0: ਨਹੀਂ ਹੋ ਸਕਦਾ
1: ਜੀ। ਖੈਰ ਅਣੀ ਵੇ 905-813-1320-905-813-1313-20 ਰਾਜਨੀਤਿਕ ਪੱਧਰ ਤੇ ਆਪਾਂ ਗੱਲਾਂ ਕਰਦੇ ਆ, ਅੰਤਰਰਾਸ਼ਟਰੀ ਪੱਧਰ ਦੀ ਗੱਲ ਆ ਕਿ ਅੱਜ ਮੈਂ ਪੜ੍ਹ ਰਿਹਾ ਸੀ ਖ਼ਬਰ, ਵੈਸੇ ਬੜੀ ਰੌਚਕ ਲੱਗੀ ਮੈਨੂੰ ਕਿ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਭਾਰਤ ਇਰਾਨ ਵਿਚ ਜਿਹੜਾ ਟਰੇਡ ਸਮਝੌਤਾ ਹੈ ਉਹਦੇ ਤੋਂ ਇਨਕਾਰ ਕੀਤਾ ਹੈ, ਪਰ ਦੂਜੇ ਪਾਸੇ ਤਾਂ ਬੜੀ ਲਾਲਾ ਲਾਲਾ ਹੋ ਰਹੀ, ਕੀ ਕਹਿਣਾ ਚਾਹੋਗੇ?
0: ਹਾਂ, ਕਹਿੰਦੇ ਵੀ ਕੋਈ ਹੋਇਆ ਹੀ ਨੀਗਾ। ਵੈਸੇ ਤਾਂ ਭਾਰਤ ਤੇ ਇਰਾਨ ਦੇ ਵਿਚ ਬੜੇ ਪੁਰਾਣੇ ਸਮੇਂ ਤੋਂ, ਪਿਛਲੇ ਸਾਲ ਵੀ 24-25 ਦੇ ਵਿਚ ਵੀ 1.68 ਅਰਬ ਡਾਲਰ ਦਾ, ਮਤਲਬ 15,960 ਕਰੋੜ ਦਾ ਆਦਾਨ ਪ੍ਰਦਾਨ ਹੋਇਆ। ਭਾਰਤ ਨੇ ਇਰਾਨ ਦੇ ਨਾਲ ਜਿਹੜਾ ਕਿ ਨਿਰਯਾਤ ਕੀਤਾ 1.24 ਡਾਲਰ ਦਾ ਕੀਤਾ, ਤੇ ਇਰਾਨ ਨੇ 44 ਕਰੋੜ ਦਾ ਕੀਤਾ ਹੈਗਾ, ਤੇ 44 ਕਰੋੜ ਡਾਲਰ ਦਾ ਵੈਸੇ ਚੱਲ ਰਿਹਾ ਇਹ ਕੰਮ। ਪਰ ਉਹ ਜਦੋਂ ਹੁਣ ਨਾ SCO ਸਮਿਟ ਸੀਗੀ ਹੋਈ ਸੀਗੀ, ਉਦੋਂ ਨਰਿੰਦਰ ਮੋਦੀ ਜੀ ਇਰਾਨੀ ਰਾਸ਼ਟਰਪਤੀ ਮਸੂਦ ਪਾਸਿਕਿਆਨ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਨੇ, ਤੇ ਉਹਨਾਂ ਮੁਲਾਕਾਤ ਤੋਂ ਬਾਅਦ ਇਹ ਸਵਾਲ ਉੱਠੇ ਸੀਗੇ ਮਾਰਕੋ ਰੂਬੀਓ ਨੂੰ ਮੀਡੀਆ ਵੱਲੋਂ ਕਿ ਕੀ ਮੋਦੀ ਤੇ ਇਰਾਨੀ ਰਾਸ਼ਟਰਪਤੀ ਇਕੱਠੇ ਹੋ ਗਏ ਤੇ ਪਤਾ ਲੱਗਿਆ ਕਿ ਟ੍ਰੇਡ ਸਮਝੌਤਾ ਵੀ ਕਰ ਲਿਆ ਉਹਨਾਂ ਨੇ ਇੱਕ ਵਾਰੀ ਫੇਰ, ਤਾਂ ਉੱਥੋਂ ਮਾਰਕੋ ਰੂਬੀਓ ਨੂੰ ਗੱਲ ਜਵਾਬ ਦਿੱਤਾ, ਕਹਿੰਦੇ ਬਿਲਕੁਲ ਵੀ ਨਹੀਂ ਕੀਤਾ, ਇਹ ਝੂਠ ਆ ਗੱਲ, ਤੇ ਕਿਉਂਕਿ ਸਾਡੇ ਨਾਲ ਉਹਨਾਂ ਦੇ ਸੰਬੰਧ ਬਹੁਤ ਚੰਗੇ ਨੇ ਮੋਦੀ ਜੀ ਦੇ, ਇਸ ਕਰਕੇ ਮੋਦੀ ਜੀ ਇਰਾਨ ਦੇ ਨਾਲ ਸਮਝੌਤਾ ਨਹੀਂ ਕਰਨਗੇ। ਬੇਸ਼ੱਕ ਮੋਦੀ ਜੀ ਨੇ ਇਹ ਵੀ ਗੱਲ ਆ ਕਿ ਜਿਹੜੀ ਹੁਣੇ ਹੁਣੇ ਹੋ ਰਹੀ ਆ ਬ੍ਰਿਕਸ ਹੋ ਰਹੀ ਆ, ਬ੍ਰਿਕਸ ਸਿਖਰ ਸੰਮੇਲਨ ਹੋ ਰਿਹਾ ਭਾਰਤ ਦੇ ਵਿਚ, ਉਹ ਦੇ ਵਿਚ ਪਹੁੰਚਣ ਲਈ ਇਰਾਨੀ ਰਾਸ਼ਟਰਪਤੀ ਮਸੂਦ ਪਾਸਿਕਿਆਨ ਨੂੰ ਸੱਦਾ ਵੀ ਦਿੱਤਾ ਕਿ ਤੁਸੀਂ ਉੱਥੇ ਪਹੁੰਚੋ। ਤੇ ਹੁਣ ਇਹ ਕਈ ਤਰ੍ਹਾਂ ਦੀਆਂ ਗੱਲਾਂ ਕਿ ਮੋਦੀ ਜੀ ਦਾ ਇਹ ਫਰਾਕ ਮਿਲੀ ਆ, ਮੋਦੀ ਜੀ ਦੀ ਇਹ ਮਤਲਬ ਕਿ ਆਪਣੇ ਆਪ ਦੀ ਬੇਬਾਕ ਜਿਹੜੀ ਗੱਲਬਾਤ ਹੈਗੀ ਆ ਕਿ ਮੋਦੀ ਜੀ ਅਮੈਰੀਕਾ ਵਰਗੇ ਮੁਲਕ ਦੇ ਨਾਲ ਆਡਾ ਲੈ ਰਹੇ ਆ ਜਾਂ ਦਿਖਾ ਰਹੇ ਆ, ਵੱਖਰੀ ਗੱਲ ਆ। ਪਰ ਜੇਕਰ ਆਪਾਂ ਉਹਨਾਂ ਦੇ ਨਾਲ ਸਮਝੌਤੇ ਹੋ ਰਹੇ ਨੇ, ਉਹਨਾਂ ਦੇ ਨਾਲ ਟ੍ਰੇਡ ਸਮਝੌਤਾ ਹੋ ਰਿਹਾ ਇਰਾਨ ਦੇ ਨਾਲ, ਇਰਾਨ ਦੇ ਰਾਸ਼ਟਰਪਤੀ ਨਾਲ ਗੱਲ ਵੀ ਕਰਦੇ ਆ ਤੇ ਉਹਨੂੰ ਨਿਉਤਾ ਵੀ ਦੇ ਰਿਹਾ, ਇਹਦਾ ਮਤਲਬ ਸਿੱਧਾ ਚੈਲੰਜ ਆ ਟਰੰਪ ਨੂੰ ਮੋਦੀ ਜੀ ਦਾ। ਮੋਦੀ ਜੀ ਇਹੋ ਜਿਹਾ ਕੰਮ ਪਹਿਲੀ ਵਾਰੀ ਕਰ ਰਹੇ ਨੇ ਚਾਵਲਾ ਸਾਹਿਬ, ਇਹ ਮੋਦੀ ਜੀ ਨੇ ਪਹਿਲੀ ਵਾਰੀ ਕੀਤਾ ਇਹੋ ਜਿਹਾ ਕੰਮ ਚਾਵਲਾ ਸਾਹਿਬ, ਪਹਿਲਾਂ ਨਹੀਂ ਕਦੇ ਤਰ੍ਹਾਂ ਜੀ।
1: ਕਹਿੰਦਾ ਕਿ ਹੁਣ ਜੰਗਲ ਦੀ ਅੱਗ ਬੇਕਾਬੂ ਹੋ ਗਈ, ਬੁਝਾਵਣ ਨਾਲੋਂ ਲਾਉਣ ਵਾਲੇ ਵੱਧ ਗਏ ਨੇ। ਹੁਣ ਜੰਗਲ ਦੀ ਅੱਗ ਬੇਕਾਬੂ ਹੋ ਗਈ ਹੈ, ਬੁਝਾਵਣ ਨਾਲੋਂ ਲਾਉਣ ਵਾਲੇ ਵੱਧ ਗਏ ਨੇ। ਇੱਕ ਰਾਸ਼ਟਰ ਇੱਕ ਪੇਟ ਕਦੇ ਨਹੀਂ ਹੋ ਸਕਦਾ, ਕਮਾਵਣ ਨਾਲੋਂ ਖਾਵਣ ਵਾਲੇ ਵੱਧ ਗਏ ਨੇ। ਚੰਦਨ ਸੰਦਲ ਸਾਹਲ ਕੀਮਤ ਲੱਕੜ ਦੇ, ਚੰਦਨ ਸੰਦਲ ਸਾਹਲ ਕੀਮਤੀ ਲੱਕੜ ਦੇ, ਰੁੱਖ ਲਾਵਣ ਨਾਲੋਂ ਕਟਾਵਣ ਵਾਲੇ ਵੱਧ ਗਏ ਨੇ। ਵਿਦਿਆ ਵਿਚਾਰੀ ਚੋਰ ਬਜ਼ਾਰੀ ਦੇ ਢਾਹੇ ਚੜ ਗਈ ਏ, ਪੇਪਰ ਪਾਵਣ ਨਾਲੋਂ ਲੀਕ ਕਰਵਾਉਣ ਵਾਲੇ ਵੱਧ ਗਏ ਨੇ। ਹੁਣ ਕੀ ਭਰੋਸਾ ਚੋਣ ਵੀ ਸਹੀ ਸਲਾਮਤ ਹੋਊ, ਹੁਣ ਕੀ ਭਰੋਸਾ ਕਿ ਚੋਣ ਵੀ ਸਹੀ ਸਲਾਮਤ ਹੋਊ, ਵੋਟਾਂ ਪਾਵਣ ਵਾਲਿਆਂ ਤੋਂ ਚੁਰਾਵਣ ਵਾਲੇ ਵੱਧ ਗਏ ਨੇ। ਗਣਤੰਤਰ ਵੀ ਹੁਣ ਆਟੇ ਦੀ ਗਊ ਬਣ ਗਿਆ ਏ, ਚਾਰੇ ਨਾਲੋਂ ਫੰਡ ਉਗਰਾਵਣ ਵਾਲੇ ਵੱਧ ਗਏ ਨੇ। ਹਰ ਚੁੱਲ੍ਹੇ ਹਰ ਵੋਟਰ ਦੇ ਸਿਰ ਤੇ ਕਰਜ਼ਾ ਕੈਲ, ਲਾਵਣ ਦੀ ਥਾਂ ਚੜਾਵਣ ਵਾਲੇ ਵੱਧ ਗਏ ਨੇ, ਚੜਾਵਣ ਵਾਲੇ ਵੱਧ ਗਏ ਨੇ। ਕਰਨੈਲ ਕੈਲ ਸੈੱਟ ਉਹਨਾਂ ਦੀਆਂ ਸਤਰਾਂ ਦੇ ਨਾਲ ਕੀਤਾ ਸਾਹਿਬ ਤਾਂ ਤੂੰ ਅੱਗੇ ਲੈਣੇ ਆ, ਤੇ ਕੱਲ ਮਿਲਦੇ ਆ ਫਿਰ ਟਾਈਮ ਨਾਲ। ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ।
1: ਬ੍ਰੇਕ ਤੋਂ ਬਾਅਦ ਹਿੰਦੀ ਸਮਾਚਾਰ ਨਾਰਥ ਅਮਰੀਕਾ ਦੇ ਅੰਜੂ ਸਿੱਕਾ ਜੀ ਪੇਸ਼ ਕਰਨਗੇ। 9 ਵਜੇ ਤੱਕ ਸਾਡਾ ਫਿਲਹਾਲ ਅੱਜ ਸ਼ੋਅ ਚੱਲਣਾ, ਮਿੰਟੂ ਗੁਰਸਰੀਆ ਵੀ ਆਉਣਗੇ ਤੇ ਥੋੜੇ ਕੁ ਦਿਨ ਲੱਗਣੇ ਨੇ, ਫਿਰ ਅਸੀਂ ਵੇਖਾਂਗੇ ਜੋ ਵੀ ਸਕੈਜੂਲ ਸਾਨੂੰ ਸੀਜਮਾਰ 1320 ਮਿੰਟ ਦੀ ਮੈਨੇਜਮੈਂਟ ਅਰਸ਼ ਚਾਵਲਾ ਉਹਨੂੰ ਦਿੱਤਾ ਜਾਵੇਗਾ, ਅਸੀਂ ਉਹਨੂੰ ਫਾਲੋ ਕਰਾਂਗੇ। ਅਗੇਨ ਕਿਸੇ ਨੇ ਵੀ ਰੇਡੀਓ ਪ੍ਰੋਗਰਾਮ ਕਰਨਾ, ਲਿਸਟ ਕਾਫੀ ਲੰਬੀ ਹੈ, ਫਸਟ ਕਮ ਫਸਟ ਸਰਵ ਉਵੇਂ ਹੀ ਇਹਦੀ ਜਿਹੜੀ ਰੂਪਰੇਖਾ ਹੋਵੇਗੀ, ਤੇ ਤੁਸੀਂ ਅਰਸ਼ ਨੂੰ ਕਾਲ ਕਰ ਲਓ 416-303-1515। ਜੇ ਤੁਸੀਂ ਆਪਣੇ ਘਰ ਸਟੇਸ਼ਨ ਬਣਾਇਆ ਹੈ ਉਥੋਂ ਵੀ ਕਰ ਸਕਦੇ ਹੋ, ਨੋ ਪ੍ਰੋਬਲਮ। ਡਿਕਸੀ ਡਿਊ ਦੇ ਨਜ਼ਦੀਕ ਸਟੇਟ ਆਫ ਆਰਟ ਅਰਸ਼ ਉਹਨਾਂ ਨੇ ਪੂਰੀ ਮਿਹਨਤ ਦੇ ਨਾਲ ਇੱਕ ਸਟੂਡੀਓ ਤਿਆਰ ਕੀਤਾ, ਉਹਦੇ ਹਾਈ ਐਂਡ ਦੇ ਇਕਵਿਪਮੈਂਟ ਜਿਹੜੇ ਨੇ ਆਨ ਦੀ ਵੇ ਨੇ, 1-2-4 ਦਿਨਾਂ ਦੇ ਵਿੱਚ ਉਹ ਇੰਸਟਾਲ ਹੋ ਜਾਣਗੇ। ਖੁੱਲੀ ਡੁੱਲੀ ਪਾਰਕਿੰਗ ਆਉਣ ਜਾਣ ਵਾਸਤੇ, ਹਾਈਵੇ ਬਿਲਕੁਲ ਲਾਗੇ, ਕੋਈ ਮਤਲਬ ਤੁਹਾਨੂੰ ਪਰੇਸ਼ਾਨੀ ਨਹੀਂ ਹੋਵੇਗੀ, ਸਾਰੀਆਂ ਸੁੱਖ ਸਹੂਲਤਾਂ ਦੇ ਨਾਲ ਨਜ਼ਦੀਕ ਡਿਕਸੀ ਐਂਡ ਕਹਿ ਲਓ ਕਿ ਡੈਰੀ ਦੇ ਨਜ਼ਦੀਕ ਤੁਹਾਨੂੰ ਬੜਾ ਸ਼ਾਨਦਾਰ ਸਟੂਡੀਓ ਵੀ ਮਿਲੇਗਾ ਸੀ ਜੇ ਐਮ ਆਰ 1320 ਬਿਟ ਬੈਂਡ ਦੇ ਸਾਈਨ 2-4 ਦਿਨਾਂ ਦੇ ਵਿਚ ਲੱਗ ਜਾਣਗੇ ਔਰ ਤੁਸੀਂ ਉਥੇ ਆਓ ਜੀ ਆਇਆਂ ਨੂੰ ਉਹਦੀ ਗ੍ਰੈਂਡ ਓਪਨਿੰਗ ਕਰਾਂਗੇ ਆਪਾਂ ਧੂਮ ਧੜੱਕੇ ਦੇ ਨਾਲ ਥੋੜਾ ਜਿਹਾ ਇੰਤਜ਼ਾਰ ਕਰੋ ਨੰਬਰ ਟੂ ਕਾਲ ਅਰਸ਼ 416-303-1515
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ

0: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟਰ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ, ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ। ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 647-833-5960 6478335960 ਗਿੱਲ ਹਾਊਸ ਪੇਂਟਿੰਗ। ਲੰਬੇ ਸਮੇਂ ਤੋਂ ਕਮਿਊਨਿਟੀ ਵਿੱਚ ਪਰਖਿਆ ਹੋਇਆ ਨਾਮ ਐਨੀ ਟਾਈਮ ਹੋਮ ਰੈਨੋਵੇਸ਼ਨ, ਸਿਟੀ ਤੋਂ ਬਕਾਇਦਾ ਪਰਮਿਟ ਲੈ ਕੇ ਤੁਸੀਂ ਆਪਣੇ ਘਰ ਦੀ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ ਜਾਂ ਵਾਸ਼ਰੂਮ, ਪਲੰਬਿੰਗ, ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦੇ ਕੰਮਾਂ ਨੂੰ ਸਮੇਂ ਤੇ ਕਰਵਾਉਣ ਲਈ ਚੇਤੇ ਰੱਖੋ ਐਨੀ ਟਾਈਮ ਹੋਮ ਰੈਨੋਵੇਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰੋ 647-271-1735 6472711735 ਐਨੀ ਟਾਈਮ ਹੋਮ ਰੈਨੋਵੇਸ਼ਨ।
2: ਆਪਣੇ ਦੰਦਾਂ ਦਾ ਰੱਖੋ ਖਿਆਲ SM ਸਪ੍ਰਿੰਗਡੇਲ ਡੈਂਟਲ ਸੈਂਟਰ ਦੇ ਨਾਲ।
3: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕੈਨਾਲ, ਡੈਂਚਰ
4: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
2: SM ਸਪ੍ਰਿੰਗਡੇਲ ਡੈਂਟਲ ਸੈਂਟਰ 2260 ਬੋਵੇਡ ਡਰਾਈਵ ਈਸਟ, ਬ੍ਰੈਂਪਟਨ। ਬੋਵੇਡ ਜਿੰਗੋਸੀ ਡੈਂਟਲ ਸੈਂਟਰ 811 ਬੋਵੇਡ ਡਰਾਈਵ, ਯੂਨਿਟ 17, ਬ੍ਰੈਂਪਟਨ। ਕਾਲ 9057898266।
0: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475458569।
5: ਮੇਰੀ ਹੱਥ ਮਿਨੋਨੋ ਚੂੜੀਆਂ ਹੈ,
6: ਅੱਜ ਦੇ ਚੰਨ ਨਾਲੋਂ ਜ਼ਿਆਦਾ ਤੂੰ ਸੋਹਣੀ ਲੱਗ ਰਹੀ ਹੈ।
7: ਤੁਸੀਂ ਵੀ ਆਓ, ਆਪਣੀ ਖੂਬਸੂਰਤੀ ਨੂੰ ਸਜਾਓ ਸਕਾਰਬ੍ਰੋ ਟੈਕਸਟਾਈਲ ਨਾਲ।
8: ਪਾਓ ਸੂਟਸ, ਸਾੜੀਜ਼, ਲਹਿੰਗਾਸ, ਜੂਲਰੀ ਅਤੇ ਫੈਸ਼ਨ ਐਕਸੈਸਰੀਜ਼,
9: ਬਿਊਟੀਫੁਲ ਜੂਲਰੀ ਐਂਡ ਮਚ ਮਚ ਮੋਰ।
8: ਅੱਜ ਹੀ ਪਹੁੰਚੋ
7: ਸਕਾਰਬ੍ਰੋ ਟੈਕਸਟਾਈਲ 2659 ਐਜ਼ਲਿੰਗਟਨ ਐਵੀਨਿਊ ਐਟ ਐਲਬੀਅਨ। ਕਾਲ 416-742-0010 416-742-0010।

0: ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕੈਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ ਫੋਰ ਬੁਕਿੰਗ ਕਾਲ 416-433-9191
1: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
2: ਬਾਬਾ ਜੀ ਮੇਰਾ ਵਿਆਹ ਨਹੀਂ ਹੋ ਰਿਹਾ ਕੋਈ ਮੰਤਰ ਤਾਂ ਫੂਕੋ ਬੱਚੇ ਤੇ
3: 647-88-6000
2: ਬਾਬਾ ਜੀ ਆ ਕਿਹੜਾ ਮੰਤਰ ਹੈ
3: ਬੱਚਾ ਇਹ ਨੰਬਰ ਚਮਤਕਾਰੀ ਹੈ ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ
2: ਪੱਕੀ ਗੱਲ ਬਾਬਾ ਜੀ
3: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ NRI ਮੈਰਿਜ ਬਿਊਰੋ
4: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ ਕਾਲ 647-88-6000 ਔਰ ਵਿਜ਼ਿਟ NRIMB.com
5: HK Movers, home, offices, apartments and delivery, big or small, we move it all.
6: HK Movers,
5: local and long distance, we also ship cars, Kailor Transport and moving services.
6: For service with a smile, give us a call.
5: Call Mr. Harminder 416-524-6704.
6: 416-524-6704.
5: Visit 140 Advance Boulevard, Unit Number 10, Brampton.
7: Long distance moving specialist.
5: HK Movers.
8: HK Movers.
9: Bed, dining table, sofa. Kar le lena ya dena tohfa.
10: High-end design and quality, yani high-point furniture. Custom-made, Canadian-made imported furniture lay aaj hi visit karo. High-point furniture.
9: 7550 Kimball Street, Mississauga. Call 647-382-5500.

0: ਕਰਵਾਉਣ ਲਈ ਬਾਈ ਜਸਪਾਲ ਨੂੰ ਕਾਲ ਕਰ ਸਕਦੇ ਹੋ 905-450-64-954-905-450-64-64 ਸਾਥ ਦੇ ਰਹੇ ਨੇ ਇਨਫਿਨਿਟੀ ਟੈਂਟ ਐਂਡ ਡੈਕੋਰ ਟੈਂਟ ਟੇਬਲ ਚੇਅਰ ਐਲ ਡੀ ਡਾਂਸਿੰਗ ਫਲੋਰ 360 ਕੈਮਰਾ ਫਲੋਵਰ ਡੈਕੋਰੇਸ਼ਨ ਜੰਪਿੰਗ ਬਲੂਨ ਸਲਾਈਡ ਮੱਚ ਮੱਚ ਮੋਰ ਇਨਫਿਨਿਟੀ ਟੈਂਟ ਐਂਡ ਡੈਕੋਰ ਦਿਲਪ੍ਰੀਤ ਬਲ 647-0079 ਤੇ ਕਾਲ ਕੀਤੀ ਜਾ ਸਕਦੀ ਹੈ।
1: ਨਰਾਇਣ ਆਈਓਫੀ ਲਾਇਰਸ ਤੁਹਾਡੇ ਲਈ ਲੈ ਕੇ ਆਏ ਨੇ ਬਹੁਤ ਹੀ ਵਧੀਆ ਸਰਵਿਸਿਜ਼ ਨਰਾਇਣ ਆਈਓਫੀ ਲਾਇਰਸ ਜਿੱਥੇ ਗੁਰਪ੍ਰੀਤ ਹੈਗੇ ਨੇ ਗੁਰਦੀਪ ਔਰ ਜਿਨ੍ਹਾਂ ਨੂੰ ਗੈਰੀ ਨਨੂਆ ਵੀ ਕਿਹਾ ਜਾਂਦਾ ਹੈ ਪਰਸਨਲ ਇੰਜਰੀ ਲਿਟੀਗੇਸ਼ਨ ਐਕਸੀਡੈਂਟ ਬੈਨੀਫਿਟਸ ਦਾ ਕੋਈ ਕੇਸ ਹੈਗਾ ਨੈਗਲੀਜੈਂਸ ਦਾ ਕੇਸਿਸ ਹੈਗੇ ਨੇ ਇੰਪਲਾਇਮੈਂਟ ਲਾਅ ਕਮਰਸ਼ੀਅਲ ਲਿਟੀਗੇਸ਼ਨ ਦੇ ਕੇਸਿਸ ਹੈਗੇ ਨੇ ਔਰ ਯੋਫੀ ਡੈਨਿਸ ਯੋਫੀ ਉਹਨਾਂ ਦੇ ਪਾਰਟਨਰ ਹੈਗੇ ਨੇ ਜੋ ਕਿ ਕੇਸ ਅਗਰ ਤੁਹਾਡਾ ਕੋਈ ਪਰਸਨਲ ਇੰਜਰੀ ਲਿਟੀਗੇਸ਼ਨ ਦਾ ਮੋਟਰ ਵਹੀਕਲ ਐਕਸੀਡੈਂਟ ਦਾ ਆਕੂਪਾਇਰਸ ਲਾਇਬਿਲਟੀ ਅਤੇ ਡਿਸੇਬਿਲਟੀ ਕਲੇਮ ਹੈਗਾ ਜਨਰਲ ਲਿਟੀਗੇਸ਼ਨ ਇਮੀਗ੍ਰੇਸ਼ਨ ਲਾਅ ਫੈਮਿਲੀ ਲਾਅ ਲਈ ਇਹਨਾਂ ਦੀ ਟੀਮ ਜਿਹੜੀ ਕਿ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਤੁਹਾਡੀ ਸੇਵਾ ਲਈ ਸੇਵਾਵਾਂ ਪ੍ਰਦਾਨ ਕਰੇਗੀ। ਕਾਲ ਕਰ ਸਕਦੇ ਹੋ ਨਨੂ ਐਂਡ ਯੋਫੀ ਲਾਇਰਸ ਨੂੰ 6477936889 ਲੋਕੇਸ਼ਨ 7077 ਕੀਲ ਸਟਰੀਟ ਸਵੀਟ 301 ਕੌਂਕਡ ਓਨਟੇਰੀਓ ਵਿਖੇ ਨਨੂ ਐਂਡ ਯੋਫੀ ਲਾਇਰਸ।
0: ਜਲਦੀ ਅਸੀਂ ਮਿੰਟੂ ਗੁਰਸੀ ਨਾਲ ਗੱਲਬਾਤ ਕਰਨ ਵਾਲੇ ਨੇ ਕਾਲਰ ਨੇ ਸਾਡੇ ਨਾਲ ਦੇਖਦੀ ਹੈ ਕੀ ਕਹਿਣਾ ਚਾਹੁੰਦੇ ਵੈਲਕਮ ਜੀ
2: ਹਾਂਜੀ ਬਾਈ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਹੈ
2: ਬਹੁਤ ਵਧਾਈਆਂ ਮਗਰ ਆਵਾਜ਼ ਤਾਂ ਹਾਈਵੇ 950 ਦੇ ਟੱਲੀ ਵਾਂਗੂ ਖੜਕ ਰਹੀ ਹੈ ਬੰਦਿਆਂ ਦੇ ਤੁਸੀਂ ਆਨੇ ਵੀ ਪ੍ਰੋਬਲਮ ਆ ਇੱਧਰ ਤਾਂ ਕੋਈ ਪ੍ਰੋਬਲਮ ਨਹੀਂ ਗੀ
0: ਲੱਗੇ ਹੋਏ ਨੇ ਟੈਕਨੀਸ਼ੀਅਨ ਤੁਹਾਡਾ ਧੰਨਵਾਦ ਪਹਿਲਾਂ ਤਾਂ ਬਹੁਤ ਬਹੁਤ ਮਿਹਰਬਾਨੀ ਉਹ ਜਦੋਂ ਨਵੀਂ ਗੱਡੀ ਲਈਦੀ ਹੈ ਨਾ ਉਹ ਕਹਿੰਦੇ ਹੁੰਦੇ ਨਾ ਸ਼ੋਰੂਮ ਵਾਲੇ ਇਹਨੂੰ ਭਜਾ ਭਜੂ ਕੇ ਵੇਖੋ ਹਨਾ ਤੇ ਨਵੀਂ ਘੋੜੀ ਲਿਆਉਂਦੀ ਆ ਤੇ ਉਹਨੂੰ ਪੂਰੇ ਚਾਅ ਨਾਲ ਭਜਾ ਭਜੂ ਕੇ ਵੇਖੀਦਾ ਵੀ ਐ ਕਿਤੇ ਹਾਂਜੀ ਪੈਸੇ ਕਾਮਯਾਬ ਹੋਣਗੇ ਉਸ ਕਰਕੇ ਜਿਹੜਾ ਨਵਾਂ ਟਾਵਰ ਨਾ ਉੱਤੇ ਸਾਨੂੰ 2-4 ਦਿਨ 10 ਦਿਨ ਅਜੇ ਲੱਗਣੇ ਨੇ ਕਿਤੇ ਆਵਾਜ਼ ਕਲੀਅਰ ਆਉਣੀ ਹੈ ਕਿਤੇ ਘੱਟ ਹੋਣੀ ਹੈ ਕਿਸੇ ਸਮੇਂ ਜਦੋਂ ਮਿਸਤਰੀ ਲੱਗੇ ਨੇ ਤਾਂ ਉਨ੍ਹਾਂ ਨੇ ਆਪਣਾ ਕੰਮ ਕਰਨਾ ਥੈਂਕ ਯੂ ਵੈਰੀ ਮੱਚ ਉਨ੍ਹਾਂ ਨੂੰ ਹੁਣ ਸ਼ਾਇਦ ਉਧਰ ਵੀ ਕਲੀਅਰ ਸੁਣਾਈ ਦੇਣ ਲੱਗ ਪਿਆ ਹੋਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਹੋਮ ਫਿਕਸ ਤੇ ਲੈ ਚੱਲਦੇ ਹਾਂ ਜਿੱਥੋਂ ਤੁਹਾਨੂੰ ਘਰ ਦੀ ਨੀਹਾਂ ਪੁੱਟਣ ਤੋਂ ਲੈ ਕੇ ਕੋਈ ਕੰਪਲੀਟ ਰੈਨੋਵੇਸ਼ਨ ਦਾ ਸਮਾਨ ਚਾਹੀਦਾ ਹੋਵੇ ਆਪਣਾ ਭਾਈਚਾਰੇ ਦਾ ਮਾਨ ਹਾਰਡਵੁੱਡ ਐਂਡ ਲੈਮੀਨੇਟ ਫਲੋਰਿੰਗ ਪੋਰਸਲੀਨ ਟਾਇਲ ਸਰਾਮਿਕ ਟਾਇਲ ਫਾਊਸਰਸ ਐਂਡ ਆਲ ਪਲੰਬਿੰਗ ਐਕਸੈਸਰੀ ਹੋਮ ਫਿਕਸ 2657 ਡੰਡਾ ਸਟਰੀਟ ਵੈਸਟ 20 ਡੈਲਟਾ ਪਾਰਕ ਬੁਲੇਵਾਰਡ ਬਰੈਂਪਟਨ 905-796-2555 ਮਠਾਰੂ ਵੈਲਡਿੰਗ ਸਰਵਿਸ ਟਰੱਕ ਟ੍ਰੇਲਰ ਦੀ ਏ ਟੂ ਜੈਡ ਵੈਲਡਿੰਗ ਦੀਆਂ ਸੇਵਾਵਾਂ ਲਈ ਮਠਾਰੂ ਵੈਲਡਿੰਗ ਸਰਵਿਸ 98 ਜੂਟ ਨੰਬਰ 1 ਰਦਰਫੋਰਡ 647-460-6355 ਤੇ ਕਾਲ ਕੀਤੀ ਜਾ ਸਕਦੀ ਹੈ
1: ਔਰ ਸੰਧੂ ਡੈਂਟਿਸਟਰੀ 2 ਲੋਕੇਸ਼ਨ ਨੇ ਫਾਰ ਆਲ ਯੋਰ ਡੈਂਟਲ ਟ੍ਰੀਟਮੈਂਟ ਤੁਸੀਂ ਪਹੁੰਚਣਾ ਹੈਗਾ ਗੋਰ ਐਬਨਜ਼ਰ ਲੋਕੇਸ਼ਨ 4550 ਐਬਨਜ਼ਰ ਰੋਡ ਤੇ ਅਤੇ 510 ਸ਼ਾਲੇ ਬੁਲੇਵਾਰਡ ਸ਼ਾਲੇ ਲੋਕੇਸ਼ਨ ਤੇ ਐਨੀ ਟਾਈਪ ਆਫ ਡੈਂਟਲ ਟ੍ਰੀਟਮੈਂਟ ਤੁਸੀਂ ਬ੍ਰੇਸਿਸ ਲਗਵਾਉਣਾ ਚਾਹੁੰਦੇ ਹੋ ਕਲੀਅਰ ਜਾਂ ਫਿਰ ਕਨਵੈਨਸ਼ਨਲ ਰੂਟ ਕਨਾਲ ਟ੍ਰੀਟਮੈਂਟ ਬ੍ਰਿਜ ਕਰਵਾਉਣਾ ਇਮਪਲਾਂਟ ਕੋਈ ਕਰਵਾਉਣਾ ਚਾਹੁੰਦੇ ਦੰਦਾਂ ਦੀ ਵਾਈਟਨਿੰਗ ਪੋਲਿਸ਼ਿੰਗ ਅਤੇ ਬਲੀਚਿੰਗ ਦੇ ਲਈ ਸੰਧੂ ਡੈਂਟਿਸਟਰੀ ਨੰਬਰ 905-455-8585 ਗੱਲ ਕਰਦੇ ਹਾਂ ਸਮੋਸਾ ਐਂਡ ਸਵੀਟ ਫੈਕਟਰੀ ਦੀ ਕੇਟਰਿੰਗ ਸਰਵਿਸ ਜਿੱਥੇ ਅਵੇਲੇਬਲ ਨੇ ਹਰ ਪ੍ਰਕਾਰ ਦੇ ਸਨੈਕਸ ਅਤੇ ਬਹੁਤ ਹੀ ਟੇਸਟੀ ਕ੍ਰਿਸਪੀ ਕਰਾਰੇ ਸਮੋਸੇ ਅਵੇਲੇਬਲ ਨੇ ਨੰਬਰ ਟੂ ਕਾਲ ਦੈਮ 4162131165
0: ਐਨੀ ਟਾਈਮ ਹੋਮ ਰੈਨੋਵੇਸ਼ਨ ਜੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਰੈਨੋਵੇਸ਼ਨ ਦਾ ਕੰਮ ਕਰਾਉਣਾ ਹੈ ਕੌਂਕਰੀਟ ਦਾ ਕੋਈ ਕੰਮ ਅੱਜਕੱਲ ਜਿਵੇਂ ਚੱਲਦਾ ਡਰਾਈਵੇ ਸਟੈਂਪਿੰਗ ਐਕਸਪੋਰਟ ਐਗਰੀਗੇਟ ਦਾ ਕੰਮ ਕਰਾਉਣ ਲਈ ਹਰਕਮਲਜੀਤ ਸਿੰਘ ਬੁੱਟੀ ਅਤੇ ਉਨ੍ਹਾਂ ਦੀ ਟੀਮ 647-277-1735 ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ 264 ਰੈਜ਼ਲਿੰਟਨ ਤੇ ਆਲਬੀਨ ਦੇ ਚੌੜੇ ਬਾਜ਼ਾਰ ਦੇ ਵਿਚ ਚਾਈਨੀਜ਼ ਖਾਣਿਆਂ ਦੇ ਸ਼ੌਕੀਨਾਂ ਲਈ 416-749-33 ਤੇ ਸਾਥ ਦੇ ਰਹੇ ਨੇ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿਚ
1: ਜੀ ਐਚ ਕੇ ਮੂਵਰਸ ਐਂਡ ਸਟੋਰੇਜ ਜੀ ਡੀ ਟੀ ਏ ਦੇ ਬੈਸਟ ਲੋਕਲ ਅਤੇ ਲੌਂਗ ਡਿਸਟੈਂਸ ਮੂਵਰਸ ਨੇ ਸਪੈਸ਼ਲਿਟੀ ਮੂਵਿੰਗ ਕਰਦੇ ਨੇ ਤੁਹਾਡੇ ਲਈ ਪੈਕਿੰਗ ਸਰਵਿਸਿਜ਼ ਕਾਰਗੋ ਸਰਵਿਸਿਜ਼ ਸਟੋਰੇਜ ਸਰਵਿਸਿਜ਼ ਔਰ ਰੈਜ਼ੀਡੈਂਸ਼ੀਅਲ ਮੂਵ ਹੈ ਜਾਂ ਫਿਰ ਕਮਰਸ਼ੀਅਲ ਮੂਵ ਹੈ ਦੋਨੋਂ ਦੇ ਵਿਚ ਐਕਸਪਰਟ ਇੰਕਲੂਡਿੰਗ ਜੰਕ ਰਿਮੂਵਲ ਸਰਵਿਸਿਜ਼ ਆਰ ਪ੍ਰੋਵਾਈਡਡ ਆਲ ਓਵਰ ਕੈਨੇਡਾ 140 ਐਡਵਾਂਸ ਬੁਲੇਵਾਰਡ ਯੂਨਿਟ 10 ਬ੍ਰੈਂਪਟਨ ਵਿਖੇ ਇਹਨਾਂ ਦਾ ਆਫਿਸ ਲੋਕੇਟਡ ਹੈ ਕਾਲ ਹਰਮਿੰਦਰ ਹੈਰੀ ਐਚ ਕੇ ਮੂਵਰਸ ਐਂਡ ਸਟੋਰੇਜ 416-524-6704
0: ਅਗਲੇ ਕੁਝ ਮਿੰਟ ਗੱਲਬਾਤ ਮਿੰਟੂ ਗੁਰੂ ਸਰੀਆ ਜੀ ਨਾਲ ਹੋਣੀ ਹੈ ਥਿਆੜਾ ਸੁਪਰ ਮਾਰਕੀਟ 1997 ਤੋਂ ਜਿੱਥੇ ਸਾਡੇ ਸਪੋਂਸਰ ਨੇ ਉੱਥੇ ਭਰਾਵਾਂ ਵਰਗਾ ਪਿਆਰ ਹੈ ਮੈਂ ਦੱਸ ਦਵਾਂ ਕਿ ਥਿਆੜਾ ਸੁਪਰ ਮਾਰਕੀਟ 3899 ਟਲੋਨੀ ਸਰਕਲ 1 ਬਲਾਕ ਸਾਊਥ ਆਫ ਡੈਰੀ ਮਿਸੀ ਸਾਗਾ ਦੇ ਵਿਚ ਜਿੱਥੇ ਐਰਨ ਮਿਲ ਵਿੰਡਸਰ ਚਰਚਲ ਅਤੇ ਡੈਰੀ 401 ਦਾ ਏਰੀਆ ਉੱਥੇ ਬਹੁਤ ਸ਼ਾਨਦਾਰ ਹੈ ਗਰੋਸਰੀ ਦਾ ਭੰਡਾਰ ਹੈ 905-824-9960 ਰਾਜਧਾਨੀ ਪਿਓਰ ਸ਼ੁੱਧ ਵੈਜੀਟੇਰੀਅਨ ਖਾਣੇ ਦੇ ਵਿਚ ਮੰਨਿਆ ਪਰਮੰਨਿਆ ਨਾਮ ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ ਰਾਜਧਾਨੀ ਇਜ਼ ਵਨ ਆਫ ਦਾ ਬੈਸਟ ਇੰਡੀਅਨ ਵੈਜੀਟੇਰੀਅਨ ਫੂਡ ਰੈਸਟੋਰੈਂਟ ਚੇਨ ਆ ਮੰਨਿਆ ਪਰਮੰਨਿਆ ਨਾਮ ਸ਼ੁੱਧ ਪਿਓਰ ਵੈਜੀਟੇਰੀਅਨ ਖਾਣਿਆਂ ਲਈ ਮਿਠਾਈਆਂ ਲਈ ਸਨੈਕਸ ਲਈ ਵਿਜ਼ਿਟ ਰਾਜਧਾਨੀ ਮੋਰ ਦਨ 26 ਲੋਕੇਸ਼ਨ ਦੇ ਨਾਲ ਰਾਜਧਾਨੀ ਜੀ ਟੀ ਏ ਫਲੋਰਿੰਗ ਗ੍ਰੈਂਡ ਓਪਨਿੰਗ ਤੋਂ ਲੈ ਕੇ ਹੁਣ ਤੱਕ ਸਾਡੇ ਸਪਾਂਸਰਾਂ ਦੇ ਵਿਚ ਹਾਰਡਵੁੱਡ ਲੈਮੀਨੇਟ ਪੋਸਟਲਿਨ ਟਾਇਲ ਸਰਾਮਿਕ ਟਾਇਲ ਵਾਸ਼ਰੂਮ ਵੈਂਟੀ ਏਰੀਆ ਦਾ ਕਸਟਮ ਮੋਲਡਿੰਗ ਵੁੱਡ ਐਮ ਡੀ ਐਫ ਦੀ ਤਿਆਰ ਕਰਾਉਣੀ ਹੈ 4190 ਸਟੀਲਜ਼ ਐਵਨਿਊ ਵੈਸਟ ਵੁੱਡ ਬ੍ਰਿਜ 46 ਪਾਈਨਲੈਂਡ ਐਵਨਿਊ ਸਟੋਨੀ ਕਰੀਪ 2619 ਕਾਉਂਟੀ ਰੋਡ 42 ਵਿੰਡਜ਼ਰ ਅਤੇ ਹੁਣ ਉਹ ਤੁਹਾਡੇ ਸ਼ਹਿਰ ਦੇ ਵਿਚ ਬਰੈਂਪਟਨ ਚ ਵੀ ਬੜੀ ਸ਼ਾਨਦਾਰ ਬ੍ਰਾਂਚ ਲੈ ਕੇ ਆ ਰਹੇ ਨੇ ਜਲਦੀ ਹੀ ਨੰਬਰ 905-605-6005
1: ਜੀ ਔਰ ਰਵੀ ਗੁਲਾਟੀ ਲਾਅ ਆਫਿਸਰ ਰਵੀ ਜੀ ਜੋ ਕਿ ਬੈਸਟ ਸੋਲੀਸਿਟਰ ਤੇ ਨੋਟਰੀ ਪਬਲਿਕ ਨੇ ਕੋਈ ਵੀ ਤੁਸੀਂ ਰੀਅਲ ਸਟੇਟ ਦੀ ਡੀਲ ਕਲੋਜ਼ ਕਰਨਾ ਚਾਹੁੰਦੇ ਹੋਗੇ ਜਾਂ ਫਿਰ ਐਫੀਡੇਵਿਟਸ ਡੈਕਲੇਰੇਸ਼ਨ ਲੈਟਰਸ ਸਪਾਂਸਰਸ਼ਿਪ ਲੈਟਰਸ ਪਾਵਰ ਆਫ ਅਟਰਨੀ ਕੋਈ ਵੀ ਕਾਨੂੰਨੀ ਮਸਲਾ ਹੈਗਾ ਸਟੇਟ ਲਾਅ ਦੇ ਕੇਸਿਸ ਵੀ ਹੈਂਡਲ ਕਰਦੀ ਹੈ ਇਹਨਾਂ ਦੀ ਟੀਮ ਯੂ ਕੈਨ ਕਾਲ ਪ੍ਰੋਫੈਸ਼ਨਲ ਨੌਲੇਜੇਬਲ ਟਰੱਸਟਵਰਦੀ ਰਵੀ ਗੁਲਾਟੀ ਲਾਅ ਆਫਿਸਰ ਰਵੀ ਜੀ ਨੰਬਰ 905-232-8700
0: ਜੀ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ 905-813-1320 ਤੁਸੀਂ ਇਸ ਵਕਤ ਸੁਣ ਰਹੇ ਹੋ ਕੈਮਬ੍ਰਿਜ ਤੋਂ ਸਾਨੂੰ ਸਵੇਰੇ ਫੋਨ ਆਇਆ ਸੀਗਾ ਕਿ ਕੈਮਬ੍ਰਿਜ ਦੇ ਵਿਚ ਵੀ ਪ੍ਰੋਗਰਾਮ ਸਵੇਰੇ 10 to 12 ਦੇ ਦਰਮਿਆਨ ਆਇਆ ਕਿ ਵਧੀਆ ਸੁਣਿਆ ਕੈਮਬ੍ਰਿਜ ਮਾਰਕਮ ਦੇ ਵਿਚ ਹਿੱਟ ਹੋਣਾ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ 30 ਸਾਲ ਤੋਂ ਮਾਰਕਮ ਨਿਵਾਸੀ ਜਦੋਂ ਟਾਵੇਂ ਟਾਵੇਂ ਪ੍ਰੋਗਰਾਮ ਹੁੰਦੇ ਸੀ ਸਕਾਰਬਰੂ ਮਾਰਕਮ ਤੋਂ ਸਾਨੂੰ ਬਹੁਤ ਸਾਰਾ ਬਿਜਨਸ ਤੋਂ ਅਸੀਂ ਵਾਂਝੇ ਰਹੇ ਉਹਨਾਂ ਦੀ ਕਾਲ ਆਉਂਦੀ ਹੁੰਦੀ ਸੀ ਅੱਜ ਬਿਜਨਸ ਦੇ ਉਹਨਾਂ ਦਾ ਦਿਲ ਕਰਦਾ ਪਰ ਇੱਧਰ 1320 ਆਉਂਦਾ ਨੀ ਸਾਡੇ ਭੈਣ ਭਰਾ ਦੋਸਤ ਮਿੱਤਰ ਵੀ ਦੱਸਦੇ ਹੁੰਦੇ ਸੀ ਮੇਪਲ ਵਨ ਕਿਚਨ ਬਾਥ ਇੰਕ ਜੋ ਗੂਗਲ ਤੇ ਤੁਸੀਂ ਜਾ ਕੇ ਮਾਰੋਗੇ ਸਰਚ ਤਾਂ 7 ਸਟਾਰ ਮਿਲੇ ਹੋਏ ਨੇ ਜੀ ਉਹਨਾਂ ਨੂੰ ਔਰ 173 ਐਡਵਾਂਸ ਬੁਲੇਵਾਰਡ ਜੂਨ 34 905-458-0075 ਹਰ ਤਰ੍ਹਾਂ ਦੀ ਕਸਟਮ ਵੁੱਡ ਵਰਕ ਕਿਚਨ ਕੈਬਨਿਟ ਲਈ ਤੁਸੀਂ ਚੇਤੇ ਰੱਖ ਸਕਦੇ ਹੋ ਮੇਪਲ ਵਨ ਕਿਚਨ ਐਂਡ ਬਾਥਿੰਗ ਗਿੱਲ ਹਾਊਸ ਪੇਂਟਿੰਗ ਲੰਬੇ ਅਰਸੇ ਤੋਂ ਰੈਜੀਡੈਂਸ਼ੀਅਲ ਪੇਂਟਿੰਗ ਕਮਰਸ਼ੀਅਲ ਪੇਂਟਿੰਗ ਬੇਸਮੈਂਟ ਆਫਿਸ ਪੇਂਟ ਸਪਰੇ ਪੇਂਟ ਕ੍ਰੇਟਵੇ ਪੇਂਟਿੰਗ ਸਟੱਕੋ ਰਿਮੂਵ ਸਪੈਸ਼ਲ ਗਿੱਲ ਹਾਊਸ ਪੇਂਟਿੰਗ 30 ਸਾਲ ਤੋਂ ਉੱਤੇ ਦਾ ਐਕਸਪੀਰੀਅੰਸ ਕੰਮ ਲੱਗਣ ਨਾ ਕਰਦੇ ਨੇ ਕਮਲ ਗਿੱਲ 647-8339-69
1: ਜੀ ਜਗੀਰ ਦਾ ਟਾਬਾ ਔਰੇਂਜ ਵਿਲੇ ਲੋਕੇਟਡ ਨੇ ਆ ਕੇ ਤੁਹਾਡੇ ਘਰ ਦੇ ਲਾਈਵ ਕੇਟਰਿੰਗ ਕਰਦੇ ਨੇ ਜੇਕਰ ਤੁਸੀਂ ਚਨੇ ਭਟੂਰੇ ਦੀ ਕੋਈ ਪਾਰਟੀ ਕਰਨਾ ਚਾਹੁੰਦੇ ਹੋ ਦੇ ਆਰ ਦਾ ਬੈਸਟ ਜਗੀਰ ਦਾ ਟਾਬਾ ਨੰਬਰ ਟੂ ਕਾਲ ਦੈਮ 647-400-3229 ਫੇਅਰ ਪ੍ਰਾਈਸ ਚੱਕ ਰਿਪੇਅਰ ਸੈਂਟਰ ਇੰਜਨ ਰਿਬਿਲਡ ਟਰਾਂਸਮਿਸ਼ਨ ਰਿਬਿਲਡ ਅਤੇ ਰਿਪੇਅਰ ਡੀਪੀਐਫ ਕਲੀਨਿੰਗ ਐਂਡ ਰਿਪੇਅਰ ਇਲੈਕਟ੍ਰੀਕਲ ਕੋਈ ਵੀ ਰਿਪੇਅਰ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਸੋਫਟਵੇਅਰ ਸੋਲੂਸ਼ਨ ਦਾ ਮਸਲਾ ਹੈਗਾ ਏ ਟੂ ਜ਼ੀ ਸਰਵਿਸਿਜ਼ ਪ੍ਰੋਵਾਈਡ ਕੀਤੀ ਜਾਂਦੀਆਂ ਨੇ ਹੈਪੀ ਬਡਿਆਲ ਜੀ ਦੇ ਰਾਹੀਂ ਵਨ ਗੁੱਡ ਮਾਰਕ ਪਲੇਸ ਏਟੋਬੁਕੋ ਵਿਖਿਆਨਾ ਦਾ ਵਰਕਸ਼ਾਪ ਲੋਕੇਟਡ ਹੈ 647-706-9257
0: ਅਲਕਾ ਐਂਡ ਫਰਨੀਚਰ ਤੋਂ ਸਰਦਾਰ ਅਜਮੇਰ ਸਿੰਘ ਉਨ੍ਹਾਂ ਦੀ ਵਿਸ਼ੇਸ਼ ਤੌਰ ਤੇ ਕਾਲਜ ਆਈ ਉਨ੍ਹਾਂ ਨੇ ਬੈਸਟ ਵਿਸ਼ਿਸ਼ ਭੇਜੀਆਂ ਨੇ ਅਲਕਾ ਐਂਡ ਫਰਨੀਚਰ 2424 ਫਿੰਚ ਐਵਨਿਊ ਵੈਸਟ ਜੁਟ ਨੰਬਰ 11 ਦੇ ਵਿਚ ਵਾਕਿਆ ਨੇ ਨੰਬਰ ਨੋਟ ਕਰੋ ਜੀ ਸਰਦਾਰ ਅਜਮੇਰ ਸਿੰਘ ਜੀ ਸਮੁੰਦਰ ਨੂੰ ਕੁਜੇ ਵਿਚ ਬੰਦ ਕਰਨ ਵਾਲਾ ਨਾਮ 416-741-4486 ਤੇ ਕਾਲ ਕੀਤਾ ਜਾ ਸਕਦਾ ਆਓ ਚਲਦੇ ਆ ਹੁਣ ਪੰਜਾਬ 25 ਮਿੰਟ ਸਾਡੇ ਕੋਲ ਬਾਕੀ ਨੇ ਜਿਹਦੇ ਵਿਚ ਸਾਡੇ ਨਾਲ ਜੁੜ ਜਾਣਗੇ ਪੰਜਾਬ ਤੋਂ ਆਪਣੇ ਅੰਦਾਜ਼ ਦੇ ਨਾਲ ਮਿੰਟੂ ਗੁਰਸਰੀਆ ਜੀ
3: ਕੈਨੇਡਾ ਤੋਂ ਪੰਜਾਬ ਦੇ ਤਾਰ ਵਿਚਾਰ ਚਰਚਾ ਹੋਵੇਗੀ ਸਾਡੇ ਤੇ ਮਿੰਟੂ ਗੁਰਸਰੀਏ ਦੇ ਵਿਚਕਾਰ ਲਓ ਜੀ ਸੁਣੋ ਫਿਰ ਠਾਸੋਟਾ ਮਿੰਟੂ ਗੁਰਸਰੀਏ ਦਾ
0: ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CJMR 1320 AM ਤੁਹਾਡਾ ਆਪਣਾ ਪ੍ਰੋਗਰਾਮ ਕੈਮਬ੍ਰਿਜ ਤੋਂ ਲੈ ਕੇ ਮਾਰਕਮ ਸੈਂਟ ਕੈਥਰੀਨ ਨਿਆਗਰਾ ਫਾਲ ਬੈਰੀ ਅਤੇ ਇਸ ਤੋਂ ਇਲਾਵਾ ਬਹੁਤ ਵੱਡੀ ਤਾਦਾਦ ਦੇ ਵਿਚ ਵੱਖ ਵੱਖ ਇਲਾਕਿਆਂ ਦੇ ਵਿਚ ਕ੍ਰਿਸਟਲ ਕਰੀਅਰ ਟੱਲੀ ਵਾਂਗੂ ਟਣਕਦੇ ਹੋਏ ਇਹ ਮੇਰੇ ਸ਼ਬਦ ਨਹੀਂ ਹੈ ਸਾਡੇ ਸਰੋਤਿਆਂ ਨੇ ਦਿੱਤੇ ਨੇ ਕਿ ਟੱਲੀ ਵਾਂਗੂ ਟਣਕ ਰਿਹਾ ਜੀ CJMR 1320 ਭਾਵੇਂ ਕਿ ਪਹਿਲਾਂ ਵੀ ਟੱਲੀ ਵਾਂਗੂ ਟਣਕਦਾ ਸੀ ਪਰ ਤੁਸੀਂ ਟੱਲੀਆਂ ਹੁਣ ਟੂ ਟੂ ਕਰਾਉਣੀਆਂ ਸ਼ੁਰੂ ਕੀਤੀਆਂ ਨੇ ਦੱਸ ਕੇ ਕਿ ਬਹੁਤ ਵਧੀਆ ਆ ਰਿਹਾ ਤਾਰਾਂ ਥੱਲੋਂ ਲੰਘਦੀਆਂ ਉਦੋਂ ਵੀ ਕ੍ਰਿਸਟਲ ਕਲੀਅਰ ਹੈ ਥੋੜਾ ਜਿਹਾ ਅਜੇ ਵਰਕ ਹੋਰ ਆ ਰਿਹਾ ਕ੍ਰਿਸਟਲ ਕਲੀਅਰ ਸਾਊਂਡ ਦੇ ਹੇਠ ਆਓ ਫਿਰ ਚੱਲਦੇ ਹਾਂ ਪੰਜਾਬ ਮਿੰਟੂ ਗੁਰਸੇਰੇ ਜੀ ਹਾਜ਼ਰ ਨੇ ਤੁਹਾਡੀ ਫੀਡਬੈਕ ਸਵਾਲਾਂ ਦੇ ਨਾਲ ਆ ਸਕਦੀ ਹੈ ਕਿ ਫਲਾਣੇ ਏਰੀਏ ਦੇ ਵਿਚ ਅਸੀਂ ਸੁਣੇ ਆ ਡਿਸਟਰਬੈਂਸ ਆ ਰਹੀ ਹੈ ਤਾਂ ਵੀ ਜੇ ਨਹੀਂ ਆ ਰਹੀ ਤਾਂ ਵੀ ਜੇ ਪਹਿਲਾਂ ਆਉਂਦੀ ਸੀ ਤਾਂ ਵੀ ਦੱਸੋ ਕਿ ਕਿਸ ਤਰ੍ਹਾਂ ਦਾ ਫੀਡਬੈਕ ਬੜੀ ਜ਼ਰੂਰੀ ਹੈ 9058131320 ਮਿੰਟੂ ਜੀ ਵੈਲਕਮ ਸਵਾਗਤ ਹੈ ਸਤਿ ਸ੍ਰੀ ਅਕਾਲ
4: ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ
0: ਕੀ ਹਾਲ ਚਾਲ ਠੀਕ ਠਾਕ ਹੋ
4: ਹਾਂਜੀ
0: ਬਹੁਤ ਧੰਨਵਾਦੀਆਂ ਜੀ ਆਪਣੇ ਸਰੋਤਿਆਂ ਦਰਸ਼ਕਾਂ ਦੇ ਸਾਨੂੰ ਉਨ੍ਹਾਂ ਨੇ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਅਸੀਂ 31 ਦਸੰਬਰ ਨੂੰ ਬੰਦ ਹੋਏ ਇਸ ਪ੍ਰੋਗਰਾਮ ਦੇ ਵਿਚ 6 ਮਹੀਨੇ ਬਾਅਦ ਹਾਜ਼ਰੀ 6-7-8 ਮਹੀਨੇ ਬਾਅਦ ਇੰਜ ਲੱਗਾ ਕਿ ਅਸੀਂ ਸਿਰਫ ਵੈਕੇਸ਼ਨ ਕੱਟ ਕੇ ਜਿਵੇਂ ਇੰਡੀਆ ਆਉਂਦੇ ਨੇ 4 ਹਫ਼ਤਿਆਂ ਲਈ ਤੇ ਸਾਨੂੰ ਬਿਲਕੁਲ ਉਸੇ ਤਰ੍ਹਾਂ ਗਲਵੱਕੜੀ ਦੇ ਵਿਚ ਲਿਆ ਬੇਤਹਾਸ਼ਾ ਫੋਨ ਕਾਲਸ ਬੇਤਹਾਸ਼ਾ ਈ ਮੇਲਸ ਬੇਤਹਾਸ਼ਾ ਸਾਨੂੰ ਟੈਕਸਟ ਮੈਸੇਜ ਆਏ ਨੇ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਸਾਡੀਆਂ ਜਿੰਮੇਵਾਰੀਆਂ ਪਹਿਲਾਂ ਨਾਲੋਂ ਹੋਰ ਵੀ ਵੱਧ ਗਈਆਂ ਨੇ ਕਿ ਅਸੀਂ ਹਰ ਸ਼ਬਦ ਨੂੰ ਬੋਲਣ ਤੋਂ ਪਹਿਲਾਂ ਇੱਕ ਨਹੀਂ ਅਨੇਕਾਂ ਵਾਰ ਸੋਚਾਂਗੇ, ਤੁਸੀਂ ਇੰਨਾ ਪਿਆਰ ਮੁਹੱਬਤ ਸਤਿਕਾਰ ਸਾਨੂੰ ਦਿੱਤਾ। ਲਓ ਲੇਡੀਜ਼ ਫਸਟ, ਪਹਿਲਾ ਸਵਾਲ
1: ਜੀ ਮਿੰਟੂ ਜੀ, ਸਤਿ ਸ੍ਰੀ ਅਕਾਲ ਮੇਰੇ ਵੱਲੋਂ ਆਪ ਜੀ ਨੂੰ। ਔਰ ਮੇਰਾ ਸਵਾਲ ਹੈਗਾ ਕਿ ਨੱਡਾ ਹੀ ਬਣੇ ਨੇ ਮੋਦੀ ਦੇ ਸੰਕਟ ਮੋਚਕ ਜਾਂ ਪ੍ਰੋਬਲਮ ਸੋਲਵਰ, ਕੀ ਕਹਿਣਾ ਚਾਹੋਗੇ?
4: ਹਾਂ ਜੀ, ਜੇ ਹੋਰ ਵੀ ਜਟਕਾ ਭਾਸ਼ਾ ਚ ਆਖੀਏ ਕਿ ਮੈਨੇਜਰ ਨਵਾਂ ਰੱਖ ਲਿਆ।
1: ਅੱਛਾ ਜੀ, ਇਹ ਵੀ ਸਹੀ ਹੈ।
4: ਪਹਿਲਾਂ ਮੈਨੇਜਰ ਸਨ ਅਮਿਤ ਸ਼ਾਹ। ਵੇਖੋ ਪਿਛਲੇ ਕੁਛ ਸਮੇਂ ਤੋਂ ਜੇ ਤੁਸੀਂ ਵੇਖੋਗੇ ਤਾਂ ਜਿਸ ਤਰ੍ਹਾਂ ਕਾਕਰੋਚ ਜਨਤਾ ਪਾਰਟੀ ਵਾਲਾ ਰੌਲਾ ਪਿਆ, 20 July ਨੂੰ ਤੇ ਬਹੁਤ ਤਗੜਾ ਉੱਥੇ ਘਮਸਾਨ ਹੋਇਆ। ਉਸ ਤੋਂ ਬਾਅਦ ਅਮਿਤ ਸ਼ਾਹ ਬਾਰੇ ਨਾ ਕੁਝ ਸਮੇਂ ਤੋਂ ਗੋਦੀ ਮੀਡੀਆ ਨੇ ਖਬਰਾਂ ਚਲਾਈਆਂ ਸੀਗੀਆਂ ਕਿ ਬੰਗਾਲ ਜਿੱਤ ਲਿਆ ਜੀ, ਫਲਾਂ ਕਰ ਲਿਆ, ਟਮਕਾਂਗ ਕਰ ਲਿਆ, ਕਿ ਇਹਨੂੰ ਡਿਪਟੀ ਬਣਾ ਦਿਓ। ਬਈ ਹੁਣ ਸਾਰਿਆਂ ਨੂੰ ਵੈਸੇ ਤੇ ਹੈ ਹੀ ਆ ਕਿ ਇੰਨੇ ਲੰਮੇ ਸਮੇਂ ਤੋਂ ਨਰਿੰਦਰ ਮੋਦੀ ਦੀ ਸੇਵਾ ਚ ਹਾਜ਼ਰ ਰਹਿੰਦੇ ਨੇ ਕਿ ਸ਼ਾਇਦ ਕੋਈ ਇਸ ਤਰ੍ਹਾਂ ਦੀ ਕਲਗੀ ਲੱਗ ਜਾਵੇ। ਪਰ ਉਸ ਤੋਂ ਬਾਅਦ ਤਾਂ ਬਿਲਕੁਲ ਅਮਿਤ ਸ਼ਾਹ ਨੂੰ ਜਿਸ ਤਰ੍ਹਾਂ ਕਹਿ ਲਈਏ ਨਾ ਕਿ ਪਤਾ ਨੀ ਨਜ਼ਰ ਹੀ ਲੱਗ ਗਈ ਆ, ਲਗੀ ਦੋਸਤੀ ਕੋ ਕਿਸਕੀ ਨਜ਼ਰ, ਬਦਲ ਜਾਏਗਾ ਤੂੰ ਨਹੀਂ ਥੀ ਖਬਰ। ਤਾਂ ਗੱਲ ਇਹ ਆ ਕਿ ਉਸ ਤੋਂ ਬਾਅਦ ਤੇ ਉਹ ਬਿਲਕੁਲ ਹੀ ਪਾਸੇ ਜੇ ਹਟ ਗਏ ਨੇ। ਹੁਣ ਜਿਵੇਂ ਤੁਸੀਂ ਵੇਖਿਆ ਹੋਣਾ ਕਿ ਜਦੋਂ ਕਾਕਰੋਚ ਜਨਤਾ ਪਾਰਟੀ ਦੇ ਨਾਲ ਗੱਲਬਾਤ ਚੱਲ ਰਹੀ ਸੀਗੀ ਤਾਂ ਉਸ ਵੇਲੇ ਕੌਣ ਸੀਗਾ ਸਾਰੇ ਫਰੇਮ ਦੇ ਵਿੱਚ? ਉਹ ਸੀਗੇ ਨੱਡਾ। ਇਸ ਤੋਂ ਇਲਾਵਾ ਜੇ ਤੁਸੀਂ ਹੁਣ ਕੁਝ ਦਿਨਾਂ ਦੀਆਂ ਜਿੰਨੀਆਂ ਵੀ ਘਟਨਾਵਾਂ ਨੇ, ਔਰ ਕਮਾਲ ਦੀ ਗੱਲ ਹੈ ਕਿ ਕੱਲ ਜਿੱਥੋਂ ਬਿਲਕੁਲ ਸਾਡੇ ਵਰਗੇ ਨੂੰ ਵੀ ਖੁੱਲ ਕੇ ਅੰਦਾਜ਼ਾ ਹੋ ਜਾਂਦਾ ਕਿ ਖੜਗੇ ਸਾਹਿਬ ਨੇ ਸ਼ੁੱਧੀਕਰਨ ਦੇ ਨਾਮ ਤੇ ਜਿਹੜੀ FIR ਕਰਨ ਦੀ ਡਿਮਾਂਡ ਕੀਤੀ ਆ, ਉਸਨੇ ਪੱਤਰ ਜਿਹੜਾ ਹੈ ਖੜਗੇ ਸਾਹਿਬ ਨੇ ਉਹ ਕਿਹਨੂੰ ਲਿਖਿਆ? ਨੱਡਾ ਸਾਹਿਬ ਨੂੰ, ਨੱਡਾ ਸਾਹਿਬ ਨੂੰ। ਤੇ ਇਹ ਵੀ ਕਮਾਲ ਦੀ ਗੱਲ ਹੈ ਕਿ ਇਹਨਾਂ ਦੇ ਕੋਲ ਸਿਹਤ ਮੰਤਰਾਲਾ, ਸਿਹਤ ਮੰਤਰਾਲਾ ਇੰਡੀਆ ਦੇ ਵਿੱਚ ਕਿਸ ਦਿਸ਼ਾ ਚ ਆ, ਕਿਸ ਦਸ਼ਾ ਦੇ ਵਿੱਚ ਆ, ਉਹ ਸਾਰਿਆਂ ਨੂੰ ਪਤਾ। ਤਾਂ ਪਰ ਦੂਸਰੇ ਪਾਸੇ ਖੜਗੇ ਸਾਹਿਬ ਨੂੰ ਬਹੁਤ ਉਭਾਰਿਆ ਜਾ ਰਿਹਾ। ਹੁਣ ਕੁਝ ਲੋਕ ਇਹ ਕਹਿ ਰਹੇ ਨੇ ਕਿ ਹੋ ਸਕਦਾ ਕਿ ਜਿਵੇਂ ਡਿਪਟੀ ਬਣਾਉਣ ਦੀ ਅਮਿਤ ਸ਼ਾਹ ਨੂੰ ਮੰਗ ਉੱਠੀ ਤੇ ਤਿਵੇਂ ਹੀ ਅਮਿਤ ਸ਼ਾਹ ਨੂੰ ਥੋੜਾ ਜਿਹਾ ਸਾਈਡ ਲਾਈਨ ਕੀਤਾ ਗਿਆ। ਜਦਕਿ ਕੁਛ ਲੋਕ ਕਹਿੰਦੇ ਕਿ ਅਮਿਤ ਸ਼ਾਹ ਹੁਣ ਜਿਹੜੇ ਆ ਉਹ ਜ਼ਿਆਦਾ ਪਚੜੇ ਚ ਪੈਣਾ ਨਹੀਂ ਚਾਹੁੰਦੇ, ਕਿਉਂਕਿ ਬਹੁਤ ਉਦਾਸ ਤੇ ਲਹਿਜ਼ੇ ਨਾਲ ਉਹਨਾਂ ਨੇ ਪਿੱਛੇ ਜੇ ਕਿਹਾ ਸੀਗਾ ਕਿ ਮੇਰੀ ਕਿਸਮਤ ਦੇ ਵਿੱਚ ਤੇ ਅੰਦੋਲਨਾਂ ਦੇ ਨਾਲ ਨਜਿੱਠਣਾ ਹੀ ਆਇਆ। ਤਾਂ ਮਤਲਬ ਕਿ ਕੁਝ ਇਹ ਵੀ ਕਹਿ ਰਹੇ ਆ ਕਿ ਇੱਕ ਲੌਬੀ ਨੇ ਅਮਿਤ ਸ਼ਾਹ ਨੂੰ ਪਿੱਛੇ ਧੱਕਿਆ। ਔਰ ਸਭ ਤੋਂ ਵੱਡੀ ਗੱਲ ਜਿਹੜੀ ਹੁਣ ਇਸ ਵੇਲੇ ਚਰਚਾ ਦੇ ਵਿੱਚ ਹੈ ਕਿ ਬਈ ਇਹ ਇਹਨਾਂ ਦਾ ਭਾਜਪਾ ਵਾਲਿਆਂ ਦਾ ਪਲਾਨ ਵੀ ਹੋ ਸਕਦਾ, ਕਿਉਂਕਿ ਅਮਿਤ ਸ਼ਾਹ ਤੇ ਬੜੇ ਨਿਸ਼ਾਨੇ ਕੱਸੇ ਜਾ ਰਹੇ ਸੀਗੇ। ਓਪੋਜੀਸ਼ਨ ਇਕੱਠਿਆਂ ਹੋ ਕੇ ਲਗਾਤਾਰ ਵਾਰ ਕਰ ਰਹੀ ਸੀ ਕਿ ਨੱਡਾ ਦਾ ਇੱਕ ਫੇਸ ਜਿਹੜਾ ਹੈ ਅੱਗੇ ਕਰ ਦਿੱਤਾ ਗਿਆ ਤਾਂ ਕਿ ਉਧਰ ਨੂੰ ਤੀਰ ਜਿਹੜੇ ਆ ਥੋੜੇ ਜੇ ਘੱਟ ਸਕਣ।
0: ਬੜਾ ਵੱਡਾ ਤੁਸੀਂ ਅਨਾਲਿਸਿਸ ਕੀਤਾ। ਔਰ ਸਟੂਡੀਓ ਦਾ ਨੰਬਰ ਦੋਸਤੋ 905-813-1320 ਲੋਕਲ ਨੰਬਰ, ਸਾਡੇ ਪੂਰੇ ਕੈਨੇਡਾ ਦੇ ਵਿੱਚ ਸੁਣਨ ਵਾਸਤੇ ਇਸ ਚੈਨਲ ਨੂੰ 647-910-1320 ਤੇ ਡਾਇਲ ਕਰਕੇ ਸੁਣ ਸਕਦੇ ਹੋ। ਅਮਰੀਕਾ 641-741-1919 ਤੇ ਸੁਣਿਆ ਜਾ ਸਕਦਾ ਹੈ। ਮੁੱਖ ਮੰਤਰੀ ਦਫ਼ਤਰ ਮਾਮਲੇ ਦੀ ਜਾਂਚ ਲਈ CBI ਰਾਜੀ ਹੋ ਗਈ, ਕੀ ਕਹਿਣਾ ਚਾਹੋਗੇ?
4: ਬਸ ਕਹਿਣਾ ਕੀ ਆ, ਜੇ ਉਹ ਗਾਣਾ ਨੀ ਕਹਿੰਦੇ ਜੇ ਸੱਜਣ ਰਾਜੀ ਹੋ ਜਾਵੇ ਪਾਗਲਾ ਵੇ ਰੌਲਾ ਨਹੀਂ ਹੋ ਪਾਈ, ਰੌਲਾ ਨਹੀਂ ਹੋ ਪਾਈ। ਪਰ ਇੱਥੇ ਇਹ ਆ ਕਿ ਰੌਲਾ ਲਕਾਈ ਦਾ ਹੀ ਨਹੀਂ ਇਹਨਾਂ ਤੋਂ, ਰੌਲਾ ਪਈ ਜਾਂਦਾ। ਹੁਣ ਤੁਸੀਂ ਵੇਖੋ ਕਿ ਕੱਲ ਸਾਰੀ ਦਿਹਾੜੀ ਫੋਟੋ ਖੇਡੀ ਗਏ, ਫੋਟੋ ਵੀ ਇਹਦੀਆਂ ਗੁਰੀ ਚਾਲ ਦੀਆਂ ਫੋਟੋਆਂ ਇਹਨਾਂ ਦੇ ਨਾਲ ਆ, ਇਹਨਾਂ ਦੇ ਨਾਲ ਆ, ਇਹਨਾਂ ਦੇ ਨਾਲ ਆ, ਸਾਂਡੂ ਦੀਆਂ ਫੋਟੋਆਂ ਬਈ ਭਾਜਪਾ ਵਾਲਿਆਂ ਦੇ ਨਾਲ ਆ। ਉਹ ਸਾਂਡੂ ਤਾਂ ਭਾਈ ਹੁਣ ਜਦੋਂ ਹੈ ਹੀ VIP ਹੈ, ਸਾਂਡੂ VIP ਦਾ ਅੱਗੇ ਫੁੱਫੜ ਜਿਹੜਾ VIP ਸੀਗਾ ਉਹ ਪਟਿਆਲੇ ਜ਼ਿਲ੍ਹੇ ਦਾ ਮੁੱਖ ਮੰਤਰੀ ਸੀ, ਤੇ ਸਾਂਡੂ ਹੈ ਹੀ VIP ਆ। ਸਾਂਡੂ ਕੋਲ ਪੈਸਾ ਪਹਿਲਾਂ ਵੀ ਹੈਗਾ ਸੀ, ਤਿਗੜਮ ਬੰਦਾ ਹੈ, ਤੇ ਉਹ ਤਾਂ ਪਹਿਲਾਂ ਵੀ ਇਹੋ ਜਿਹੀਆਂ ਮਹਿਫਲਾਂ ਚ ਵਿਚਰਦਾ ਸੀ। ਇਹਨਾਂ ਨੇ ਕੱਲ ਸਾਂਡੂ ਨੂੰ ਵੀ ਬਗਾਨਾ ਘਰ ਕੱਤਿਆ ਕਿ ਬਈ ਸਾਡਾ ਨੀ ਹੈਗਾ, ਧਿਆਨ ਕੇ ਲੈ ਜੋ ਜਿਹਦਾ ਹੈਗਾ। ਤਾਂ ਨੱਡਾ ਸਾਹਿਬ ਨਾਲ ਫੋਟੋਆਂ ਇਹਦੀਆਂ, ਫਲਾਣੇ ਨਾਲ ਫੋਟੋਆਂ, ਫਲਾਣੇ ਨਾਲ ਫੋਟੋਆਂ, ਗੁਰੀ ਚਾਲ ਦੀਆਂ ਅਕਾਲੀਆਂ ਨਾਲ ਫੋਟੋਆਂ। ਉਹ ਬਾਈ ਫੋਟੋਆਂ ਫਾਟੋਆਂ ਛੱਡੋ, ਤੁਸੀਂ ਜਿਹੜੇ ਸਵਾਲ ਨੇ ਉਹਨਾਂ ਦਾ ਜਵਾਬ ਦਿਓ ਕਿ ਭਾਈ ਉਹ ਡੀਲ ਹੋਈ ਕਿ ਨਹੀਂ, ਜੇ ਡੀਲ ਹੋਈ ਹੈ ਤਾਂ ਕਿੰਨਾ ਪੈਸਾ ਗਿਆ, FIR ਰੱਦ ਹੋਈਆਂ ਤਾਂ ਕਿਵੇਂ ਹੋਈਆਂ, 164 ਦੇ ਪੀੜਤਾਂ ਦੇ ਬਿਆਨ ਹੋਏ ਆ, ਉਸ ਤੋਂ ਬਾਅਦ ਕੈਂਸਲੇਸ਼ਨ ਕਿਵੇਂ ਭਰੀ ਗਈ ਹੈ? ਇਹ ਬੜੇ ਵੱਡੇ ਸਵਾਲ ਹੈ। ਪਰ ਇਸੇ ਤਰ੍ਹਾਂ ਜੇ ਤੁਸੀਂ ਵੇਖੋਗੇ ਤਾਂ ਦੂਸਰਾ ਦੇਖੋ, ਦੋ ਵਿਪਤਾਵਾਂ ਨੇ ਮੁੱਖ ਮੰਤਰੀ, ਔਰ ਮੁੱਖ ਮੰਤਰੀ ਬਿਲਕੁਲ ਖਾਮੋਸ਼ ਨੇ। ਦੋ ਵਿਪਤਾਵਾਂ, ਇੱਕ ਦਫ਼ਤਰ ਦੀ ਹੈ, ਇੱਕ ਘਰ ਦੀ ਹੈ। ਘਰ ਦੀ ਮਤਲਬ ਕਿ ਘਰ ਦਾ ਮਸਲਾ ਕੀ ਵਿਗੜ ਗਿਆ ਕਿ 5 ਕਰੋੜ ਵਾਲਾ ਕਲੰਕ ਲੱਗ ਗਿਆ। ਤੇ ਬਿਲਕੁਲ ਜਿਹੜਾ ਬੰਦਾ ਕਹਿੰਦਾ ਸੀਗਾ ਕਿ ਮੈਂ ਤੇ ਸਲਫਾਸ ਖਾ ਲੂੰਗਾ ਜੇ ਮੈਨੂੰ ਕਿਤੇ 1 ਰੁਪਇਆ ਖਾਣਾ ਪਿਆ, ਹੁਣ ਉਹਦੇ ਲਈ ਸਲਫਾਸ ਦੀਆਂ ਸ਼ੀਸ਼ੀਆਂ ਪੇਸ਼ ਕਰੀ ਜਾਂਦੇ ਖਹਿਰਾ ਵਰਗੇ। ਤੇ ਦੂਜੀ ਗੱਲ ਇਹ ਆ ਕਿ ਉਧਰੋਂ ਦਫ਼ਤਰ ਦਾ ਰੌਲਾ ਪੈ ਗਿਆ। ਈਡੀ ਦੇ ਪੱਤਰ ਤੇ ਪੱਤਰ, ਦੇ ਪੱਤਰ ਤੇ ਪੱਤਰ, ਈਡੀ ਵਾਲੇ ਕਹਿੰਦੇ ਅਸੀਂ ਇੱਕ ਬੰਦਾ ਭੇਜਿਆ ਤੇ ਜਾ ਕੇ ਇਹਨਾਂ ਨੂੰ ਲਿਖਤੀ ਨੋਟ ਕਰਾਇਆ, ਇਹ ਸਬੂਤ ਮੰਗਦੇ ਆ। ਕਹਿੰਦੇ ਸਾਡਾ ਬੰਦਾ ਹੀ ਭਾਲਿਆ ਪੰਜਾਬ ਪੁਲਿਸ ਵਾਲਿਆਂ ਨੇ। ਉਹ ਮੈਂ ਕਿਹਾ ਤੇ ਇਹਨਾਂ ਦੀ ਪੁਰਾਣੀ ਆਦਤ ਆ, ਕੰਮ ਭਾਵੇਂ 5 ਮਿੰਟ ਦਾ, ਥਾਣੇ ਚ ਉਹ ਵੀ 5 ਘੰਟੇ ਬਿਠਾਈ ਰੱਖਦੇ ਆ। ਉਹ ਆਉਂਦਾ ਫਲਾਣਾ ਰੇਸ਼ਮ ਸਿੰਘ ਆਉਂਦਾ ਪਿੰਡੋ ਚੱਲਿਆ, ਸਾਈਕਲ ਪੈਂਚਰ ਹੋ ਗਿਆ, ਆਉਂਦਾ ਫਿਰ ਆ ਕੇ ਕੱਢ ਕੇ ਦਿੰਦਾ ਤੈਨੂੰ ਕਾਗਜ਼, ਕਾਗਜ਼ ਉਹਦੇ ਟੇਬਲ ਤੇ ਪਿਆ ਹੁੰਦਾ ਦਰਾਜ਼। ਇਹ ਸਾਡੀ ਪੰਜਾਬ ਪੁਲਿਸ ਦੀ ਇਹ ਕੰਮ ਕਰਨ ਦੀ ਨਾ ਇਹ ਬੜੀ ਪੁਰਾਣੀ ਵਿਧੀ ਆ। ਇਹ ਕਿਸੇ ਨੂੰ ਯਕਦਮ ਨੀ, ਤੁਸੀਂ ਤੁਹਾਡਾ ਤਾਂ ਵੇਟ ਕਰਾਇਆ ਹੀ ਆ ਨਾ ਇਹਨਾਂ ਨੇ, ਤੁਸੀਂ ਤਾਂ ਦੇਖਿਆ ਹੀ ਆ। ਕੰਮ ਉਹੀ ਅਫਸਰਾਂ ਨੇ ਕਰਨਾ ਹੁੰਦਾ, ਕੰਮ ਓਨੇ ਚਿਰ ਚ ਹੋ ਜਾਣਾ, ਉਹੀ ਕਹਿਣਗੇ। ਔਰ ਰੇਸ਼ਮ ਘਰੋਂ ਚੱਲਿਆ, ਰੇਸ਼ਮ ਰਾਹ ਚ ਉੱਥੇ ਬਸ ਨਕਾ ਬੰਨਣ ਲਿਆ, ਇੱਧਰ ਉੱਧਰ ਬਸ ਆਹ ਹਾਲ ਹੈ ਇਹਨਾਂ ਦਾ। ਉਹ ਕਹਿਣ ਦਾ ਮਤਲਬ ਇਹ ਆ ਕਿ ਦੇਖੋ, ਉਹ ਗੱਲ ਇਹ ਆ ਕਿ ਬਈ ਜਿਹੜਾ ਇਹ ਮਸਲਾ ਹੈ ਨਾ, ਹੁਣ ਇਹ ਮਸਲਾ ਇਹ ਪਹੁੰਚ ਗਿਆ ਦਫ਼ਤਰ ਵਾਲਾ, ਯਾਨੀ ਦੋਨੇ ਹਾਈਕੋਰਟ, 5 ਕਰੋੜ ਵਾਲਾ ਵੀ ਹਾਈਕੋਰਟ ਗਿਆ ਚਲਾ ਤੇ ਦਫ਼ਤਰ ਵਾਲਾ ਵੀ ਹਾਈਕੋਰਟ ਗਿਆ ਚਲਾ। ਹੁਣ ਜਿਹੜਾ ਦਫ਼ਤਰ ਵਾਲਾ, ਉਹਦੇ ਵਿੱਚ ਮੰਗ ਕੀਤੀ ਗਈ ਸੀ CBI ਦੀ, CBI ਮਾਰ ਕੇ ਫਾਈਲ ਕੱਚ ਦੇ ਵਿੱਚ ਉੱਥੇ ਹਾਜ਼ਰ ਹੋ ਗਈ। ਕਹਿੰਦੇ ਲਓ ਜੀ ਚੱਕੋ ਬਈ, ਆਪਾਂ ਤਿਆਰ ਹੈਗਾ, ਸਾਡਾ ਕੀ ਹੈ? ਆਪਾਂ ਕਈ ਵਾਰ ਕਹਾਵਤ ਨੀ ਵਰਤਦੇ ਕਿ ਸਪਾਹੀਆ ਜੰਗ ਲੜੇਗਾ, ਉਹਨੇ ਹੋਰ ਕੰਮ ਕੀ ਹੈ? ਵੀ CBI ਵਾਲਿਆਂ ਨੇ ਤਾਂ ਕੰਮ ਇਹ ਵੀ ਕਰਨਾ। ਉਹ ਕਹਿੰਦੇ ਬਈ ਆਪਾਂ ਤਿਆਰ ਹੈ, ਇਸ਼ਕੇ ਦੀ ਅੱਗ ਨੂੰ ਮਚਾ ਦੇ ਗੋਰੀਏ, ਮਚਣੇ ਨੂੰ ਅਸੀਂ ਤੇ ਤਿਆਰ ਬੈਠੇ ਹਾਂ, ਵੀ ਸਾਡਾ ਤੇ ਕੰਮ ਆ, ਆਹੀ ਤੇ ਖਿੱਚ ਦੇਣਾ ਕੰਡਾ। ਤਾਂ ਗੱਲ ਇਹ ਆ ਕਿ ਹੁਣ ਕੱਲ ਜੱਜ ਜਿਹੜੇ ਸੀਗੇ ਉਹ ਛੁੱਟੀ ਤੇ ਚਲੇ ਗਏ, ਹੁਣ ਜਦੋਂ ਉਹ ਛੁੱਟੀ ਤੋਂ ਵਾਪਸ ਆਉਣਗੇ ਤੇ 8 ਤਰੀਕ ਜਿਹੜੀ ਆ ਤੈਅ ਕੀਤੀ ਗਈ ਆ ਘਰ ਵਾਲੇ ਮਾਮਲੇ ਦੀ ਵੀ। ਘਰ ਵਾਲਾ ਜਦੋਂ ਮਾਮਲਾ ਕਹਿੰਦਾ ਤੇ 5 ਕਰੋੜ ਹੀ ਆ, ਉਹ ਬੋਲੀ ਵੀ ਪਾਉਂਦੇ ਹੁੰਦੇ ਸੀ ਨਾ, ਟੱਕ ਟਾਕੇ ਦੀ ਤੇ ਜੀਜਾ ਸਾਡਾ 2.5 ਲੱਖ ਦਾ ਕੁਛ ਇਸ ਤਰ੍ਹਾਂ, ਭਾਬੀ ਸਾਡੀ 2.5 ਲੱਖ ਦੀ ਕੁਛ ਇਸ ਤਰ੍ਹਾਂ। ਤਾਂ ਉਹ 5 ਕਰੋੜ ਵਾਲਾ ਮਸਲਾ ਜਿਹੜਾ ਉਹ ਘਰ ਵਾਲਾ ਹੋ ਗਿਆ। ਇਧਰ ED ਵਾਲਾ ਜਿਹੜਾ ਮਸਲਾ ਉਹ ਹੋ ਗਿਆ ਦਫ਼ਤਰ ਵਾਲਾ, ਤੇ ਦਫ਼ਤਰ ਦੇ ਵਿੱਚ ਬਹਿੰਦੇ ਆ ਸੱਜਣ ਖਾਸ, ਉਹ ਉਹਨਾਂ ਦੇ ਨਾਲ ਜੁੜਦਾ। ਇੱਕ ਪਾਸੇ ਸੱਜਣ, ਦੂਜੇ ਪਾਸੇ ਟੱਬਰ। ਔਰ ਸਭ ਤੋਂ ਵੱਡੀ ਗੱਲ ਕਿ ਕੱਲ ਵੀ ਮੈਂ ਕਿਹਾ ਸੀਗਾ ਕਿ ਉਸ ਆਡੀਓ ਦੇ ਵਿੱਚ ਬਈ ਮੁੱਖ ਮੰਤਰੀ ਦਾ ਜ਼ਿਕਰ ਆ ਕਿ ਮੁੱਖ ਮੰਤਰੀ ਨੂੰ ਪੀੜਤਾਵਾਂ ਮਿਲੀਆਂ ਨੇ। ਮੈਂ ਇਹਦੇ ਤੇ ਕੱਲ ਰਾਤੀ ਲਿਖਿਆ ਸੀਗਾ ਬਕਾਇਦਾ ਕਿ ਹੁਣ ਮੁੱਖ ਮੰਤਰੀ ਕੋਲ ਇੱਕੋ ਰਸਤਾ ਬਚਦਾ ਹੈ, ਜੇ ਉਹਨਾਂ ਨੇ ਆਪਣਾ ਮੂੰਹ ਬਚਾਉਣਾ, ਮਾੜਾ ਮੋਟਾ ਕਰੈਕਟਰ ਬਚਾਉਣਾ, ਕਿ ਉਹ ਇੱਕ ਐਸੇ ਕਮਿਸ਼ਨ ਦਾ ਗਠਨ ਕਰਨ ਜਿਹਦੇ ਵਿੱਚ ਰਿਟਾਇਰਡ ਹਾਈਕੋਰਟ ਜਾਂ ਸੁਪਰੀਮ ਕੋਰਟ ਦਾ ਜੱਜ ਹੋਵੇ, ਰਿਟਾਇਰਡ ਪੁਲਿਸ ਅਧਿਕਾਰੀ ਹੋਵੇ, ਇੱਕ ਲੇਡੀ ਸੋਸ਼ਲ ਵਰਕਰ ਹੋਵੇ, ਇੱਕ ਫੋਰੈਂਸਿਕ ਮਾਹਰ ਹੋਵੇ, ਇਸ ਤਰ੍ਹਾਂ ਦੀ ਇੱਕ ਕਮੇਟੀ ਜਾਂ ਕਮਿਸ਼ਨ ਬਣੇ, ਉਹ ਆਜ਼ਾਦ ਦਾਨਾ ਰਿਪੋਰਟ ਦੇਵੇ, ਵੀ ਆ ਜਿਹੜੀਆਂ ਆਡੀਓਜ਼ ਵੀਡੀਓਜ਼ ਤਸਦੀਕ ਕਰੇ, ਡੀਲ ਦੀ ਤਸਦੀਕ ਕਰੇ ਹੋਈ ਕਿ ਨਹੀਂ, ਮਨੀ ਟ੍ਰੇਲ ਦੀ ਤਸਦੀਕ ਕਰੇ ਹੈ ਕਿ ਨਹੀਂ, ਇਹਨਾਂ ਸਾਰੀਆਂ ਚੀਜ਼ਾਂ ਦੀ ਪੀੜਤਾਂ ਦੀ ਗਿਣਤੀ ਕਿ ਇਸ ਬੁਰੀ ਚਾਹਲ ਤੋਂ ਪੀੜਤ ਕਿੰਨੀਆਂ ਨੇ।
0: ਜੀ ਬਿਲਕੁਲ,
4: ਇਹਦੀ ਭੂਮਿਕਾ ਪਲੇ ਬੋਆਏ ਵਾਲੀ ਨਿਕਲ ਰਹੀ ਹੈ, ਜਿਵੇਂ ਆਪਾਂ ਨਜ਼ਰ ਮਾਰ ਰਹੇ ਹਾਂ। ਤਾਂ ਇਹਦੇ ਕਿਹਦੇ ਕਿਹਦੇ ਨਾਲ ਤਾਲੁਕਾਤ ਨੇ, ਇਹਨੂੰ ਸਿਕਿਉਰਿਟੀ ਇੰਨੀ ਕਿਹਨੇ ਦਿੱਤੀ ਆ, ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਹੈ ਨਾ ਭੋਖ ਕਰਨੀ ਚਾਹੀਦੀ ਆ, ਜਾਂਚ ਕਰਨੀ ਚਾਹੀਦੀ ਆ, ਪੜਤਾਲ ਕਰਨੀ ਚਾਹੀਦੀ।
0: ਅਗੇਨ 9058131320 ਮਿੰਟੂ ਜੀ, ਨਾਲ ਹੀ ਜੇਕਰ ਆਪਾਂ ਮੁੱਖ ਮੰਤਰੀ ਦੀ ਗੱਲ ਕਰ ਰਹੇ ਹਾਂ ਤਾਂ ਮੁੱਖ ਮੰਤਰੀ ਦਾ ਵਿਰੋਧ ਕਰਨ ਵਾਲਾ ਇੱਕ ਕਾਲਾ ਝੰਡਾ ਵਿਖਾਉਣ ਵਾਲਾ ਮਜੀਠੇ ਸਾਹਿਬ ਦੇ ਮੁਤਾਬਕ ਇਹ ਆ ਕਿ ਉਹਨੂੰ ਫੜਿਆ ਗਿਆ, ਕਹਿੰਦੇ ਕੁੱਟਮਾਰ ਕਾਫੀ ਹੋਈ ਹੈ, ਕੀ ਹੁਣ ਕਾਲੀ ਝੰਡੀ ਦਿਖਾਉਣਾ? ਈਵਨ ਦੋ ਮੈਂ ਪਹਿਲਾਂ ਕਲੀਅਰ ਕਰਦਾ ਕਿ ਬਾਦਲਾਂ ਦੇ ਰਾਜ ਦੇ ਵਿਚ ਵੀ ਕਾਲੀਆਂ ਪੇਂਟਾਂ, ਕਾਲੇ ਕੱਛੇ ਪਾ ਕੇ ਵੀ ਉਨ੍ਹਾਂ ਦੇ ਸਮਾਗਮਾਂ ਦੇ ਵਿਚ, ਉਨ੍ਹਾਂ ਦੇ ਸੰਗਤ ਦਰਸ਼ਨਾਂ ਦੇ ਵਿਚ ਜਾਣ ਤੋਂ ਮਨਾ ਸੀਗਾ, ਆਪਾਂ ਖ਼ਬਰਾਂ ਪੜ੍ਹਦੇ ਰਹੇ ਹਾਂ। ਪਰ ਉਸ ਨੇ ਕਾਲਾ ਝੰਡਾ ਦਿਖਾਇਆ ਜਾਂ ਕਾਲਾ ਟਾਕੀ ਦਿਖਾਈ ਜਾਂ ਲੀਰ ਦਿਖਾਈ, ਕਾਲਾ ਦਿਖਾ ਕੇ ਉਹਨੇ ਵਿਰੋਧ ਕੀਤਾ, ਇਹ ਸੱਚ ਹੈ ਕਿ ਉਹਦੀ ਕੁੱਟਮਾਰ ਹੋਈ ਹੈ?
4: ਦੇਖੋ, ਕੁੱਟਮਾਰ ਤਾਂ ਮੈਡੀਕਲ ਤੋਂ ਹੋ ਜਾਂਦੀ ਹੁੰਦੀ ਆ ਪ੍ਰੂਫ ਕਿ ਬਈ ਇਹ ਹੋਈ ਹੈ ਕਿ ਨਹੀਂ, ਉਹ ਮੈਡੀਕਲ ਹੋਏਗਾ ਫਿਰ ਆਪਾਂ ਨੂੰ ਪਤਾ ਲੱਗੇਗਾ ਕਿ ਕਿੰਨੀ ਕੁੱਟਮਾਰ ਹੋਈ ਹੈ। ਪਰ ਕਈ ਵਾਰ ਕੀ ਹੈ ਕਿ ਕੁਝ ਕੁੱਟਮਾਰ ਜਿਹੜੀ ਪੁਲਿਸ ਦੀ ਹੁੰਦੀ ਹੈ, ਉਹ ਜਿੱਦਾਂ ਕਹਿ ਲਈਏ ਕਿ ਬਈ ਮੈਡੀਕਲ ਚ ਵੀ ਨਹੀਂ ਆਉਂਦੀ।
0: ਅੱਛਾ,
4: ਦੂਜੀ ਗੱਲ ਇਹ ਕਿ ਜੇ ਕੁੱਟਮਾਰ ਨਹੀਂ ਕਰਨੀ ਸੀ ਇਹਨਾਂ ਨੇ ਤੇ ਉਹਨੂੰ ਉੱਥੇ ਪਾਸੇ ਲਿਜਾ ਕੇ ਪਿੰਡ ਦੀ ਫਰਨੀ ਤੇ ਛੱਡ ਦਿੰਦੇ। ਪਹਿਲੀ ਗੱਲ ਹੈ, ਮੇਰੀ ਗੱਲ ਸੁਣੋ, ਕੋਈ ਚੀਫ਼ ਮਿਨਿਸਟਰ ਜਿਹੜੀ ਗੱਲ ਕਰਦੇ ਹੋ ਨਾ ਤੁਸੀਂ ਵਾਕਿਆ ਕਾਲੀਆਂ ਝੰਡੀਆਂ ਦੀ, ਉਦੋਂ ਮੈਂ ਫੀਲਡ ਦੀ ਪੱਤਰਕਾਰੀ ਕਰਦਾ ਸੀ, ਮੈਂ ਉਹ ਸਾਰਾ ਐਰਾ ਖੁਦ ਕਵਰ ਕੀਤਾ ਹੋਇਆ। ਹਾਈਵੇ ਤੇ ਜਾਣਾ ਤਦ ਬਾਦਲਾਂ ਨੂੰ ਝੰਡੀਆਂ, ਕਾਨਫਰੰਸਾਂ ਚ ਜਾਣਾ ਤਦ ਝੰਡੀਆਂ, ਈਵਨ ਦੋ ਕਿ ਜੇ ਕਿਤੇ ਵਿਆਹ ਸ਼ਾਦੀ ਤੇ ਗਿਆ ਤਦ ਵੀ ਕਾਲੀਆਂ ਝੰਡੀਆਂ ਦਿਖਾ ਦਿੰਦੇ ਸਨ ਲੋਕ।
0: ਬਿਲਕੁਲ,
4: ਫਿਰ ਇਸ ਮਾਮਲੇ ਚ ਤੇ ਘੱਟੋ ਘੱਟ ਤੁਸੀਂ ਫਰਾਕ ਦਲੀ ਨਾਲ ਆਖੋਗੇ ਨਾ ਯਾਰ ਚੰਗੇ ਸੀ, ਕਾਲੇ ਕੱਪੜੇ ਤੋਂ ਇੰਨਾ ਯਾਰ ਇੰਨਾ ਮਤਲਬ ਕਿ ਡਰ ਹੈ ਤੁਹਾਨੂੰ। ਉਹ ਮਤਲਬ ਕਿ ਉਸ ਵੀਡੀਓ ਨੂੰ ਜਿਹੜੀਆਂ ਵਾਇਰਲ ਹੋਈਆਂ ਨੇ, ਖਾਸ ਤੌਰ ਤੇ ਉਹ ਜਿਹੜੀ ਇੱਕ ਵੀਡੀਓ ਹੈ ਉਹਨੂੰ ਧਿਆਨ ਨਾਲ ਦੇਖੋ ਕਿ ਇੱਕ ਮੰਚ ਲੱਗਾ ਹੈ। ਅੱਛਾ, ਮੁੱਖ ਮੰਤਰੀ ਦੀ ਭੂਆ ਦਾ ਪਿੰਡ ਹੈ, ਤਾਂ ਮਤਲਬ ਕਿ ਭੂਆ ਦਾ ਮੁੰਡਾ ਹੀ ਕੁੱਟਤਾ ਨਾਨਕੇ ਜਾਂ ਭੂਆ ਜਿਹੜੇ ਹੁੰਦੇ ਨਾ, ਆਪਾਂ ਸਾਰੇ ਉਹਨਾਂ ਨੂੰ ਐਂ ਕਹਿੰਦੇ ਹੁੰਦੇ ਮਮੇਰੇ ਜਾਂ ਭੂਆ ਦੇ ਮੁੰਡੇ,
0: ਜਿਵੇਂ ਸੜਕ ਸਾਂਢੂ ਹੈ ਇਹਨਾਂ ਦਾ।
4: ਹਾਂਜੀ, ਤੋ ਗੱਲ ਇਹ ਹੈ ਕਿ ਦੇਖੋ ਹੁਣ ਮੰਚ ਲੱਗਾ ਮੁੱਖ ਮੰਤਰੀ ਦਾ, ਤੇ ਮੁੱਖ ਮੰਤਰੀ ਦਾ ਮੰਚ ਥੱਲੇ ਆ, ਉਹ ਤਾਂ ਇੱਕ ਮਤਲਬ ਕਿ ਛੱਤ ਤੇ ਚੜ ਕੇ ਆਪਦੀ ਪਬਲਿਕ ਜਿਹੜੀ ਸੋਰੀ ਪ੍ਰਾਈਵੇਟ ਪ੍ਰੋਪਰਟੀ ਆ ਉਹਦੇ ਵਿੱਚ ਆਪਦਾ ਰਾਈਟ ਟੂ ਪ੍ਰੋਟੈਸਟ ਜਿਹੜਾ ਉਹ ਨੌਜਵਾਨ ਸਾਡਾ ਬੱਚਾ ਭਰਾ ਸਾਡਾ ਛੋਟਾ ਉਹ ਆਪਦਾ ਜਿਹੜਾ ਉਹ ਰਾਈਟ ਹੈ ਉਹਨੂੰ ਪ੍ਰੈਕਟਿਸ ਕਰ ਰਿਹਾ, ਤਾਂ ਕੀ ਹੋ ਗਿਆ? ਇਹ ਮੈਨੂੰ ਇੱਕ ਮੇਰੇ ਪੱਤਰਕਾਰ ਭਰਾ ਨੇ ਦੱਸਿਆ ਕਿ ਇੱਕ ਵਾਰੀ ਜਲੰਧਰ ਦੇ ਵਿੱਚ ਮੁੱਖ ਮੰਤਰੀ ਆਇਆ, ਉਹ ਕਵਰੇਜ ਤੇ ਸੀਗਾ, ਤਾਂ ਉਸਨੇ ਕਿਹਾ ਕਿ ਜਦੋਂ ਕਾਫਲਾ ਲੰਘ ਰਿਹਾ ਸੀਗਾ ਮੁੱਖ ਮੰਤਰੀ ਦਾ, ਤਾਂ ਇਸ ਦਰਮਿਆਨ ਇੱਕ ਔਰਤ ਨੇ ਵੀਡੀਓ ਸ਼ੂਟ ਕਰਨਾ ਸ਼ੁਰੂ ਕਰ ਦਿੱਤਾ ਕਾਫਲੇ ਦਾ, ਤੇ ਕਮਾਲ ਦੀ ਗੱਲ ਹੈ ਕਿ ਉਹਦਾ ਦਰਵਾਜ਼ਾ ਭੰਨਣਾ ਸਟਾਰਟ ਕਰ ਦਿੱਤਾ, ਔਰ ਬੂਹੇ ਬੰਦ ਕਰਾ ਦਿੰਦੇ ਨੇ ਇਹ ਨੇੜੇ ਤੇੜੇ ਜਿੱਥੇ ਜਾਂਦੇ ਨੇ ਇਹ ਲੋਕਾਂ ਦੇ ਮਸੀਹਾ, ਇਨਕਲਾਬੀ ਨੇਤਾ, ਗੱਪਾਂ ਦੇ ਬਾਦਸ਼ਾਹ, ਚੁਟਕਲਿਆਂ ਦੀ ਕਹਿ ਲੋ ਕਿ ਭਰਮਾਰ ਵਾਲੇ ਨੇਤਾ, ਜਦੋਂ ਲੰਘਦੇ ਨੇ ਤੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ, ਮੇਰਾ ਖੌਫ ਇੰਨਾ ਕਿ ਦਰਵਾਜ਼ੇ ਬੰਦ ਹੋ ਜਾਂਦੇ, ਫੀਲਿੰਗ ਇਹ ਆ। ਤਾਂ ਗੱਲ ਇਹ ਆ ਕਿ ਦਰਵਾਜ਼ੇ ਭੰਨਣੇ ਸਟਾਰਟ ਕਰ ਦਿੱਤੇ, ਉਹਨੇ ਆਖਿਆ ਕੀ ਆਖਰ ਆ ਗਈ ਹੈ ਤੁਹਾਨੂੰ, ਆਖਿਆ ਜੀ ਵੀਡੀਓ ਡਿਲੀਟ ਕਰਾ ਕੇ ਜਾਣਾ, ਨਹੀਂ ਤੇ ਮੁੜ ਕੇ ਤੁਸੀਂ ਮੁੱਖ ਮੰਤਰੀ ਦੇ ਕਾਫਲੇ ਦੀਆਂ ਵੀਡੀਓ ਪਾ ਦਿੰਦੇ। ਉਹ ਵੀ ਜਦੋਂ ਕਾਫਲਾ ਹੈਗਾ ਤੇ ਵੀਡੀਓ ਤੋਂ ਇੰਨਾ ਡਰ। ਇਹ ਗੱਲ ਮੈਨੂੰ ਮੇਰੇ ਨਾਲ ਦੇ ਪੱਤਰਕਾਰ ਨੇ ਦੱਸੀ ਜਿਹੜਾ ਕਿ ਖੁਦ ਉੱਥੇ ਕਵਰੇਜ ਕਰ ਰਿਹਾ ਸੀ। ਇਹ ਹਾਲ ਹੈ ਇਹਨਾਂ ਦਾ। ਤਾਂ ਗੱਲ ਇਹ ਕਿ ਜੇ ਉਸ ਨੌਜਵਾਨ ਦੀ ਕੁੱਟਮਾਰ ਹੋਈ ਆ ਉਹਦਾ ਮੁਲਾਜ਼ਾ ਕਰਵਾ ਕੇ ਤੇ ਪਰਚਾ ਬਣਦਾ, ਕਿਉਂ? ਕਿਉਂਕਿ ਕਿਸੇ ਵੀ ਪ੍ਰੋਟੈਸਟਰ ਨੂੰ ਤੁਸੀਂ ਹਿਰਾਸਤ ਦੇ ਵਿੱਚ ਵੀ ਕਿਵੇਂ ਲੈ ਸਕਦੇ ਹੋ? ਜੇ ਮੰਨ ਲਓ ਮੈਂ ਆਪਣੇ ਘਰ ਚ ਖੜਾ ਯਾਰ, ਤੁਹਾਡਾ ਕਾਫਲਾ ਲੰਘ ਰਿਹਾ, ਤੁਸੀਂ ਮੇਰਾ ਘਰ ਦੇਖਿਆ, ਮੇਰੇ ਘਰ ਤੋਂ ਸੜਕ ਕਿੱਲਾ ਕੁ ਦੂਰ ਹੈ, ਕੋਈ ਕਾਫਲਾ ਲੰਘ ਰਿਹਾ, ਮੈਂ ਆਪਣੇ ਘਰ ਦੀ ਛੱਤ ਤੇ ਜੇ ਮੰਨ ਲਓ ਕਾਲਾ ਝੰਡਾ ਲਾਇਆ, ਤਾਂ ਇਹਦਾ ਮਤਲਬ ਤੁਸੀਂ ਮੈਨੂੰ ਕਾਲਾ ਝੰਡਾ ਆਪਦੀ ਛੱਤ ਤੇ ਵੀ
0: ਲਾਉਣ ਦੇਵੋਗੇ? ਬਿਲਕੁਲ ਸਹੀ ਗੱਲ। ਅੱਛਾ, ਮੈਨੂੰ
4: ਗੱਲ ਇਹ ਆ ਕਿ
0: ਹਾਂਜੀ,
4: ਜੇ ਕੋਈ ਬੱਚਾ ਕੋਈ ਨੌਜਵਾਨ ਕੋਈ ਏਦਾਂ ਝੰਡਾ ਦਿਖਾ ਦੇਗਾ ਯਾਰ ਕੀ ਗੱਲ ਹੈ, ਤੁਸੀਂ ਤਾਂ ਆਪਦਾ ਕਰੈਕਟਰ ਚ ਨਾਂ ਵੀ ਇਹੋ ਜਿਹੇ ਰੱਖਦੇ ਹੁੰਦੇ ਸੀ
0: ਦੇ। ਹਾਂਜੀ ਬਿਲਕੁਲ ਬਿਲਕੁਲ, ਤੇ ਲਓ ਤੁਸੀਂ ਵਿਅੰਗ ਕੀਤੇ ਨੇ LMA ਨੂੰ, MLA ਨੂੰ LMA ਕਿਹਾ ਤੁਸੀਂ ਰਿਸ਼ਵਤਖੋਰੀ ਦੇ ਉੱਤੇ ਪੁਲਿਸ ਦੀਆਂ ਮੁਲਾਜ਼ਮਾਂ ਦੀਆਂ ਮੈਂਬਰ ਪਾਰਲੀਮੈਂਟਾਂ ਦੀਆਂ ਔਰ ਸਰਕਾਰ ਦੀਆਂ ਜਿਹੜੀਆਂ ਨੇ ਨਲਾਇਕੀਆਂ ਨੂੰ ਜਿਵੇਂ ਆਪਣੇ ਕਮੇਡੀ ਦੇ ਵਿਚ ਹੱਸ ਹੱਸ ਕੇ ਲੋਕਾਂ ਨੂੰ ਲੋਟ ਪੋਟ ਕੀਤਾ ਤੇ ਵਿਅੰਗ ਕੀਤੇ ਨੇ, ਤੇ ਅੱਜ ਤੁਹਾਨੂੰ ਕਾਲੀ ਝੰਡੀ ਦਿਖਾ ਦੀ ਤੇ ਤੁਹਾਡੀ ਪੁਲਿਸ ਨੇ ਉਸ ਨੌਜਵਾਨ ਨੂੰ ਕਹਿੰਦੇ ਆ ਮਜੀਠੇ ਸਾਹਿਬ ਦਾ ਬਿਆਨ ਕਿ ਬੜੀ ਕੁੱਟ ਪਈ ਹੈ, ਜੇ ਪਈ ਹੈ ਤਾਂ ਚਰਚੇ ਚੱਲੇ ਨੇ, ਜੇ ਨਹੀਂ ਪਈ ਤਾਂ ਬੈਟਰ ਆ, ਤੇ ਰਾਈਟ ਟੂ ਪ੍ਰਦਰਸ਼ਨ ਤਾਂ ਸਾਰਿਆਂ ਦਾ ਹੈ ਨਾ, ਆਪਣਾ ਹੱਕ ਮਤਲਬ ਗੱਲ ਕਹਿਣ ਦਾ ਤਾਂ ਸਾਰਿਆਂ ਨੂੰ, ਕਾਹਦਾ ਫਿਰ ਲੋਕਤੰਤਰ ਆਓ। ਕਾਲਰ ਲੈਂਦੇ ਹਾਂ ਜੀ, ਵੈਲਕਮ ਜੀ। ਸਤਿ ਸ੍ਰੀ ਅਕਾਲ ਜੀ।
5: ਕਮਲਾ ਸਾਹਿਬ, ਸਰਦਾਰ ਸਾਹਿਬ ਉਹਨਾਂ ਨੂੰ ਕੁਐਸਚਨ ਹੈ, ਉਦਾਂ ਤਾਂ ਤੁਸੀਂ ਵੀ ਬਹੁਤ ਜ਼ਿਆਦਾ ਕੰਟਰੋਵਰਸੀ ਦੇ ਵਿੱਚ ਰਹੇ ਆ, ਮੀਡੀਆ ਨੂੰ ਪਹਿਲਾਂ ਸਾਰਾ ਜੋ ਸਾਡੇ ਵਰਗੀ ਦੁਖੀ ਦਿੱਕੀ ਹੁੰਦੀ ਸੀ, ਮੀਡੀਆ ਕੁਛ ਨੀ ਕਰਦਾ, ਮੀਡੀਆ ਕੁਛ ਨੀ ਕਰਦਾ। ਆ ਦੇਖੋ ਹੁਣ ਮੀਡੀਆ ਕਿੱਦਾਂ ਕਿੱਦਾਂ ਦੀਆਂ ਖਬਰਾਂ ਤਾਂ ਕਿੱਦਾਂ ਕਿੱਦਾਂ ਦੇ ਇਹਨਾਂ ਦੇ ਕੱਢ ਕੇ ਲਿਆਉਂਦੇ ਆ, ਘਪਲੇ ਕੀ ਕੁਛ ਕਰਦੇ ਆ, ਪਰ ਇੱਕ ਗੌਰਮੈਂਟ ਆਉਂਦੀ ਉਹਨੂੰ ਕਵਰ ਕਰ ਲੈਂਦੀ ਆ, ਦੂਜੀ ਗੌਰਮੈਂਟ ਆਉਂਦੀ ਪਹਿਲੀ ਨੂੰ ਕਰ ਲੈਂਦੀ ਆ, ਤੀਜੀ ਆਉਂਦੀ ਆ ਉਹ ਦੋਹਾਂ ਨੂੰ ਕਰ ਲੈਂਦੀ ਆ। ਦੱਸੋ ਫਿਰ ਫਾਇਦਾ ਕੀ ਹੁੰਦਾ? ਆਮ ਜਨਤਾ ਨੂੰ ਕੋਈ ਫਾਇਦਾ ਨੀ ਹੁੰਦਾ ਹੈਗਾ, ਇਹਨਾਂ ਦਾ ਜੋ ਦਿਲ ਕਰਦਾ ਇਹੀ ਕਰਦੇ ਹੈਗੇ। ਥੈਂਕ, ਧੰਨਵਾਦ ਤੁਹਾਡਾ ਸੁਣਦਾ ਮੈਂ। ਕੀ ਕਹਿੰਦੇ ਆਪਣੇ ਰਿਪੋਰਟਰ ਸਾਹਿਬ?
4: ਮੈਂ ਆਪਦਾ ਨਾਮ
1: ਇਹਨਾਂ ਦਾ ਮਤਲਬ ਹੈਗਾ ਕਿ
4: ਖਾਲੀ ਮੇਰਾ ਨਾਮ ਮਿੰਟੂ ਗੁਰੂਸਰੀ ਹੈ ਜੀ, ਤੇ ਦੂਜੀ ਗੱਲ ਇਹ ਆ ਕਿ ਸਰ ਸਾਡਾ ਕੰਮ ਹੈ ਕੱਢ ਕੇ ਲਿਆਉਣਾ। ਉਹਦੇ ਤੇ ਐਕਸ਼ਨ, ਉਹਦੇ ਤੇ ਰਿਐਕਸ਼ਨ ਜੋ ਵੀ ਹੈ ਨਾ ਜੀ, ਉਹ ਅਥਾਰਟੀਜ਼ ਨੇ ਕਰਨਾ ਹੈ। ਅਸੀਂ ਕੋਈ ਜੱਜ ਥੋੜੀ ਆ। ਅਸੀਂ ਤਾਂ ਕੱਢ ਕੇ ਲਿਆ ਸਕਦੇ ਹਾਂ, ਵਿਚਲੀਆਂ ਗੱਲਾਂ ਵੀ ਹੁੰਦੀਆਂ ਨੇ, ਇਧਰ ਉਧਰ ਦੀਆਂ ਆਨ ਰਿਕਾਰਡ ਵੀ ਗੱਲਾਂ ਹੁੰਦੀਆਂ ਨੇ, ਆਫ ਰਿਕਾਰਡ ਵੀ ਗੱਲਾਂ ਹੁੰਦੀਆਂ। ਸਾਡੀ ਡਿਊਟੀ ਇਹ ਹੈ ਸਰ, ਅਸੀਂ ਕੋਈ ਜੱਜ ਨੀ। ਜੇ ਮੈਂ ਜੱਜ ਹੁੰਦਾ, ਮੈਂ ਛੱਤੀ ਟੰਗ ਦਿੰਦਾ ਸ਼ਾਮ ਤੱਕ, ਮੇਰੇ ਹੱਥ ਹੁੰਦਾ। ਸੋ ਸਾਡਾ ਕੰਮ ਹੈ ਰਿਪੋਰਟਿੰਗ ਕਰਨਾ ਜਾਂ ਵਿਸ਼ਲੇਸ਼ਣ ਕਰਨਾ, ਜੋ ਵੀ ਸਾਡੀ ਡਿਊਟੀ ਹੁੰਦੀ ਹੈ। ਕੋਈ ਸਾਡੇ ਚੋਂ ਕੋਈ ਜਾ ਕੇ ਸਟਿੰਗ ਕਰਦਾ, ਸਾਡੇ ਚੋਂ ਕੋਈ
0: ਹੈਲੋ ਲਾਈਨ ਲਾਈਨ ਮਿੰਟੂ ਜੀ ਦੀ ਡਿਸਕਨੈਕਟ ਹੋ ਗਈ ਹੈ। ਆਈ ਥਿੰਕ ਕੋਈ ਪ੍ਰੋਬਲਮ ਇਸ਼ੂ ਆ ਗਈ ਸਾਨੂੰ ਦੁਬਾਰਾ। ਹਾਂਜੀ ਮਿੰਟੂ ਜੀ,
4: ਹਾਂਜੀ
0: ਹਾਂਜੀ ਸੋਰੀ,
4: ਹਾਂਜੀ ਹਾਂਜੀ
0: ਸਾਡੇ ਕੋਲ ਪੰਜ ਛੇ ਮਿੰਟ ਹੀ ਨੇ
4: ਲਿਹਾਜ਼ ਨਾਲ। ਅਸੀਂ ਤਾਂ ਡਿਊਟੀ ਦਿੰਦੇ ਹਾਂ। ਦੂਜੀ ਗੱਲ ਰਹੀ ਗੱਲ ਸਰਕਾਰਾਂ ਦੀ, ਤੇ ਜੇ ਹੁਣ ਤੁਸੀਂ ਕਹਿੰਦੇ ਹੋ ਕਿ ਪਹਿਲੀ ਸਰਕਾਰ, ਦੂਜੀ ਸਰਕਾਰ ਤੇ ਤੀਜੀ ਸਰਕਾਰ, ਹੁਣ ਤੀਜੀ ਸਰਕਾਰ ਹੈ ਇਹਨਾਂ ਦੀ। ਜੇ ਪਹਿਲੀ ਤੇ ਦੂਜੀ ਸਰਕਾਰ ਦਾ ਇਹਨਾਂ ਨੇ ਨੱਪਿਆ ਤਾਂ ਮਤਲਬ ਕਿ ਗਲਤ ਆ। ਜਿਹੜੀ 70 ਸਾਲ ਦੀ ਰਾਜਨੀਤੀ ਨੂੰ ਇਹ ਨਕਾਰ ਕੇ ਆਏ, ਇਹਦਾ ਮਤਲਬ ਕਿ ਤੀਜੀ ਸਰਕਾਰ ਤੁਸੀਂ ਕਹਿ ਰਹੇ ਹੋ, ਜਿਵੇਂ ਤੀਜੀ ਦੁਨੀਆ, ਕਿ ਇਹ ਵੀ ਉਹਨਾਂ ਤੋਂ ਗਏ ਗੁਜ਼ਰੇ ਸਾਬਤ ਹੋਏ ਨੇ। ਪਰ ਮੈਂ ਇੱਕ ਗੱਲ ਤੁਹਾਨੂੰ ਕਹਿ ਦਿੰਦਾ, ਇਹ ਗੱਲ ਮੇਰੀ ਨੋਟ ਕਰ ਲਓ, ਜਿਹੜਾ ਹੁਣ ਚੌਥਾ ਆਊਗਾ ਨਾ ਬਾਅਦ ਚ, ਇਸ ਤੋਂ ਬਾਅਦ ਉਹਨੂੰ ਜੁੱਤੀ ਫੇਰਨੀ ਪੈਣੀ। ਇਹ ਗੱਲ ਮੇਰੀ ਯਾਦ ਰੱਖ ਲਿਓ। ਹੁਣ ਕੰਮ ਹੀ ਇਹ ਚੱਲਣਾ, ਹੁਣ ਰਲ ਰਲਾ ਕੇ ਵਾਲਾ ਕੰਮ ਨਹੀਂ ਚੱਲਣਾ। ਇਹ ਗੱਲ ਮੇਰੀ ਅੱਜ ਤੁਸੀਂ ਤੁਹਾਡੇ ਇਧਰ 3 ਤਰੀਕ ਹੋਣੀ ਆ, 4:30 ਯਾਦ ਮੇਰੀ ਰੱਖ ਲਿਓ। ਹੁਣ ਜੁੱਤੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਲਸਾ ਲਾ ਲੈਣਾ ਤੇ ਸਿਰ ਚ ਠੋਕੀ ਜਾਣਾ,
0: ਬਿਲਕੁਲ ਕੀਤੇ ਹੋਏ ਕੰਮਾਂ ਦੇ ਉੱਤੇ, ਸਹੀ ਕੰਮਾਂ ਦੇ, ਗੈਰ ਕਾਨੂੰਨੀ ਕੰਮਾਂ ਦੇ ਉੱਤੇ ਐਕਸ਼ਨ ਲੈਣਾ ਪਵੇਗਾ। ਅੱਛਾ, ਅਗਲਾ ਕੁਐਸਚਨ ਅੰਜੂ ਜੀ ਦੇ ਕੋਲ ਹੈ, ਸਟੂਡੀਓ ਦੇ ਨੰਬਰ 905-813-1320 ਤੇ ਤੁਸੀਂ ਕਾਲ ਕਰ ਸਕਦੇ
1: ਜੀ। ਮਿੰਟੂ ਜੀ, ਮਨਮਰਜ਼ੀ ਦੇ ਨਾਲ ਨਹੀਂ ਕੱਟੀ ਗਈ ਹੈ ਚੱਡਾ ਦੀ ਵੋਟ, ਇਹ ਵੀ ਕਾਫੀ ਜਿਹੜਾ ਹੈਗਾ ਚਰਚਾ ਦੇ ਵਿੱਚ ਚੱਲ ਰਿਹਾ, ਤੁਹਾਡਾ ਕੀ ਨਜ਼ਰੀਆ?
4: ਦੇਖੋ ਗੱਲ ਇਹ ਆ ਕਿ ਬਈ ਹੁਣ ਰਾਘਵ ਚੱਡਾ ਕਿਉਂ ਰੌਲਾ ਪੈ ਰਿਹਾ, ਮੈਨੂੰ ਸਮਝ ਨਹੀਂ ਆ ਰਹੀ ਇਹ ਖ਼ਬਰ ਨੂੰ ਕਿਉਂ ਵੱਡਾ ਬਣਾ ਰਹੇ ਨੇ। ਬਈ ਤੁਹਾਡੀ ਭਾਰਤੀ ਜਨਤਾ, ਕਿਉਂਕਿ ਭਾਰਤੀ ਜਨਤਾ ਪਾਰਟੀ ਚ ਨੇ ਹੁਣ, ਠੀਕ ਹੈ ਨਾ ਜੀ, ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ। ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਇਹ ਭਾਈ ਸਾਹਿਬ ਜਾਣ ਜਾ ਕੇ ਆਪਦੇ ਦਸਤਾਵੇਜ਼ ਦਿਖਾਉਣ, ਇੱਥੇ 37 ਸਾਲ ਕੋਈ ਦੇਸ਼ ਦੀ ਸੇਵਾ ਕਰਕੇ ਆ ਫੌਜ ਦੇ ਵਿੱਚ ਵੱਡੇ ਰੈਂਕ ਤੇ, ਉਹਨੂੰ ਕਹਿ ਰਹੇ ਨੇ ਕਾਗਜ਼ ਲਿਆ। ਕੋਈ ਸਾਡਾ ਪੰਜਾਬੀ ਸੂਰੀ ਸਾਹਿਬ ਮਤਲਬ ਕਿ 3 ਦੇਸ਼ਾਂ ਦੇ ਵਿੱਚ ਡਿਪਲੋਮੈਟ ਰਿਹਾ ਹੈ, ਉਹਨੂੰ ਕਹਿ ਰਹੇ ਨੇ ਕਾਗਜ਼ ਦਿਖਾ, ਤੇ ਇਹ ਕੀ ਇਹ ਅਰਸੋਂ ਉਤਰਿਆ? ਇਹ ਚੌਕਲੇਟੀ ਜਿਹਾ ਜਿਹੜਾ ਮੁੰਡਾ ਰਾਜਨੀਤਿਕ ਬੰਦਾ ਹੈ, ਵੀ ਇਹ ਜਾ ਕੇ ਇਹ ਵੀ ਕਾਗਜ਼ ਦਿਖਾ ਦੇ। ਤੁਹਾਡੀ ਭਾਰਤੀ ਜਨਤਾ ਪਾਰਟੀ ਦੀ SIR ਨੇ ਕਰੋੜਾਂ ਵੋਟ ਕੱਟ ਦਿੱਤੇ ਨੇ, ਜਿੱਥੇ ਦੂਜੇ ਯਵਕ ਤੇ ਫਿਰਦੇ, ਤੇਰੀ ਤੇ ਸਰਦਾਰੀ ਆ, ਤੂੰ ਤੇ ਜਾ ਕੇ ਉੱਥੇ VIP ਬੰਦਾ, ਕਾਗਜ਼ ਦਿਖਾ ਤੇ ਆਪਦੀ ਵੋਟ ਬਣਵਾ। ਐਵੇਂ ਡਰਾਮਾ ਝਾੜੂ ਵਾਲੇ ਨੇ ਕੱਟਤੀ, ਫਲਾਣੇ ਨੇ ਕੱਟਤੀ ਹੋਊਗੀ ਬਣਵਾ ਲਾ ਜਾ ਕੇ। ਰਹਿੰਦਾ ਤਾਂ ਤੂੰ ਹੈ ਨੀ ਪੰਜਾਬ, ਰਹਿੰਦਾ ਤਾਂ ਤੂੰ ਦਿੱਲੀ ਆ, ਵੋਟ ਤੂੰ ਆ ਕੇ ਮੋਹਾਲੀ ਬਣਾਈ ਬੈਠਾ, ਅਗਲਿਆਂ ਨੇ ਪੱਕੇ ਤੌਰ ਤੇ ਤੇਰੀ ਵੋਟ ਨੂੰ ਸ਼ਿਫਟ ਲਿਖ ਦਿੱਤਾ। ਹੁਣ ਰੌਲਾ ਇਹ ਪਿਆ ਕਿ ਦਿੱਲੀ ਦੇ ਵਿੱਚ ਵੀ SIR ਹੋ ਗਈ ਉਦੋਂ ਤੱਕ। ਹੁਣ ਜਾ ਕੇ ਅਪੀਲ ਪਾ ਕਿ ਭਾਈ ਮੈਂ ਹੈਗਾ, ਮੈਂਬਰ ਪਾਰਲੀਮੈਂਟ ਹੈ, ਤਾਂ ਘੱਟੋ ਘੱਟ ਭਾਰਤੀ ਜਨਤਾ ਪਾਰਟੀ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਆਹ ਜਿਹੜੀ SIR ਹੈ, ਦੇਖ ਲਓ ਕਿ ਇਹਦੇ ਵਿੱਚ ਤੁਹਾਡੇ ਡਿਪਲੋਮੈਟ ਵੀ ਰੋ ਰਹੇ ਆ, ਤੁਹਾਡੇ ਸਾਬਕਾ ਫੌਜੀ ਅਧਿਕਾਰੀ ਵੀ ਰੋ ਰਹੇ ਆ, ਤੇ ਤੁਹਾਡਾ ਮੈਂਬਰ ਪਾਰਲੀਮੈਂਟ ਵੀ ਰੋਣਾ ਸ਼ੁਰੂ ਕਰ ਚੁੱਕਾ ਕਰਕੇ
0: ਜੀ। ਮਿੰਟ 4-5 ਨੇ ਸਾਡੇ ਕੋਲ, ਅਗਲੀ ਕਾਲ ਲੈ ਲੈਣੇ। ਵੈਲਕਮ ਜੀ।
6: ਹਾਂਜੀ ਸਤਿ ਸ੍ਰੀ ਅਕਾਲ
0: ਜੀ। ਜੀ ਨੂੰ ਸਤਿ ਸ੍ਰੀ ਅਕਾਲ।
6: ਹਾਂਜੀ, ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਨਵੇਂ ਸਟੂਡੀਓ ਦਾ ਜੀ।
0: ਥੈਂਕ ਯੂ ਜੀ। ਕਿਸ ਏਰੀਆ ਸੁਣ ਰਹੇ ਹੋ?
6: ਮੈਂ ਕਾਲ ਕੀਤੀ ਆਪਣੇ,
0: ਮੈਂ ਕਿਸ ਏਰੀਆ ਦੇ ਵਿੱਚ ਤੁਸੀਂ ਸੁਣ ਰਹੇ ਹੋ, ਸਾਨੂੰ ਫੀਡਬੈਕ ਚਾਹੀਦੀ ਹੈ।
6: ਹਾਂਜੀ, ਮੈਂ ਆਪਣੇ ਮੋਂਟਰੀਅਲ ਤੋਂ ਆਇਆ ਜੀ, ਟਰੱਕ ਦੇ ਫੋਨ ਤੇ ਸੁਣ ਰਿਹਾ ਜੀ।
0: ਅੱਛਾ, ਟਰੱਕ ਫੋਨ ਤੇ ਸੁਣ ਰਹੇ? ਹਾਂਜੀ, ਕੀ ਕੁਐਸਚਨ ਹੈ ਵੀਰੇ?
6: ਹਾਂਜੀ, ਮੇਰਾ ਵੀਰ ਨਾ ਜਿਹੜਾ ਆਪਣੇ ਨੌਜਵਾਨ ਨੇ ਭਗਵੰਤ ਮਾਨ ਨੂੰ ਕਾਲਾ ਝੰਡਾ ਲਾਇਆ, ਉਹਦੇ ਬਾਰੇ ਨਾ ਲੱਕੇ ਸਧਾਣੇ ਨੇ ਉਹਨੇ ਹੋਸਪਿਟਲ ਜਾ ਕੇ ਗੱਲਬਾਤ ਕੀਤੀ ਸੀ, ਉਹ ਗੱਲ ਸੁਣ ਕੇ ਤਾਂ ਇੰਨੀ ਹੈਰਾਨੀ ਹੁੰਦੀ ਆ, ਕਹਿੰਦਾ ਆਲਫ ਨੰਗਾ ਕਰਕੇ ਮੈਂ ਸ਼ਬਦ ਨੀ ਵਰਤ ਸਕਦਾ, ਜਿੱਦਾਂ ਦੇ ਮੁੰਡੇ ਨੇ ਦੱਸਿਆ ਵੀ ਮੇਰੀ ਪੋਸਟ ਵਾਲੇ ਨੇ ਆਹ ਕੁਛ ਕੀਤਾ ਜੀ।
0: ਬਈ ਸਾਨੂੰ ਅਫਸੋਸ ਹੈ, ਅਸੀਂ ਜਦੋਂ ਅਕਾਲੀਆਂ ਤੇ ਕਾਂਗਰਸਾਂ ਤੋਂ ਬਾਅਦ ਸਤਾਏ ਹੋਏ ਲੋਕ ਅਸੀਂ ਮੀਡੀਆ ਵਾਲੇ ਨੇ ਕਿ ਨਵੀਂ, ਚਲੋ ਨਵਿਆਂ ਨੂੰ ਮੌਕਾ ਦਿਓ, ਨਵਿਆਂ ਨੂੰ ਮੌਕਾ ਦਿਓ, ਤੇ ਫਿਰ ਅੱਜ ਮੈਨੂੰ ਤਾਂ ਹੁਣ ਲੱਡੂ ਖਾ ਆਏ ਸੀਗੇ ਮਾਮੂ ਜੀ ਨੇ, ਮੈਨੂੰ ਤਾਂ ਬੜੀ, ਇਸ ਨੌਜਵਾਨ ਨੂੰ ਜੇ ਕੁੱਟਿਆ ਗਿਆ, ਜੇ ਲਫ਼ਜ਼ ਕੁੱਟਿਆ ਗਿਆ ਸਿਰਫ ਕਾਲੀ ਝੰਡੀ ਦਿਖਾਉਣ ਤੇ, ਤਾਂ ਭਾਈ ਅਸੀਂ ਆਪਣੇ ਆਪ ਨੂੰ ਗਲਤ ਕਹੋ।
6: ਪੰਜਾਬ ਨੇ ਦੱਸਿਆ ਜਦੋਂ ਕਹਿੰਦਾ ਜੇ ਤੁਸੀਂ ਮੈਨੂੰ ਇਹ ਕੁਝ ਕਰਨਾ ਮੇਰੇ ਪਹਿਲਾਂ ਗੋਲੀ ਮਾਰ ਦਿਓ, ਮੈਂ ਸਹਿਣ ਨੀ ਕਰ ਸਕਦਾ ਜੋ ਕਹਿੰਦਾ ਮੈਨੂੰ ਪੁਲਿਸ ਵਾਲੇ ਕੁਝ ਕਰਨ ਨੂੰ ਕਹਿੰਦੇ ਸੀਗੇ ਜੀ। ਤੁਸੀਂ ਵੀ ਸ਼ਾਇਦ ਇੱਕ ਦੋ ਦਿਨ ਚ ਵੀਡੀਓ ਬਾਹਰ ਆ ਜਾਵੀ, ਲੱਕੇ ਸਧਾਣੇ ਨਾਲ ਲਾਈਵ ਗੱਲ ਕਰ ਰਿਹਾ ਸੀਗਾ
4: ਜੀ। ਮੈਂ ਸੁਣੀ ਆ ਜੀ, ਮੈਂ ਉਹਦੀ ਸਟੇਟਮੈਂਟ ਹੀ ਸੁਣੀ, ਉਹਦਾ ਨਾਮ ਮੋਹਨਜੀਤ ਆ, ਉਹ ਕਹਿ ਰਿਹਾ ਕਿ ਕਹਿੰਦਾ ਵੀ 1000 ਚੱਪਲ ਤਾਂ ਇਹਨਾਂ ਨੇ ਮੈਨੂੰ ਉੱਥੇ ਫੜਨ ਵੇਲੇ ਮਾਰਤੀ ਸਾਈਡ ਤੇ ਲਿਜਾ ਕੇ ਸਿਰ ਚ, ਫਿਰ ਮੇਰਾ ਕਸ਼ਹਿਰਾ ਲਵਾਇਆ, ਫਿਰ ਮੇਰੇ ਮਤਲਬ ਚੱਡੇ ਪਾੜੇ ਕਰੰਟ ਲਾਇਆ। ਮੈਂ ਤੁਹਾਨੂੰ ਤਾਂ ਹੀ ਦੱਸਿਆ ਨਾ, ਕੁਝ ਚੀਜ਼ਾਂ ਤੇ ਮੈਡੀਕਲ ਚ ਵੀ ਨੀ ਆਉਂਦੀਆਂ, ਔਰ ਜੇ ਹੋਇਆ ਤਾਂ ਇਹਦਾ ਹੁਣ ਗੱਲ ਇਹ ਕਿ ਹੁਣ ਡਾਕਟਰੀ ਮਲਾਜਾ ਜਿਹੜਾ ਉਹ ਜਾਣ ਤਾਂ ਫਿਰ PGI ਤੋਂ ਕਰਾ ਲਿਆ ਜਾਵੇ, ਕਿਉਂਕਿ ਇਹਨਾਂ ਦੇ ਡਾਕਟਰ ਤੇ ਦੇਣਗੇ ਨੀ ਰਿਪੋਰਟ ਚੱਜ ਦੀ, ਉਹ ਕਰਵਾ ਕੇ ਤੇ ਇਹਨਾਂ ਤੇ ਮੁਕਦਮਾ ਪਾ ਦਿੱਤਾ ਜਾਵੇ, ਹੋਰ ਕੀ ਆ। ਇਹ ਤੇ ਸਰ ਹਿਟਲਰ ਬਣੇ ਫਿਰਦੇ ਨੇ, ਇਹਨਾਂ ਦੇ ਰੋਬ ਇਹਨਾਂ ਦੇ ਡੋਬ ਤੁਸੀਂ ਇੱਥੇ ਦੇਖੋਗੇ ਤੇ ਤੁਸੀਂ ਦੰਗ ਰਹਿ ਜਾਓਗੇ। ਜਿਹੜੇ ਬੰਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ ਉਹ ਕਹਿੰਦੇ ਸਾਡੇ ਵਰਗਾ ਬੰਦਾ ਹੀ ਹੈ ਨੀ, ਜਿਹੜੇ ਪੈਰਾਂ ਚ ਲਿਟਦੇ ਫਿਰਦੇ ਹੁੰਦੇ ਸੀ ਅੱਜ ਗੱਲ ਨੂੰ ਪੈਂਦੇ ਨੇ ਸਿੱਧਾ
0: ਜੀ। ਲਾਸਟ ਕਾਲ ਹੈ, ਫਿਰ ਆਪਾਂ ਉਸ ਤੋਂ ਬਾਅਦ ਵਾਈਂਡ ਅਪ ਕਰਾਂਗੇ। ਵੈਲਕਮ ਜੀ, ਕੁਝ ਸਵਾਲ ਰਹਿ ਗਏ ਸਾਡੇ, ਕੱਲ ਅਸੀਂ ਹੋਰ ਅਰਲੀ ਆਉਣ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਵੈਲਕਮ ਜੀ, ਲਾਸਟ 2-3 ਮਿੰਟ ਹੀ ਨੇ ਬਾਈ ਆਪਣੇ ਕੋਲ।
7: ਹਾਂਜੀ ਚਾਵਲੇ ਸਰ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
7: ਬੜਾ ਦੁੱਖ ਹੁੰਦਾ ਜੀ ਗੱਲਾਂ ਸੁਣ ਕੇ, ਦੇਖੋ ਰਿਸ਼ਤੇਦਾਰੀਆਂ ਭੈਣ ਭਰਾਵਾਂ ਚ ਫਰਕ ਪਾ ਲੇ ਜੀ ਇਸ ਪਾਰਟੀ ਪਿੱਛੇ, ਬੜੀ ਉਮੀਦ ਸੀ ਸਾਰਿਆਂ ਨੇ, ਪਰ ਆਹ ਤਾਂ ਨਵੀਂ ਹਵਾ ਜਿਹੜੀ ਸੁਣ ਰਹੇ ਆ ਤੇ ਮਨ ਦੁਖਿਆ ਹੁੰਦਾ। ਪਰ ਨਾਲ ਨਾਲ ਮੇਰਾ ਕੁਐਸਚਨ ਹੁੰਦਾ, ਜਿਵੇਂ ਇੱਥੇ ਕੋਈ ਪੁਲਿਸ ਵਧੀਕੀ ਕਰਦੀ ਹੈ ਜੀ, ਇੱਥੇ ਬੰਦੇ ਸਟੈਂਡ ਲੈ ਲੈਂਦੇ ਆ, ਆਪਾਂ ਉੱਥੇ ਮੇਰੇ ਖਿਆਲ ਚ ਨਾ ਵੀ ਪੁਲਿਸ ਵਧੀਕੀ ਤਾਂ ਹਰੇਕ ਨਾਲ ਹੀ ਕਰਦੀ ਆ, ਬਹੁਤ ਘੱਟ ਬੰਦੇ ਆ ਜਿਹੜੇ ਸਟੈਂਡ ਲੈਂਦੇ ਆ ਕੋਰਟ ਦਾ ਜਾਂ ਕੋਈ ਹੋਰ ਹੈ ਵਿਚਾਰੇ, ਕਿਉਂਕਿ ਇੱਕ ਕੋਰਟਾਂ ਦੇ ਜਿਹੜੇ ਫੈਸਲੇ ਆ ਬਹੁਤ ਲੰਮੇ ਹੋ ਜਾਂਦੇ ਆ ਹਨਾ, ਤੇ ਮੈਂ ਕਹਿੰਦਾ ਵੀ ਕੋਈ ਇਹੋ ਜਿਹਾ ਧਿਰ ਬਣਨੀ ਚਾਹੀਦੀ ਹੈ, ਜਦੋਂ ਇਹੋ ਜਿਹੀਆਂ ਵਧੀਕੀਆਂ ਹੁੰਦੀਆਂ ਤੇ ਇਸ ਅਫਸਰਾਂ ਨੂੰ ਕੋਰਟ ਦੇ ਵੀ ਜ਼ਰੂਰ ਘੜੀਫਿਆ ਜਾਵੇ। ਕੋਈ ਇਹੋ ਜਿਹਾ ਮੈਂਟੂ ਜੀ ਹੋ ਸਕਦਾ ਕੋਈ ਸੰਗਠਨ ਬਣ ਜੇ ਉਹਨਾਂ ਲਈ, ਅਸੀਂ ਕੋਈ NRI ਬੰਦੇ ਆ ਕੋਈ ਹੈਲਪ ਕਰ ਸਕਦੇ ਹੋ ਜੀ, ਚਲੋ ਪੈਸੇ ਪ੍ਰਤੀ ਹੁੰਦਾ ਵਕੀਲ ਚਾਹੀਦੇ ਸੌ ਕੁਛ, ਕੋਈ ਇਹੋ ਜਿਹੀ ਗੱਲਬਾਤ ਹੈ ਵੀ ਇਹਨਾਂ ਨੂੰ ਜਿਹੜਾ ਪੁਲਿਸ ਨੂੰ ਲਹੂ ਲੱਗਿਆ ਵਾ ਮੂੰਹ ਤੇ, ਇਹ ਕੁਛ ਮਰਜ਼ੀ ਕਰ ਸਕਦੇ, ਕਿਸੇ ਦੀ ਇੱਜ਼ਤ ਰੋਲ ਸਕਦੇ ਆ, ਬੰਦਾ ਤਾਂ ਖਤਮ ਕਰਤਾ ਨਾ। ਹੁਣ ਫਰਜ਼ ਕਰੋ ਸੱਚਾ ਜਾਂ ਝੂਠਾ ਜਿਹੜਾ ਫੜ ਕੇ ਬੰਦੇ ਨੂੰ ਅਲਫੋ ਨੰਗਾ ਕਰਕੇ ਕੁੱਟਦੇ ਆ, ਉਹ ਤਾਂ ਬੰਦਾ ਸਾਰੀ ਉਮਰ ਲਈ ਕਾਣਾ ਹੋ ਗਿਆ ਨਾ। ਯਾਨੀ ਇਹ ਚੀਜ਼ ਬਾਰੇ ਨੱਥ ਪਾਉਣੀ ਚਾਹੀਦੀ, ਕੋਈ ਇਹਦੇ ਬਾਰੇ ਕੋਈ ਹੱਲ ਹੋ ਸਕਦਾ ਜੀ? ਸਤਿ ਸ੍ਰੀ ਅਕਾਲ।
0: ਸਮਾਂ ਸਮਾਪਤੀ ਵਾਲੇ ਪਾਸੇ 30 ਸੈਕਿੰਡ ਹੈ ਮਿੰਟੂ ਜੀ ਆਪਣੇ ਕੋਲ, ਪਲੀਜ਼।
4: ਮੇਰੇ ਤੋਂ 30 ਸੈਕਿੰਡ ਚ ਨੀ ਇਹ ਵਿਸ਼ਾ ਜਿਹੜਾ ਟੱਚ ਕੀਤਾ ਜਾਏਗਾ, ਮੈਂ ਕੱਲ ਕੋਸ਼ਿਸ਼ ਕਰੂੰਗਾ ਤੁਹਾਡੀ ਗੱਲ ਦਾ ਜਵਾਬ ਦੇਵਾਂ ਕਿ ਦੇਖੋ ਕੁਝ ਥਾਵਾਂ ਤੇ ਪੁਲਿਸ ਗਲਤ ਹੁੰਦੀ ਹੈ ਪਰ ਕੁਝ ਥਾਵਾਂ ਤੇ ਪੁਲਿਸ ਗਲਤ ਕਰ ਦਿੱਤੀ ਜਾਂਦੀ ਹੈ, ਇਹ ਵੀ ਇੱਕ ਫੈਕਟ ਹੈ। ਕੁਝ ਥਾਵਾਂ ਤੇ ਪੁਲਿਸ ਆਪ ਹੁਦਰੀ ਕਰਦੀ ਹੈ ਪਰ ਕੁਝ ਥਾਵਾਂ ਤੇ, ਹੁਣ ਮੰਨ ਲਓ ਇਹ ਬੰਦਾ ਫੜਾਇਆ ਇਹਨੂੰ ਕੁੱਟ ਕੇ ਪੁਲਿਸ ਨੂੰ ਕੀ ਮਿਲਣਾ, ਇਹਦਾ ਮਤਲਬ ਕਿ ਜੇ ਉਹਦੇ ਥਾਣੇ ਦੇ ਵਿੱਚ ਲਿਜਾ ਕੇ ਚੱਡੇ ਪਾੜੇ ਗਏ ਤਾਂ ਪਿੱਛੋਂ ਕਿਸੇ ਨੇ ਫੋਨ ਕੀਤਾ ਹੋਏਗਾ, ਭਾਵੇਂ ਪਿੰਡੋਂ ਕੀਤਾ, ਕਿਸੇ ਤਾਕਤ ਨੇ ਕੀਤਾ ਹੋਏਗਾ ਕਿ ਇਹਦੇ ਚੱਡੇ ਪਾੜੂ,
0: ਪਤਾ ਲੱਗੇ ਤਾਂ ਕਿ ਮੁੜ ਕੇ ਕੋਈ।
8: This is CJMR, the voice of the city, part of White Oaks Communications Group, your trusted local radio provider for more than 70 years.
9: ਆਫਤ ਹੈ

0: Real news, real impact, showing you real world. CJMR 1320. CJMR 1320. The voice of the city.
1: ਤੋਕੜੀਆਂ ਸਾਡੀ ਗਲੀ ਚ ਰਹਿੰਦੀਆਂ ਇੱਕ ਪਤਲੀ ਇੱਕ ਭਾਰੀ ਉਹ ਭਾਰੀ ਦਾ ਤੇ ਵਿਆਹ ਹੋ ਗਿਆ ਪਤਲੀ ਲੱਗੇ ਪਿਆਰੀ ਕਿ ਦਾਲ ਮੇ ਨਮਕ ਭੁੱਲ ਗਈ ਕਿ ਦਾਲ ਮੇ ਨਮਕ ਭੁੱਲ ਗਈ ਜਦ ਖਿੱਚ ਕੇ ਉਹ ਜਦ ਖਿੱਚ ਕੇ ਛੇੜੇ ਨੇ ਅੱਖ ਮਾਰੀ

0: This is CJMR 1320, the voice of the city.
1: ਮਾਂ ਦੀਆਂ ਅਰਦਾਸਾਂ ਬਾਪੂ ਦੀਆਂ ਸੁੱਖਾਂ ਪੂਰੀਆਂ ਹੋਈਆਂ ਜਦੋਂ ਦੁਨੀਆਂ ਤੇ ਪਹਿਲਾ ਦਿਨ ਸੀ ਮੇਰਾ ਸੁਰਤ ਸੰਭਾਲੀ ਤੇ ਖੇਤਾਂ ਵਿੱਚ ਗਾਉਂਦਾ ਰਿਹਾ ਬਾਪੂ ਨਾਲ ਖੇਤਾਂ ਦਾ ਕੰਮ ਵੀ ਕਰਾਉਂਦਾ ਰਿਹਾ ਤੇ ਸਕੂਲ ਦੇ ਬੈਂਚ ਤੇ ਯਾਰਾਂ ਬੇਲੀਆਂ ਨਾਲ ਮਹਿਫਲਾਂ ਲਾਉਂਦਾ ਰਿਹਾ ਬੇਬੇ ਵਾਂਗੂ ਨਿਤਨੇਮ ਨਹੀਂ ਛੱਡਿਆ ਮੈਂ ਨਾ ਕਿਸੇ ਨੂੰ ਮਾੜਾ ਕਿਹਾ ਤੇ ਨਾ ਹੀ ਕਿਸੇ ਨੂੰ ਠੱਗਿਆ ਮੈਂ ਬਾਰਾਂ ਤੇਰਾਂ ਕੁ ਸਾਲਾਂ ਦਾ ਹੋਊਗਾ ਜਦੋਂ ਸਾਈਕਲ ਤੇ ਜਾਂਦੇ ਜਾਂਦੇ ਨੇ ਪਹਿਲਾ ਗਾਣਾ ਲਿਖਿਆ ਮੇਰੇ ਪਿੰਡ ਦੌਲੇ ਤੋਂ 4 ਕਿਲੋਮੀਟਰ ਤੇ ਗਿੱਦੜਬਾਹਾ ਸ਼ਹਿਰ ਵਿੱਚ ਇੱਕ ਉਸਤਾਦ ਮਿਲਿਆ ਜਿੱਥੋਂ ਕਲਾਕਾਰੀ ਦੀ ਤਿਆਰੀ ਜੀ ਖਿੱਚਣ ਲੱਗਿਆ ਤੇ ਤੁਰ ਪਿਆ ਮੰਜ਼ਿਲ ਵੱਲ ਨੂੰ ਪਹਿਲਾ ਗਾਣਾ ਰਿਕਾਰਡ ਕੀਤਾ ਆੜਤੀਏ ਤੋਂ ਪੈਸੇ ਫੜ ਕੇ ਜਾ ਵੱਜਿਆ ਸਟੂਡੀਓ ਪਰ ਅਸਫਲ ਰਿਹਾ ਤੇ ਹੌਸਲਾ ਨਹੀਂ ਛੱਡਿਆ ਲੱਗਿਆ ਰਿਹਾ ਟਾਈਮ ਆਇਆ ਗਾਣੇ ਚੱਲ ਪਏ ਹਿੱਟ ਹੋਣ ਲੱਗੇ ਕਈ ਜਵਾਕ ਤੇ ਕਈ ਮੇਰੇ ਹਾਣ ਦੇ ਦਿਲ ਦਾ ਨਾਈਸ ਜੱਟ ਕਹਿ ਕੇ ਬੁਲਾਉਣ ਲੱਗੇ ਫੇਰ ਕੀ ਸੀ ਕਿਸਮਤ ਨੇ ਦਰਵਾਜ਼ੇ ਖੋਲਤੇ ਟੀਮਾਂ ਬਣੀਆਂ ਸਵੱਬ ਨਾਲ ਟੁੱਟੀਆਂ ਵੀ ਪਰ ਚੱਲੋ ਰੱਬ ਦੀ ਮਰਜ਼ੀ ਪਰ ਅੱਜ ਵੀ ਸਾਰੇ ਉਹ ਮੇਰੇ ਭਰਾ ਮੇਰੇ ਦਿਲ ਚ ਨੇ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਜਿਨ੍ਹਾਂ ਨੇ ਮੈਨੂੰ ਮਾੜਾ ਵੀ ਕਿਹਾ ਪਰ ਚੱਲੋ ਕੋਈ ਨੀ ਸਾਡਾ ਸੁਭਾਅ ਹੈ ਨੀ ਭਰਾ ਕਹਿ ਕੇ ਪਿੱਠ ਤੇ ਬੁਰਾਈ ਕਰਨ ਦਾ ਚੁਗਲੀ ਕਰਕੇ ਲੜਾਉਣ ਜਾਂ ਲੜਾਈ ਕਰਨ ਦਾ ਸਾਰਿਆਂ ਲਈ ਦਿਲੋਂ ਅਰਦਾਸਾਂ ਤੇ ਪਿਆਰ ਸਤਿਕਾਰ ਉਹ ਕਹਿੰਦੇ ਆ ਨਾ ਮਨ ਨੀਵਾਂ ਮੱਤ ਉੱਚੀ ਰੱਖੀਏ ਫਲ ਲੱਗਦੇ ਨੇ ਨੀਤ ਸੁੱਚੀ ਰੱਖੀਏ ਤੁਹਾਡੇ ਸਾਰਿਆਂ ਦੇ ਸਾਥ ਨਾਲ ਫਸਟ ਸੀਡੀ ਪਹਿਲੀ ਕੈਸਟ ਲੈ ਕੇ ਆ ਰਿਹਾ ਜਿਹਦਾ ਨਾਮ ਡੀ ਡੀ ਐਨ ਜੇ ਮਤਲਬ ਦਿਲ ਦਾ ਨਾਈਸ ਜੱਟ 10 ਗਾਣੇ ਨੇ ਸੁਣਿਓ ਸਵਾਦ ਲਿਓ ਕਿਸੇ ਨੂੰ ਵੀ ਰਿਪਲਾਈ ਨੀ ਕੀਤਾ ਕਿਸੇ ਨੂੰ ਵੀ ਮਾੜਾ ਨੀ ਕਿਹਾ ਬਸ ਗੱਡੀਆਂ ਟਰੈਕਟਰਾਂ ਤੇ ਡੀਜਿਆਂ ਤੇ ਵਜਾਇਓ ਤੇ ਭੰਗੜੇ ਪਾਇਓ।

0: is CJMR 1320, the voice of the city.
1: ਜੁੱਤੀ ਪੈਰਾਂ ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ ਅੱਖ ਮਟਕਾਈ ਮੁੰਡੇ ਹੋ ਗਏ ਸ਼ਰਾਬੀ ਜੁੱਤੀ ਪੈਰਾਂ ਚ ਪੰਜਾਬੀ ਉਹਦਾ ਰੰਗ ਆ ਗੁਲਾਬੀ

Keep it on the voice of the city, CJMR 1320.

0: where cultures connect. CJMR 1320, the voice of the city.
1: JD Music.

0: Your voice, your community, your culture. This is CJMR 1320, the voice of the city.
1: ਚੰਡੀਗੜ੍ਹ ਦਾ ਸੈਕਟਰ 26 ਚ ਸੋਮਵਾਰ ਦੇਰ ਰਾਤ ਇੱਕ ਬਾਰ ਵਿੱਚ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਹੋਈ ਗੋਲੀਬਾਰੀ ਚ ਦੋ ਲੋਕ ਜ਼ਖਮੀ ਹੋ ਗਏ। ਉੱਥੇ ਚੰਡੀਗੜ੍ਹ ਤੋਂ SSP ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਗੋਲੀ ਚਲਾਉਣ ਵਾਲੇ ਹਮਲਾਵਰ ਪੁਲਿਸ ਦੀ ਗ੍ਰਿਫਤ ਚ ਹੋਣਗੇ।
2: ਕੱਲ ਤੈਨੂੰ ਜਦੋਂ ਨੀ ਮੈਂ ਪਿੱਕ ਕਰਿਆ ਵੈਰੀਆਂ ਦਾ ਕਾਲਜਾ ਮੈਂ ਕਿੱਕ ਕਰਿਆ।

0: is CJMR 1320, the voice of the city.
1: ਆਉ ਲੱਗੇ ਹਾਂ ਨੀ ਡਾਲਰਾਂ ਦਾ ਮੁੱਲ ਮੋੜਦਾ ਖੜਾ ਏ ਗਰਾਜ ਵਿੱਚ ਪਿੱਕਾ ਫੋੜਦਾ ਚੱਕ ਤਾਂ ਕੜੇ ਤੋਂ ਕੋਲਾ ਸੋਹਣੀਏ ਗਰੀਬ।

ਕੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ ਨੂੰ ਸੀਨੇ ਲਾ ਹੀ ਨਹੀਂ ਸਕੇ, ਤੈਨੂੰ ਖੋਣ ਦੇ ਡਰ ਤੋਂ ਤੈਨੂੰ ਪਾ ਹੀ ਨਹੀਂ ਸਕੇ, ਤੈਨੂੰ ਪਾ ਹੀ ਨਹੀਂ ਸਕੇ।

0: your home for culture, community, and unity here on CJMR 1320.
1: ਜਿੱਥੋਂ ਜ਼ਿੰਦਗੀ ਜੀਣੀ ਸਿੱਖੀ ਉੱਥੋਂ ਕਦੇ ਨਹੀਂ ਭੱਜੀਦਾ ਜੌਲ ਸਿਆਂ ਬਸ ਸਿੱਖਦਾ ਰਹਿ ਹੋਏ ਇਸ ਉਮਰੇ ਨਹੀਂ ਰੱਜੀਦਾ ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਝੁੱਕ ਜਾਂਦਾ ਏ ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ ਬੰਦਾ ਮੁੱਕਦਾ ਮੁੱਕ ਜਾਂਦਾ।

0: This is CJMR 1320, the voice of the city.
1: It's a beat called music.

You're listening to CJMR 1320, the voice of the city.

ਬੁੱਕ ਦਾ ਇਹ ਯੱਕ ਪਿੱਲੋ ਤੇਰੇ ਸ਼ਹਿਰ ਨੀ ਆਂਟੀਆਂ ਦੇ ਗਿੱਟਿਆਂ ਚ ਮਾਰਾ ਫੈਰ ਨੀ ਜਿੱਥੇ ਜਿੱਥੇ ਗੱਲ ਚੱਲੇ ਸਾਡੇ ਜ਼ੋਰ ਦੀ ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ ਕਿਉਂ ਵਰਡ

You're listening to CJMR 1320, the voice of the city.

ਮਾਂ ਪਿਓ ਤੋਂ ਪੁੱਤ ਦੇ ਵਿਛੋੜੇ ਦਾ ਦੁੱਖ, ਇਸ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਇਸ ਚੀਜ਼ ਨੂੰ ਲਿਖ ਕੇ ਜਾਂ ਗਾ ਕੇ ਬਿਆਨ ਨਹੀਂ ਕਰ ਸਕਦਾ, ਇਹ ਸਿਰਫ ਮਹਿਸੂਸ ਹੀ ਹੋ ਸਕਦੀ ਹੈ। ਇਹ ਉਹਨੂੰ ਪਤਾ ਜਿਹਦੇ ਨਾਲ ਹੋਈ ਹੈ। ਦੁੱਖ ਬਹੁਤ ਗੱਲਾਂ ਦਾ, ਪਰ ਉਹਨਾਂ ਚੋਂ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਹੁਣ ਮੈਂ ਬੋਲ ਰਿਹਾ ਪਰ ਉਹ ਨਹੀਂ ਬੋਲਦਾ।

Your home for culture, community, and unity here on CJMR 1320.

0: ਦੱਸਾਂ ਤੇਰੇ ਬਾਪੂ ਦਾ ਜੋ ਹਾਲ ਹੋਇਆ, ਸਾਰੀ ਦੁਨੀਆਂ ਨੂੰ ਕਿੰਨਾ ਦੁੱਖ ਲੱਗਾ ਜੋ ਇਸ ਪਰਿਵਾਰ ਦੇ ਨਾਲ ਹੋਇਆ। ਆਰਐਫੀ ਸਿੱਧੂ।
1: This is CJMR 1320, the voice of the city.

0: This is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 647-545-5859।

0: ਇੱਕ ਦਿਨ ਪੈਣਾ ਹੀ ਪਛਤਾਉਣਾ।
1: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
2: Real news, real impact, showing you real world. CJMR 1320, the voice of the city.

0: ਜਿਸ ਨੂੰ ਤੂੰ ਜੰਗਲ ਵਿਚ ਲੱਭੇ ਉਹ ਤੇਰੇ ਘਰ ਵਿਚ ਵਸਦਾ, ਜਿਸ ਨੂੰ ਤੂੰ ਜੰਗਲ ਵਿਚੋਂ ਲੱਭੇ ਉਹ ਘਰ ਤੇਰੇ ਵਿਚ ਵਸਦਾ। ਤੂੰ ਕੁਝ ਉਸਦਾ ਪਤਾ ਨਾ ਪਾਵੇ, ਕਈ ਸ਼ਕਲਾਂ ਬਣ ਬਣ ਦੱਸਦਾ, ਜਿਸ ਨੂੰ ਤੂੰ ਜੰਗਲ ਵਿਚ ਲੱਭੇ ਉਹ ਘਰ ਤੇਰੇ ਵਿਚ ਵਸਦਾ। ਤੂੰ ਕੁਝ ਉਸਦਾ ਪਤਾ ਨਾ ਪਾਵੇ, ਕਈ ਸ਼ਕਲਾਂ ਬਣ ਬਣ ਦੱਸਦਾ, ਕਦੀ ਗੰਗਾ ਕਦੀ ਮੱਕੇ ਜਾਵੇ, ਕਦੀ ਗੰਗਾ ਕਦੀ ਮੱਕੇ ਜਾਵੇ। ਤੂੰ ਖੱਪ ਗਿਓ ਭੱਜਦਾ ਨੱਸਦਾ ਲੱਭੂ ਸ਼ਾਹ, ਤੂੰ ਛੱਡ ਦੇ ਹੱਸਦੀ ਤੈਨੂੰ ਯਾਰ ਮਿਲੇ ਘਰ ਹੱਸਦਾ, ਤੈਨੂੰ ਯਾਰ ਮਿਲੇ ਘਰ ਹੱਸਦਾ। ਜਨਾਬ ਲੱਭੂ ਸ਼ਾਹ ਦੀਆਂ ਇਨ੍ਹਾਂ ਸਤਰਾਂ ਦੇ ਨਾਲ ਅੱਜ ਦੀ ਇਸ ਸਵੇਰ ਦੀ ਮਹਿਫਲ ਦੇ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ। ਸਪਤੰਬਰ ਮਹੀਨੇ ਦੀ ਅੱਜ 4 ਤਰੀਕ ਤੇ ਦਿਨ ਸ਼ੁੱਕਰਵਾਰ ਹੈ। ਸੰਮਤ ਨਾਨਕ ਸ਼ਾਹੀ 558 ਬਿਕਰਮੀ 2083 ਅਤੇ ਅੱਜ 20 ਭਾਦਰੋਂ ਦੀ ਇਹ ਸਵੇਰ ਦੀ ਮਹਿਫਲ। ਸ਼ੁਕਰੀਆ ਅਦਾ ਕਰਦੇ ਹਾਂ ਸਭ ਤੋਂ ਪਹਿਲਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋਣ ਦਾ ਮੌਕਾ ਦਿੱਤਾ। ਸਟੂਡੀਓ ਦਾ ਨੰਬਰ ਹੈ 905-813-1320-9058-131-3200। ਤਮਾਮ ਸਰੋਤਿਆਂ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ CJMR 1320 ਮੀਟਰ ਬੈਂਡ ਤੇ ਸਾਨੂੰ ਰਤੀ ਭਰ ਵੀ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ 31 ਦਸੰਬਰ ਤੋਂ ਆਫ ਏਅਰ ਹੋਏ ਸਾਂ। ਬੇਤਹਾਸ਼ਾ ਫੋਨ ਕਾਲਸ, ਅਨਗਿਣਤ ਟੈਕਸਟ ਮੈਸੇਜ, ਅਨਗਿਣਤ ਵਟਸਐਪ ਤੇ ਤੁਹਾਡੀਆਂ ਫੋਨ ਕਾਲਸ ਨੇ ਸਾਡੀ ਹੌਸਲਾ ਵਧਾਈ ਕੀਤੀ ਹੈ। ਬਹੁਤ ਬਹੁਤ ਸ਼ੁਕਰੀਆ, ਸਿਰ ਝੁਕਦਾ ਹੈ ਤੁਹਾਡੇ ਅੱਗੇ ਇਸ ਅਦਬ ਇਸ ਪਿਆਰ ਇਸ ਮੁਹੱਬਤ ਲਈ। ਲੋਕਲ ਨੰਬਰ ਤੁਸੀਂ ਹੁਣ ਜਿੰਨੇ ਵੀ ਸਾਡੇ ਹੋਸਟ ਸਾਡੇ ਨਾਲ ਜੁੜਨਗੇ ਉਨ੍ਹਾਂ ਸਾਰਿਆਂ ਨੂੰ ਇਸ ਨੰਬਰ ਤੇ 647-910-1320-6479-101320 ਤੇ ਸੁਣ ਸਕਿਆ ਕਰੋਗੇ। ਅਮਰੀਕਾ ਦੇ ਵਿਚ 641-741-1919 ਤੇ ਤੁਸੀਂ ਸੁਣ ਸਕਦੇ ਹੋ। ਜਿੰਨੇ ਵੀ ਰੇਡੀਓ ਹੋਸਟ ਆਉਣਗੇ, ਕੋਈ ਲਾਈਨ ਲੱਗੀ ਹੋਈ ਹੈ, ਕੁਝ ਇਨਕੁਆਇਰੀਆਂ ਚੱਲ ਰਹੀਆਂ ਨੇ, ਜਦੋਂ ਉਨ੍ਹਾਂ ਦੇ ਕੰਟਰੈਕਟ ਸਾਈਨ ਹੋ ਜਾਣਗੇ ਉਹ ਆਪਣੇ ਤਰੀਕੇ ਨਾਲ ਆਪੋ ਆਪਣੇ ਨੰਬਰ ਵੀ ਤੁਹਾਨੂੰ ਦੇ ਦੇਣਗੇ। ਤੁਸੀਂ ਉਨ੍ਹਾਂ ਨੂੰ ਉਨ੍ਹਾਂ ਨੰਬਰਾਂ ਤੇ ਡਾਇਲ ਕਰਕੇ ਉਨ੍ਹਾਂ ਨਾਲ ਗੱਲਬਾਤ ਕਰਨੀ ਹੈ। ਪਰੰਤੂ ਜਦੋਂ ਸਾਡੇ ਉਹ ਸਟੇਟ ਆਫ ਦੀ ਆਰਟਸ ਸਟੂਡੀਓ ਜੋ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਬਿਲਕੁਲ ਬਣ ਕੇ ਤਿਆਰ ਹੋਣ ਹੀ ਵਾਲਾ ਹੈ, ਕੁਝ ਦਿਨ ਲੱਗਣਗੇ ਤੇ ਉਹ ਰੈਡੀ ਹੋ ਜਾਵੇਗਾ। ਉਦੋਂ ਜਿਹੜੇ ਪ੍ਰੋਡਿਊਸਰ ਡਾਇਰੈਕਟਰ ਉਥੇ ਬੈਠੇ ਆਉਣਗੇ ਉਨ੍ਹਾਂ ਲਈ ਜਿਹੜਾ ਨੰਬਰ ਹੋਵੇਗਾ ਉਹ ਜੋ CJMR 1320 ਮੀਟਰ ਬੈਂਡ ਦਾ 70 ਵਰੇ ਪਹਿਲਾ ਨੰਬਰ ਹੈ 905-338-1320-9053-381-320 ਜਾਂ 905-271-1320 ਉਹ ਜਦੋਂ ਅਨਾਉਂਸ ਕਰਨਗੇ ਤੁਸੀਂ ਉਨ੍ਹਾਂ ਨਾਲ ਉਨ੍ਹਾਂ ਨੰਬਰਾਂ ਤੇ ਸੰਪਰਕ ਕਰ ਲਿਆ ਕਰਨਾ। ਹਰ ਪ੍ਰੋਡਿਊਸਰ ਡਾਇਰੈਕਟਰ ਦਾ ਆਪੋ ਆਪਣਾ ਸੈਲਫੋਨ ਹੋਵੇਗਾ, ਤੁਸੀਂ ਉਨ੍ਹਾਂ ਨੂੰ ਉਨ੍ਹਾਂ ਤੇ ਵੀ ਸੰਪਰਕ ਕਰੋਗੇ। ਪਰੰਤੂ ਜਦੋਂ ਰੰਗਲਾ ਪੰਜਾਬ ਆਵੇਗਾ, ਏਸ਼ੀਅਨ ਵਿਜ਼ਨ ਆਵੇਗਾ, ਸਾਡਾ ਨੰਬਰ ਉਹੀ ਰਹੇਗਾ 905-813-1320। ਸਵੇਰੇ 10 ਤੋਂ 12, ਸ਼ਾਮ ਨੂੰ ਫਿਲਹਾਲ 6 ਤੋਂ 9 ਤੇ ਰਾਤੀ ਤੁਹਾਡੇ ਵੱਲੋਂ ਜਿੰਨੀਆਂ ਫੋਨ ਕਾਲਸ ਵੱਖ ਵੱਖ ਈਸਟ ਵੈਸਟ ਨਾਰਥ ਸਾਊਥ ਤੋਂ ਆਈਆਂ ਨੇ, ਈਵਨ ਦੋ ਪਹਿਲੀ ਵਾਰੀ ਸਾਨੂੰ ਖੁਸ਼ੀ ਹੋਈ ਹੈ ਕਿ ਮਾਰਖਮ ਨਿਵਾਸੀਆਂ ਨੇ ਵੀ ਸਾਨੂੰ ਬਹੁਤ ਸਾਰੀਆਂ ਫੋਨ ਕਾਲਸ ਕੀਤੀਆਂ। ਬਾਕੀ ਕੁਝ ਏਰੀਏ ਦੇ ਵਿਚ ਰਾਤੀ ਸਾਡੇ ਟਾਵਰ ਤੇ ਕੰਮ ਚੱਲਦਾ ਰਿਹਾ, ਹੁਣ ਕਰਕੇ ਕੁਝ ਇਕ ਡਿਸਟਰਬੈਂਸ ਜਿਹੜੀ ਹੈ ਉਹ ਰਾਤੀ ਵੀ ਆਈ ਹੈ ਤੇ ਜਿਉਂ ਜਿਉਂ ਤੁਸੀਂ ਸਾਨੂੰ ਇਨਕੁਆਇਰੀਜ਼ ਕਰਕੇ ਦੱਸਣਾ ਕਿ ਇਨ੍ਹਾਂ ਏਰੀਆ ਦੇ ਵਿਚ ਇਸ ਤਰ੍ਹਾਂ ਦੀ ਸਥਿਤੀ ਹੈ, ਅਸੀਂ ਆਪਣੇ ਇੰਜੀਨੀਅਰਸ ਨੂੰ ਨਾਲ ਦੀ ਨਾਲ ਉਸ ਨੂੰ ਪਾਸ ਕਰ ਦੇਣਾ, ਉਨ੍ਹਾਂ ਨੇ ਉਤੇ ਵਰਕ ਕਰਨਾ। 1-2-4-10 ਦਿਨ ਤੁਹਾਨੂੰ ਹੋ ਸਕਦਾ ਕਿ ਕਈਆਂ ਏਰੀਆ ਦੇ ਵਿਚ ਜਦੋਂ ਤੁਸੀਂ ਕ੍ਰਿਸਟਲ ਕਲੀਅਰ ਸੁਣੋ ਤਾਂ ਕਿਸੇ ਵੇਲੇ ਕੋਈ ਥੋੜੀ ਜਿਹੀ ਡਿਸਟਰਬੈਂਸ ਆਵੇ ਤਾਂ ਉਦੋਂ ਇਹ ਨਹੀਂ ਮਹਿਸੂਸ ਕਰਨਾ ਕਿ ਇਹ ਸਦਾ ਵਾਸਤੇ ਰਹਿਣੀ ਹੈ, ਉਹ ਵਰਕ ਉਤੇ ਹੋ ਰਿਹਾ, ਉਹਨੂੰ ਠੀਕ ਕੀਤਾ ਜਾ ਰਿਹਾ। ਇਸ ਕਰਕੇ ਸਾਡਾ ਸਾਥ ਦੇਣਾ ਤੈ ਦਿਲ ਤੋਂ ਧੰਨਵਾਦੀ ਹੋਵਾਂਗੇ। ਇਹੀ ਕਾਰਨ ਹੈ ਕਿ ਇਹ ਜਿਹੜਾ ਟੈਸਟ ਪੀਰੀਅਡ ਹੈ ਚੱਲ ਰਿਹਾ ਹੈ। ਸੋ ਸਟੂਡੀਓ ਵਿਚ 905-813-1320-9058-131-320 ਤੇ ਤੁਸੀਂ ਕੋਈ ਵੀ ਕਿਸੇ ਏਰੀਏ ਦੇ ਵਿਚ ਸੁਣ ਰਹੇ ਹੋ, ਖੁੱਲ੍ਹ ਕੇ ਤੁਸੀਂ ਆਪਣੀ ਫੀਡਬੈਕ ਜਿਸ ਤਰ੍ਹਾਂ ਦੀ ਵੀ ਚਾਹੋ ਸੱਚੇ ਦਿਲੋਂ ਫੋਨ ਕਰਕੇ ਦੱਸ ਸਕਦੇ ਹੋ। ਪ੍ਰੋਗਰਾਮ ਦਾ ਹਿੱਸਾ ਲੋਟਸ ਫਿਊਨਰਲ ਹੋਮ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਵੇ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੋ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵੀ ਰੈਕਸਟੇਲ 3-4 ਕਿਚਨਰ ਦੇ ਵਿਚ ਵਾਕਿਆ ਨੇ ਵੀਰ ਹਰਮਿੰਦਰ ਹਾਂਸੀ ਜੀ ਤੇ ਉਨ੍ਹਾਂ ਦੀ ਟੀਮ 647-547-88-88। ਕੈਂਬਰਿਜ ਦੇ ਵਾਸੀਆਂ ਨੇ ਵੀ ਸਾਨੂੰ ਮੈਸੇਜ ਭੇਜਿਆ, ਉਥੇ ਵੀ ਤੁਸੀਂ ਸੁਣਿਆ, ਉਨ੍ਹਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ। ਸਕਾਰਬਰੋ ਮਾਰਕਮ ਵਾਲੇ ਪਾਸਿਓਂ ਔਰ ਵਾਹੁਣ ਦੇ ਏਰੀਏ ਦੇ ਵਿਚੋਂ ਕੁਝ ਇਕ ਬੈਰੀ ਵਾਲੇ ਪਾਸਿਓਂ, ਕੁਝ ਇਕ ਸੇਂਟ ਕੈਥਰੀਨ ਨਾਗਰਾ ਫਾਲ, ਹਮਿਲਟਨ, ਬਰਲਿੰਗਟਨ, ਮਿਲਟਨ, ਇਨ੍ਹਾਂ ਏਰੀਏ ਦੇ ਵਿਚੋਂ ਵੀ ਫੋਨ ਕਾਲਸ ਆਏ ਨੇ। ਜਿੱਥੋਂ ਤੱਕ ਤੁਸੀਂ ਸਾਨੂੰ ਐਜ ਏ ਟਰੱਕ ਡਰਾਈਵਰ ਲੰਬੇ ਰੂਟਾਂ ਤੇ ਚੱਲਦੇ ਹੋ, ਕਾਰਾਂ ਦੇ ਵਿਚ ਜਾ ਰਹੇ ਹੋ, 1320 ਸੁਣ ਰਹੇ ਹੋ, ਆਪਣੀ ਫੀਡਬੈਕ ਜ਼ਰੂਰ ਦਿਓ ਤਾਂ ਕਿ ਅਸੀਂ ਆਪਣੇ ਇੰਜੀਨੀਅਰ ਜਿਹੜੇ ਟਾਵਰ ਤੇ ਲੱਗੇ ਹੋਏ ਨੇ ਉਨ੍ਹਾਂ ਨੂੰ ਤੁਹਾਡੀ ਫੀਡਬੈਕ ਪਹੁੰਚਾ ਸਕੀਏ ਤੇ ਅਸੀਂ ਤੈਅ ਦਿਲ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ। ਮੈਂ ਖਬਰਾਂ ਪੇਸ਼ ਕਰਾਂ ਪਰੰਤੂ ਉਸ ਤੋਂ ਪਹਿਲਾਂ ਮੇਰੇ ਨਾਲ ਇਕ ਕਾਲਰ ਨੇ 3396। ਗੁੱਡ ਮਾਰਨਿੰਗ ਜੀ, ਵੈਲਕਮ, ਸਵਾਗਤ ਹੈ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
0: ਜੀ ਕੀ ਹਾਲ
1: ਸਾਹਿਬ
0: ਜੀ? ਜਨਾਬ ਵੈਲਕਮ,
1: ਬਿਲਕੁਲ ਠੀਕ। ਮੈਂ ਬਫਲੋ ਤੋਂ ਸੁਣਦਾ ਪਿਆ, ਬੜੀ ਸੋਹਣੀ ਆਵਾਜ਼ ਆ ਰਹੀ ਹੈ।
0: ਵਾਓ, ਯੂ ਮੇਕ ਮਾਈ ਡੇ ਬਫਲੋ।
1: ਯਾ ਮੈਂ ਟਿਮ ਹਾਰਟਨ ਤੋਂ ਕਾਫੀ ਪੀ ਰਿਹਾ ਤੇ ਤੁਹਾਡਾ ਪ੍ਰੋਗਰਾਮ ਸੁਣ ਰਿਹਾ, ਬੜੀ ਕਲੀਅਰ ਆਵਾਜ਼ ਆਉਣ ਡਈ।
0: ਸੋ ਨਾਈਸ ਸਰ, ਥੈਂਕ ਯੂ ਜਨਾਬ, ਲਵ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਲਓ ਜੀ, ਟੱਲੀ ਵਾਂਗੂ ਟਣਕ ਰਿਹਾ ਜੀ ਬਫਲੋ ਦੇ ਵਿਚ ਵੀ। ਇਧਰ ਸਕਾਰਬਰੋ ਮਾਰਕਮ ਵਾਲੇ ਪਾਸਿਓਂ ਵੀ ਕਾਲਸ ਆਈਆਂ ਨੇ, ਬੈਰੀ ਵਾਲੇ ਪਾਸਿਓਂ, ਕੈਂਬਰਿਜ ਦੇ ਵਿਚੋਂ, ਹਮਿਲਟਨ, ਬਰਲਿੰਗਟਨ, ਸੈਂਟ ਕੈਥਰੀਨ, ਨਿਆਗਰਾ ਫਾਲ, ਜਿੱਥੇ ਸਾਡੀ ਹੱਬ ਹੈ। ਖਾਸ ਤੌਰ ਤੇ ਕੋਈ ਦੋ ਰਾਵਾਂ ਨਹੀਂ ਹੈ ਕਿ ਇਧਰ ਏਅਰਪੋਰਟ ਮੇਫੀਲਡ ਤੇ ਜਿਹੜਾ ਹੈ, ਏਅਰਪੋਰਟ ਤੇ ਨਾਲ ਦੀ ਨਾਲ ਜਿਹੜਾ ਖਾਸ ਤੌਰ ਤੇ ਮੇਫੀਲਡ ਤੇ ਡਿਕਸੀ ਵਾਲਾ ਏਰੀਆ ਸੀ, ਇੱਥੇ ਥੋੜੀ ਬਹੁਤੀ ਡਿਸਟਰਬੈਂਸ ਪਹਿਲਾਂ ਰਹੀ ਹੈ। ਰਾਤ ਦੇ ਪ੍ਰੋਗਰਾਮਾਂ ਦੇ ਵਿਚ ਤੁਹਾਡੀਆਂ ਫੋਨ ਕਾਲਸ ਆਉਂਦੀਆਂ ਰਹੀਆਂ ਨੇ, ਪਰੰਤੂ ਉਥੇ ਵੀ ਇਹ ਕ੍ਰਿਸਟਲ ਕਲੀਅਰ ਜਿਹੜਾ ਹੈ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਚੱਲਣਾ ਸ਼ੁਰੂ ਹੋ ਗਿਆ। ਖਬਰਾਂ ਤੋਂ ਬਾਅਦ ਸਾਡੇ ਨਾਲ ਗੁਰਮੇਲ ਸਿੰਘ ਸੱਗੂ ਸਾਹਿਬ ਇਕ ਵਿਸ਼ੇਸ਼ ਇਨਫਾਰਮੇਸ਼ਨ ਜੋ ਹਰ ਸਾਲ ਕਿਰਤੀਆਂ ਦਾ ਮੇਲਾ ਕਰਾਉਂਦੇ ਨੇ ਉਹਦੀ ਲੈ ਕੇ ਹਾਜ਼ਰ ਹੋਣਗੇ, ਤੇ ਉਸ ਤੋਂ ਬਾਅਦ ਰਾਈਟ ਵੇ ਸਰਦਾਰ ਜਸਵੀਰ ਸਿੰਘ ਜੀ ਪੱਟੀ ਤੇ ਕੁਝ ਪਾਠ ਅਰਸ਼ ਚਾਵਲਾ ਅੱਜ ਦੇ ਪ੍ਰੋਗਰਾਮ ਦੇ ਵਿਚ ਸ਼ੁੱਕਰਵਾਰ ਹਾਜ਼ਰੀ ਭਰਨਗੇ, ਤੁਸੀਂ ਉਨ੍ਹਾਂ ਦੇ ਨਾਲ ਵੀ ਜੁੜੇ ਰਹਿਣਾ। ਇਸ ਪ੍ਰੋਗਰਾਮ ਸਪਾਂਸਰ ਬਾਏ ਕਟਾਰੀਆ ਟੂਰਸ ਐਂਡ ਟਰੈਵਲ, ਟੋਰਾਂਟੋ ਟੂ ਦਿੱਲੀ 999-92, ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ 1335 ਤੇ ਰਿਟਰਨ ਫੇਰ ਦੇ ਵਿਚ ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1860, ਟੋਰਾਂਟੋ ਟੂ ਦਿੱਲੀ 1300 ਦੀ ਟਿਕਟ ਮਿਲ ਸਕਦੀ ਹੈ। ਪਾਕਿਸਤਾਨ ਦੀ ਟੋਰਾਂਟੋ ਟੂ ਜੇਕਰ ਤੁਸੀਂ ਜਾਣਾ ਕਰਾਚੀ 1255-92, ਟੋਰਾਂਟੋ ਟੂ ਇਸਲਾਮਾਬਾਦ 1240, ਆਉਣ ਜਾਣ ਦੀ ਟੋਰਾਂਟੋ ਟੂ ਕਰਾਚੀ 2130, ਟੋਰਾਂਟੋ ਟੂ ਇਸਲਾਮਾਬਾਦ 2045 ਅਤੇ ਡੋਮਿਨਿਕਨ ਰਿਪਬਲਿਕ 1145, ਮੈਕਸੀਕੋ ਦਾ ਪੈਕੇਜ ਛੁੱਟੀਆਂ ਦਾ 1020 ਦਾ। ਔਰ ਓਸੀ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਟਰੈਵਲ ਇਨਸੋਸ ਲਈ ਨੰਬਰ 905-678-1200, 8:30 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਖੁੱਲਣ ਵਾਲਾ ਨਾਮ ਹੈ ਕਟਾਰੀਆ ਟੂਰਸ ਐਂਡ ਟਰੈਵਲ। ਸਮੋਸਾ ਸਵੀਟਸ ਐਂਡ ਫੈਕਟਰੀ, ਟੌਪ ਚੋਇਸ ਇਲੈਕਟ੍ਰਾਨਿਕਸ, ਅਸ਼ੋਕ ਜੁਲਰ, ਤੁਹਾਡਾ ਸੁਪਰ ਮਾਰਕੀਟ, ਔਰ ਨਾਲ ਦੀ ਨਾਲ ਟਾੜਾ ਆਟੋ ਇਲੈਕਟ੍ਰਿਕ ਤੋਂ ਵੀਰ ਸਤਨਾਮ ਜੀ, ਅਮਰੀਕ ਜੀ ਸਪੋਂਸਰ ਕਰਦੇ ਨੇ ਇਸ ਹਿੱਸੇ ਨੂੰ, ਅਤੇ ਨਾਲ ਸਾਥ ਦੇ ਰਹੇ ਨੇ ਜੱਗੀ ਅਕਾਊਂਟੈਂਟ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਅਤੇ ਵੀਰ ਰਾਣਾ ਜੀ, ਨੰਬਰ 905-677-4444। ਲੁਧਿਆਣਾ ਟਰੇਡਿੰਗ ਇੰਕ, ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ ਫਾਸਟ ਭਰੋਸੇਯੋਗ ਸਰਵਿਸ ਲਈ ਕਾਲ ਕਰ ਲੈਣਾ ਰਿਲਾਸਨ ਤੇ ਮਿਗਲੋਗਲਨ ਤੇ ਲੁਧਿਆਣਾ ਟਰੇਡਿੰਗ ਇੰਕ, ਨੰਬਰ 905-909-5400-905-909-5400। ਤੁਸੀਂ 24 ਘੰਟਿਆਂ ਦੇ ਅੰਦਰ ਅੰਦਰ ਆਪਣੇ ਬੈਂਕ ਅਕਾਊਂਟ ਦੇ ਵਿਚ ਵੀ ਪੈਸੇ ਭੇਜ ਸਕਦੇ ਹੋ। ਲੁਧਿਆਣਾ ਟਰੇਡਿੰਗ ਇੰਕ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਸੀਜਮਾਰ 1320 ਮੀਟਰ ਬੈਂਡ ਤੇ ਲੋਪੇਸ਼ ਨੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸਵੇਰ ਦੀ ਮਹਿਫਲ ਦੇ ਵਿਚ ਚੰਦ ਚੋਣਵੀਆਂ ਖਬਰਾਂ। ਪੰਜਾਬੀ ਮੂਲ ਦੇ ਪੁਲਿਸ ਅਧਿਕਾਰੀ ਕੁਲਵਿੰਦਰ ਕੈਲ ਨੂੰ ਕੈਨੇਡਾ ਪੁਲਿਸ ਨੇ ਧੋਖਾਧੜੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਐ, ਜਿਸ ਦੀ ਗ੍ਰਿਫ਼ਤਾਰੀ ਨੇ ਕੈਨੇਡਾ ਦੇ ਵਿਚ ਵੀ ਹਲਚਲ ਮਚਾਈ ਹੋਈ ਹੈ। ਕੈਨੇਡਾ ਦੇ ਵੈਨਕੂਵਰ ਪੁਲਿਸ ਵਿਭਾਗ ਦੇ ਇਕ ਜਾਣੇ ਪਹਿਚਾਣੇ ਪੰਜਾਬੀ ਮੂਲ ਦੇ ਅਧਿਕਾਰੀ ਕੁਲਵਿੰਦਰ ਸਿੰਘ ਉਰਫ ਕੈਲ ਦੁਸਾਂਝ ਨੂੰ ਉਨ੍ਹਾਂ ਦੀ ਆਪਣੀ ਹੀ ਫੋਰਸ ਵੱਲੋਂ ਕੀਤੀ ਗਈ ਲੰਮੀ ਗੁਪਤ ਜਾਂਚ ਤੋਂ ਬਾਅਦ ਆਖਰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਤੇ ਵੱਡੀ ਰਾਸ਼ੀ ਦੇ ਘਪਲੇ ਤੇ ਚੋਰੀ ਤੇ ਭਰੋਸੇ ਦੀ ਉਲੰਘਣਾ ਦੇ ਗੰਭੀਰ ਇਲਜ਼ਾਮ ਲੱਗੇ ਨੇ ਜੋ ਚਰਚਾ ਵਿਚ ਹਨ। ਉਧਰ ਭਾਰਤ ਚੋਂ ਨਕਲੀ ਲੇਬਲਾਂ ਦਾ ਪਰਦਾਫਾਸ਼ ਹੋਣ ਮਗਰੋਂ ਕੈਨੇਡਾ ਤੱਕ ਪਹੁੰਚਣ ਵਾਲੇ ਖਾਦ ਪਦਾਰਥਾਂ ਦੀ ਜਾਂਚ ਸ਼ੁਰੂ। ਭਾਰਤ ਵਿਚ ਗੈਰ ਕਾਨੂੰਨੀ ਫੈਕਟਰੀ ਵੱਲੋਂ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਨਕਲੀ ਪੌਸ਼ਟਿਕਤਾ ਜਾਣਕਾਰੀ ਅਤੇ ਐਕਸਪਾਇਰੀ ਤਰੀਕਾਂ ਲਗਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ CFIA ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। CFIA ਦੇ ਇਸ ਗੱਲ ਦੀ ਗੰਭੀਰਤਾ ਦੇ ਨਾਲ ਸਮੀਖਿਆ ਕਰ ਰਹੀ ਹੈ ਕਿ ਕੀ ਇਸ ਨੈਟਵਰਕ ਕਾਰਨ ਕੈਨੇਡਾ ਵਿਚ ਆਉਣ ਵਾਲੇ ਖਾਣ ਪੀਣ ਵਾਲੇ ਪਦਾਰਥਾਂ ਨੂੰ ਕੋਈ ਖਤਰਾ ਹੈ। ਹਾਲਾਂਕਿ ਏਜੰਸੀ ਨੇ ਸਪਸ਼ਟ ਕੀਤਾ ਹੈ ਕਿ ਫਿਲਹਾਲ ਅਜਿਹਾ ਕੋਈ ਵੀ ਸ਼ੱਕੀ ਉਤਪਾਦ ਕੈਨੇਡਾ ਦੇ ਬਾਜ਼ਾਰ ਵਿਚ ਦਾਖਲ ਹੋਣ ਦੀ ਕੋਈ ਸੂਚਨਾ ਨਹੀਂ ਹੈ। ਕਾਬਲੇ ਗੌਰ ਹੈ ਕਿ ਭਾਰਤੀ ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਮੁੰਬਈ ਦੇ ਇਕ ਗੋਦਾਮ ਚੋਂ ਵੱਡੀ ਕਾਰਵਾਈ ਕਰਦਿਆਂ ਲਗਭਗ 80,000 ਅਮਰੀਕੀ ਡਾਲਰ ਦੀ ਕੀਮਤ ਦੇ ਉਤਪਾਦ, ਕੈਮੀਕਲ ਅਤੇ ਪ੍ਰਿੰਟਿੰਗ ਮਸ਼ੀਨਾਂ ਜ਼ਬਤ ਕੀਤੀਆਂ ਹਨ। ਇਸ ਗੋਦਾਮ ਵਿਚ ਪੈਪਸੀਕੋ, ਨੈਸਲੇ, ਕੋਕਾ ਕੋਲਾ ਅਤੇ ਹੋਰ ਬੜੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਉਨ੍ਹਾਂ ਦੇ ਪੁਰਾਣੇ ਤੇ ਐਕਸਪਾਇਰੀ ਦੇ ਨੇੜੇ ਪਹੁੰਚ ਚੁੱਕੇ ਉਤਪਾਦਾਂ ਦੀਆਂ ਤਰੀਕਾਂ ਬਦਲ ਕੇ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਐਕਸਪੋਰਟ ਕਰਨ ਯੋਗ ਬਣਾਇਆ ਜਾ ਰਿਹਾ ਸੀ। ਉਧਰ ਈਰਾਨ ਨੇ ਹਫ਼ਤੇ ਦੇ ਸ਼ੁਰੂ ਵਿਚ ਅਮਰੀਕੀ ਬੰਬਾਰੀ ਦੇ ਜਵਾਬ ਵਿਚ ਕੁਵੈਤ ਤੇ ਵੀ ਹਮਲਾ ਕਰ ਦਿੱਤੈ। ਕੁਵੈਤ ਨੇ ਮਿਜ਼ਾਈਲਾਂ ਅਤੇ ਡਰੋਨ ਡਿੱਗਣ ਦਾ ਦਾਅਵਾ ਕੀਤਾ। ਇਸ ਦੌਰਾਨ ਇਜ਼ਰਾਈਲੀ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਇਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਪਿਛਲੇ ਹਫ਼ਤੇ ਫਲਸਤੀਨੀਆਂ ਤੇ ਹੋਏ ਹਮਲੇ ਵਿਚ ਕਥਿਤ ਤੌਰ ਤੇ ਸ਼ਾਮਲ ਸੀ। ਉਧਰ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਅਮਰੀਕੀ ਅਦਾਲਤ ਵੱਲੋਂ ਝਟਕਾ, ਜਨਮ ਅਧਿਕਾਰ ਨਾਗਰਿਕਤਾ ਨੂੰ ਸੀਮਿਤ ਕਰਨ ਵਾਲੇ ਨਵੇਂ ਆਦੇਸ਼ ਤੇ ਪਾਬੰਦੀ। ਮੈਰੀਲੈਂਡ ਚੋਂ ਅਮਰੀਕੀ ਜ਼ਿਲ੍ਹਾ ਜੱਜ ਡੇਬਰਾ ਐਲ ਬੋਡਮੈਨ ਨੇ ਇਹ ਰੋਕ ਉਦੋਂ ਤੱਕ ਲਾਈ ਜਦੋਂ ਤੱਕ ਪ੍ਰਵਾਸੀ ਪਰਿਵਾਰਾਂ ਤੇ ਵਕਾਲਤ ਕਰਨ ਵਾਲੇ ਸਮੂਹਾਂ ਵੱਲੋਂ ਦਾਇਰ ਕਲਾਸ ਐਕਸ਼ਨ ਮੁਕੱਦਮੇ ਦਾ ਹੱਲ ਨਹੀਂ ਹੋ ਜਾਂਦਾ। ਭਾਰਤੀਆਂ ਲਈ ਰੁਕ ਸਕਦੀ ਹੈ EB-1 ਗ੍ਰੀਨ ਕਾਰਡ ਪ੍ਰਕਿਰਿਆ, ਟੁੱਟੇਗਾ ਅਮਰੀਕਾ ਚੋਂ ਨੌਕਰੀਆਂ ਦਾ ਸੁਪਨਾ, ਸਵਾਲ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਸਤੰਬਰ ਦੇ ਆਪਣੇ ਵੀਜ਼ਾ ਬੁਲੇਟਿਨ ਦੇ ਵਿਚ ਦਸਿਆ ਹੈ ਕਿ ਭਾਰਤੀ ਬਿਨੇਕਾਰਾਂ ਵੱਲੋਂ ਵੀਜ਼ੇ ਦੀ ਵੱਧ ਮੰਗ ਅਤੇ ਵਰਤੋਂ ਕਾਰਨ 30 ਸਤੰਬਰ ਨੂੰ ਖਤਮ ਹੋਣ ਵਾਲੇ ਵਿੱਤੀ ਸਾਲ ਤੋਂ ਪਹਿਲਾਂ ਹੀ EB-1 ਆਪਣੀ ਸੀਮਾ ਤੱਕ ਪਹੁੰਚ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਉਸ ਸ਼੍ਰੇਣੀ ਨੂੰ ਕੁਝ ਸਮੇਂ ਲਈ ਬੰਦ ਕਰਨਾ ਪੈ ਸਕਦਾ ਹੈ। ਉਧਰ ਬਲੋਚਿਸਤਾਨ ਚੋਂ ਪਾਕਿਸਤਾਨੀ ਫੌਜ ਦੇ ਕਾਫਲੇ ਤੇ ਵੱਡਾ ਹਮਲਾ, BLA ਦਾ ਦਾਅਵਾ, 25 ਜਵਾਨਾਂ ਨੂੰ ਕੀਤਾ ਢੇਰ। ਇਸ ਹਮਲੇ ਦੀ ਜਿੰਮੇਵਾਰੀ ਬਲੋਚਿਸਤਾਨ ਲਿਬਰੇਸ਼ਨ ਆਰਮੀ BLA ਨੇ ਲਈ ਹੈ। ਡਿਜੀਟਲ ਦੁਨੀਆਂ ਦਾ ਕਾਲਾ ਸੱਚ, ਇਕ ਸਾਲ ਚੋਂ 21 ਦੇਸ਼ਾਂ ਚੋਂ 2 ਕਰੋੜ ਬੱਚੇ ਆਨਲਾਈਨ ਜਿਨਸੀ ਸ਼ੋਸ਼ਣ ਦਾ ਸ਼ਿਕਾਰ। ਇਸ ਰਿਪੋਰਟ ਅਨੁਸਾਰ ਇਹ ਅੰਕੜਾ ਸਿਰਫ਼ ਇਕ ਗਿਣਤੀ ਨਹੀਂ ਬਲਕਿ ਉਨ੍ਹਾਂ ਅਣਗਿਣਤ ਮਾਸੂਮਾਂ ਦੀ ਖਾਮੋਸ਼ ਚੀਕ ਹੈ ਜੋ ਇਸ ਡਿਜੀਟਲ ਹਨੇਰੇ ਵਿਚ ਦਮ ਘੁੱਟ ਰਹੇ ਹਨ। ਉਧਰ ਨਾਇਜੀਰੀਆ ਚੋਂ ਪਾਈਪਲਾਈਨ ਚੋਂ ਤੇਲ ਦੀ ਚੋਰੀ ਕਰਦੇ ਭਾਰੀ ਜ਼ਹਿਰੀਲੀ ਗੈਸ ਚੜ੍ਹਨ ਨਾਲ 37 ਲੋਕ ਮਾਰੇ ਗਏ ਨੇ। ਹਾਲਾਂਕਿ ਪ੍ਰਸ਼ਾਸਨ ਨੇ ਅਜੇ ਤੱਕ ਅਧਿਕਾਰ ਤੌਰ ਤੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਕਿਉਂਕਿ ਮਰਨ ਵਾਲਿਆਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਨਦੀ ਵਿਚ ਤੈਰਦੀਆਂ ਵੀ ਦੇਖੀਆਂ ਗਈਆਂ ਨੇ। ਰਾਸ਼ਨ ਦੀ ਦੁਕਾਨ ਚਲਾਉਣ ਵਾਲੇ ਅਮਰੀਕਾ ਚੋਂ ਮਨਜੀਤ ਸਿੰਘ ਨੇ ਕੀਤਾ $6 ਲੱਖ ਦਾ ਫਰਾਡ। FBI ਦੀ ਲਿਸਟ ਚੋਂ ਮੋਸਟ ਵਾਂਟਡ, $1.5 ਲੱਖ ਦਾ ਰੱਖਿਆ ਇਨਾਮ। 3 ਤਸਵੀਰਾਂ ਵੀ FBI ਨੇ ਭਾਰਤੀ ਮੂਲ ਦੇ ਮਨਜੀਤ ਸਿੰਘ ਬੇਦੀ ਦੀਆਂ ਜਿਹੜੀਆਂ ਨੇ ਜਾਰੀ ਕੀਤੀਆਂ ਨੇ। ਇਸ ਵਿਚ ਬੇਦੀ ਦੀਆਂ 3 ਤਸਵੀਰਾਂ ਜਾਰੀ ਨੇ। FBI ਨੇ ਪੋਸਟ ਵਿਚ ਉਨ੍ਹਾਂ ਦੇ ਰੰਗ ਰੂਪ ਅਤੇ ਕੱਦ ਕਾਠ ਨੂੰ ਲੈ ਕੇ ਸਾਰੀ ਜਾਣਕਾਰੀ ਵੀ ਸਾਂਝੀ ਕੀਤੀ ਹੈ। FBI ਨੇ ਬੇਦੀ ਤੇ $1,50,000 ਦਾ ਇਨਾਮ ਰੱਖਿਆ। ਬੇਦੀ ਦੀ ਗ੍ਰਿਫ਼ਤਾਰੀ ਤੇ ਸਜ਼ਾ ਦਿਵਾਉਣ ਚੋਂ ਮਦਦ ਕਰਨ ਵਾਲੇ ਨੂੰ ਇਹ ਰਕਮ ਦਿੱਤੀ ਜਾਵੇਗੀ। ਨੇਪਾਲ ਚੋਂ ਅਚਾਨਕ ਆਏ ਹੜਾਂ ਚੋਂ 9 ਦਿਨਾਂ ਬਾਅਦ ਤ੍ਰਿਸ਼ੂਲੀ ਨਦੀ ਤੇ ਇਕ ਪਨ ਬਿਜਲੀ ਪ੍ਰੋਜੈਕਟ ਸੁਰੰਗ ਚੋਂ ਜਿੰਦਾ ਮਿਲਣ ਦੀ ਖ਼ਬਰ ਹੈ 2 ਮਜ਼ਦੂਰਾਂ ਦੀ। ਇਸ ਬਚਾਅ ਕਾਰਨ ਉਮੀਦ ਜਗਾਈ ਗਈ ਹੈ ਕਿ ਅਜੇ ਹੋਰ ਲੋਕ ਵੀ ਅੰਦਰ ਜਿੰਦਾ ਫਸੇ ਹੋ ਸਕਦੇ ਹਨ। ਉਧਰ ਅਲ ਨੀਲੋ ਕਾਰਨ 2027 ਤੱਕ ਵਧੇਗੀ ਗਰਮੀ। ਭਾਰਤ ਵਿਚ ਸੋਕੇ ਦਾ ਮੰਡਰਾਇਆ ਖਤਰਾ। ਵਿਸ਼ਵ ਮੌਸਮ ਵਿਭਾਗ ਸੰਗਠਨ ਦੀ ਚੇਤਾਵਨੀ, ਆਉਣ ਵਾਲੇ ਮਹੀਨਿਆਂ ਵਿਚ ਅਲ ਨੀਲੋ ਕਾਰਨ ਮੀਂਹ, ਤਾਪਮਾਨ ਅਤੇ ਹੜਾਂ ਦੀਆਂ ਫਸਲਾਂ ਤੇ ਪਵੇਗਾ ਡੂੰਘਾ ਅਸਰ। ਭੂਮੱਧ ਰੇਖਾ, ਪ੍ਰਸ਼ਾਂਤ ਮਹਾਂਸਾਗਰ ਉਤੇ ਬਣੇ ਅਲ ਨੀਲੋ ਦੇ ਹਾਲਾਤਾਂ ਤੇ ਆਉਣ ਵਾਲੇ ਮਹੀਨਿਆਂ ਵਿਚ ਹੋਰ ਜ਼ਿਆਦਾ ਤਾਕਤਵਰ ਅਤੇ ਫਰਵਰੀ 2027 ਤੱਕ ਬਰਕਰਾਰ ਰਹਿਣ ਦੀ ਪੂਰੀ ਸੰਭਾਵਨਾ ਹੈ। IGI ਏਅਰਪੋਰਟ ਤੇ 30 ਟਰਮੀਨਲ ਤੇ ਭਰਿਆ ਪਾਣੀ, 2 ਘੰਟਿਆਂ ਦੀ ਬਾਰਿਸ਼ ਨਾਲ ਡੁੱਬੀ ਦਿੱਲੀ, ਔਰੇਂਜ ਅਲਰਟ ਜਾਰੀ। ਬਾਰਿਸ਼ ਤੋਂ ਬਾਅਦ ਦਿੱਲੀ ਏਅਰਪੋਰਟ ਦੇ ਟਰਮੀਨਲ 3 ਤੇ ਜਿਹੜਾ ਹੈ ਫੋਰਕੋਟ ਵਿਚ ਪਾਣੀ ਭਰਨ ਦੀਆਂ ਖ਼ਬਰਾਂ ਨੇ। ਹਾਲਾਤ ਇਹ ਰਹੇ ਕਿ ਯਾਤਰੀਆਂ ਨੂੰ ਆਗਮਨ ਗੇਟ ਵੱਲ ਜਾਣ ਲਈ ਲਗਭਗ 1/2 ਘੰਟਾ ਪਾਣੀ ਘੱਟ ਹੋਣ ਦੀ ਉਡੀਕ ਕਰਨੀ ਪਈ ਹੈ। ਉਧਰ ਭਾਰਤ ਜੱਜਾਂ ਦੀ ਰਿਟਾਇਰਮੈਂਟ ਉਮਰ 60 ਸਾਲ ਤੋਂ ਵਧਾ ਕੇ 62 ਸਾਲ ਕਰਨ ਦਾ ਹੁਕਮ। ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੋ ਮਾਲਿਆ ਬਾਗਚੀ ਅਤੇ ਜਸਟਿਸ ਵੀ ਹੋਣਾ ਦੀ ਬੈਂਚ ਨੇ ਕਿਹਾ ਹੈ ਕਿ ਇਨ੍ਹਾਂ 7 ਰਾਜਾਂ ਵਿਚ ਜਿਹੜੇ ਜੁਡੀਸ਼ੀਅਲ ਅਧਿਕਾਰੀ ਇਸ ਸਾਲ 31 ਮਾਰਚ ਇਸ ਤੋਂ ਬਾਅਦ ਰਿਟਾਇਰ ਹੋਏ ਹਨ ਉਨ੍ਹਾਂ ਨੂੰ ਮੁੜ ਜੁਡੀਸ਼ੀਅਲ ਸੇਵਾਵਾਂ ਵਿਚ ਸ਼ਾਮਲ ਹੋਣ ਦਾ ਵਿਕਲਪ ਦਿੱਤਾ ਜਾਵੇਗਾ। ਛੱਤੀਸਗੜ੍ਹ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਸਿੱਕਮ, ਤਾਮਿਲਨਾਡੂ, ਪੱਛਮੀ ਬੰਗਾਲ ਇਹ ਜ਼ਿਲ੍ਹੇ ਦੱਸੇ ਜਾ ਰਹੇ ਹਨ। ਆਰ ਐਸ ਐਸ ਦੀ ਕਹਿਣੀ ਤੇ ਕਰਨੀ ਦੇ ਵਿਚ ਵੱਡਾ ਫਰਕ ਹੈ। ਸੰਘ ਚੋਂ ਭਰੋਸੇਯੋਗਤਾ ਦੀ ਘਾਟ ਦੱਸੀ ਸਾਰੀਆਂ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਮਾਇਆਵਤੀ। ਪਾਰਟੀ ਵੱਲੋਂ ਜਾਰੀ ਬਿਆਨ ਅਨੁਸਾਰ ਮਾਇਆਵਤੀ ਨੇ ਕਿਹਾ ਹੈ ਕਿ ਬਹੁਜਨ ਸਮਾਜ ਨਾਲ ਸਬੰਧਤ ਕਰੋੜਾਂ ਲੋਕਾਂ ਦੇ ਅਸਲ ਹਿੱਤਾਂ ਅਤੇ ਭਲਾਈ, ਉਨ੍ਹਾਂ ਦੇ ਰਾਖਵੇ ਕਰਨ ਦੇ ਸੰਵਿਧਾਨਕ ਅਧਿਕਾਰ ਅਤੇ ਔਰਤਾਂ, ਮੁਸਲਮਾਨਾਂ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਦੀ ਸੁਰੱਖਿਆ, ਮਾਣ ਸਤਿਕਾਰ ਅਤੇ ਧਾਰਮਿਕ ਆਜ਼ਾਦੀ ਦੇ ਮਾਮਲਿਆਂ ਵਿਚ ਆਰ ਐਸ ਐਸ ਦੀ ਕਹਿਣੀ ਤੇ ਕਰਨੀ ਦੇ ਵਿਚ ਬਹੁਤ ਵੱਡਾ ਫਰਕ ਹੈ। ਇਹੀ ਕਾਰਨ ਹੈ ਕਿ ਸੰਗਠਨ ਇਸ ਵਿਚ ਭਰੋਸੇਯੋਗ ਦੀ ਘਾਟ ਹੈ, ਕਿਉਂਕਿ ਇਸ ਦੀ ਕਹਿਣੀ ਅਤੇ ਕਰਨੀ ਚ ਵੱਡਾ ਫਰਕ ਹੈ। ਉਧਰ ਨੌਜਵਾਨਾਂ ਦੀ ਆਵਾਜ਼ ਦਬਾਉਣ ਤੇ ਸਰਕਾਰ ਨੂੰ ਦੇਣਾ ਪਵੇਗਾ ਜਵਾਬ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬਿਹਾਰ ਚ ਵਿਦਿਆਰਥੀਆਂ ਦੇ ਹਾਲੀਆ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲੈਣ ਵਾਲੇ ਕੁਝ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਹੈ ਕਿ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਹਰ ਸਰਕਾਰ ਨੂੰ ਇਕ ਦਿਨ ਜਨਤਾ ਦਾ ਜਵਾਬ ਦੇਣਾ ਪਵੇਗਾ ਅਤੇ ਉਹ ਦਿਨ ਦੂਰ ਨਹੀਂ ਹਨ। ਸੀ ਜੇ ਪੀ ਵੱਲੋਂ ਸੰਸਦ ਮਾਰਗ ਥਾਣੇ ਬਾਹਰ ਪ੍ਰਦਰਸ਼ਨ, ਕਾਰਕੁਨ ਦੇ ਪਿਤਾ ਤੇ ਹਮਲੇ ਵਿਰੁੱਧ ਇਨਸਾਫ਼ ਦੀ ਮੰਗ। ਕਾਂਗਰਸ ਜਨਤਾ ਪਾਰਟੀ ਦੇ ਮੈਂਬਰਾਂ ਨੇ ਸ਼ੁੱਕਰਵਾਰ ਯਾਨੀ ਕਿ ਅੱਜ ਜੰਤਰ ਮੰਤਰ ਦੇ ਪ੍ਰਦਰਸ਼ਨਕਾਰੀ ਨਿਸ਼ੂ ਆਜ਼ਾਦ ਦੇ ਪਿਤਾ ਸੰਜੇ ਕੁਮਾਰ ਨੂੰ ਇਨਸਾਫ਼ ਦਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਸੰਸਦ ਮਾਰਗ ਪੁਲਿਸ ਸਟੇਸ਼ਨ ਵਿਖੇ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਸਵਤੰਤਰ ਭਾਰਤਵਾਦ ਨਾਮਕ ਨੌਜਵਾਨ ਜਿਹਦਾ ਪੂਰਾ ਲੇਖਾ ਜੋਖਾ ਬੀਤੀ ਰਾਤ ਅਸੀਂ ਸਾਂਝਾ ਕੀਤਾ ਸੀ। ਇਕ ਲੰਬੀ ਚੌੜੀ ਰਿਪੋਰਟ ਕਿ ਉਸਨੇ ਕਿਹਾ ਕਿ ਮੈਂ ਮਾਰਿਆ ਕੁੱਟਿਆ ਤੇ ਮੈਂ ਬਾਹਰ ਤੁਰਦਾ ਫਿਰਦਾ ਰਿਹਾ ਕਿਉਂਕਿ ਮੋਦੀ ਮੇਰਾ ਭਰਾ ਹੈ। ਸੰਜੇ ਕੁਮਾਰ ਦੇ ਕਥਿਤ ਹਮਲੇ ਦੇ ਪੁਲਿਸ ਵੱਲੋਂ ਗੰਭੀਰ ਲਾਪਰਵਾਹੀ ਵਰਤੇ ਜਾਣ ਦੇ ਸੀ ਜੇ ਪੀ ਦੇ ਦੋਸ਼ਾਂ ਕਾਰਨ ਇਹ ਮਾਮਲਾ ਭੜਕਿਆ ਸੀ। ਉਧਰ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਆਰਬਿਟ ਵਿਚ ਭਾਰਤ ਦੇ ਪਹਿਲੇ ਇਮੇਜਿੰਗ ਸੈਟੇਲਾਈਟ ਦੇ ਸਫਲ ਪ੍ਰਸਾਰਣ ਦੀ ਸਲਾਘਾ ਕੀਤੀ ਗਈ ਹੈ। ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਦੇ ਪਹਿਲੇ ਜੀਓ ਆਰਬਿਟ ਇਮੇਜਿੰਗ ਸੈਟੇਲਾਈਟ ਦੇ ਸਫਲ ਪ੍ਰਸਾਰਣ ਦੀ ਸਲਾਘਾ ਕਰਦਿਆਂ ਕਿਹਾ ਹੈ ਕਿ ਇਹ ਦੇਸ਼ ਲਈ ਮਾਣ ਵਾਲਾ ਪਲ ਹੈ। ਖਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CJMR 3020 AM ਦੇ ਰਾਹੀਂ ਤੁਸੀਂ ਸੁਣ ਰਹੇ ਹੋ। ਮਦਰਾਸ ਹਾਈ ਕੋਰਟ ਚੋਂ ਤਾਮਿਲ ਭਾਸ਼ਾ ਨੂੰ ਮਾਨਤਾ ਦੇਣ ਲਈ ਮਤਾ ਪਾਸ ਹੋ ਗਿਆ। ਕੇਂਦਰ ਦੀ ਸਰਕਾਰ ਨੂੰ ਕੀਤੀ ਗਈ ਅਪੀਲ, ਮਤੇ ਨੂੰ ਵਿਰੋਧੀ ਧਿਰ ਨੇ ਵੀ ਹੱਸ ਕੇ ਹਮੈ ਦਿੱਤੀ ਹੈ। ਇਸ ਮਤੇ ਚੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਤਾਮਿਲ ਭਾਸ਼ਾ ਨੂੰ ਮਦਰਾਸ ਵਿਚ ਹਾਈਕੋਰਟ ਦੀ ਪ੍ਰਮੁੱਖ ਭਰੋਸੇਯੋਗ ਅਤੇ ਅਧਿਕਾਰਤ ਭਾਸ਼ਾ ਵਜੋਂ ਮਾਨਤਾ ਦਿੱਤੀ ਜਾਵੇ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਇਹ ਕਦਮ ਕਿਸੇ ਵੀ ਹੋਰ ਭਾਸ਼ਾ ਦੇ ਖਿਲਾਫ਼ ਨਹੀਂ ਹੈ। ਤੁਸੀਂ ਇਸ ਵਕਤ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸੁਣ ਰਹੇ ਹੋ। ਮੈਂ ਤੁਹਾਡਾ ਦੋਸਤ ਹੋਸਟ ਦਰਬਾਗ ਸਿੰਘ ਚਾਵਲਾ। ਜਿਸ ਵੀ ਏਰੀਏ ਦੇ ਵਿਚ ਤੁਸੀਂ CJMR 1320 AM ਈਸਟ, ਵੈਸਟ, ਨਾਰਥ, ਸਾਊਥ ਜਿੱਥੇ ਵੀ ਸੁਣ ਰਹੇ ਹੋ, ਜੇ ਪਹਿਲਾਂ ਕਿਤੇ ਤੁਹਾਨੂੰ ਉਥੇ ਕਲੀਅਰ ਸੁਣਾਈ ਦਿੰਦਾ ਸੀ, ਅੱਜ ਕੱਲ੍ਹ ਨਹੀਂ ਸੁਣਾਈ ਕਲੀਅਰ ਦੇ ਰਿਹਾ, ਤਾਂ ਤੁਸੀਂ ਸਾਨੂੰ ਜ਼ਰੂਰ ਦੱਸੋ, ਕਿਉਂਕਿ ਟਾਵਰ ਮੂਵ ਕੀਤਾ ਗਿਆ ਹੈ ਇਕ ਤੋਂ ਦੂਜੀ ਜਗ੍ਹਾ ਤੇ। ਜੇਕਰ ਜਿਸ ਏਰੀਏ ਦੇ ਵਿਚ ਪਹਿਲਾਂ ਕਲੀਅਰ ਸੁਣਾਈ ਨਹੀਂ ਸੀ ਦਿੰਦਾ, ਉਸ ਏਰੀਏ ਦੇ ਵਿਚ ਕਲੀਅਰ ਸੁਣਾਈ ਦਿੰਦਾ, ਤਾਂ ਵੀ ਤੁਸੀਂ ਸਾਨੂੰ ਫੋਨ ਕਰਕੇ ਜ਼ਰੂਰ ਦੱਸੋ। ਅਸੀਂ ਤੈ ਦਿਲ ਤੋਂ ਆਪ ਜੀ ਦੇ ਧੰਨਵਾਦੀ ਹੋਵਾਂਗੇ। ਇਹ ਤੁਹਾਡੇ ਵੱਲੋਂ ਸਾਨੂੰ ਦਿੱਤਾ ਹੋਇਆ ਇਕ ਵੱਡਾ ਯੋਗਦਾਨ ਹੋਵੇਗਾ। ਜੇ ਹੋ ਸਕੇ ਕਿਸੇ ਇੰਟਰਸੈਕਸ਼ਨ ਤੇ ਖਲੋਤੇ ਹੋ, ਸੇਫ ਹੋ, ਤਾਂ ਤਸਵੀਰ ਵੀ ਖਿੱਚ ਕੇ ਭੇਜ ਦੇਵੋਗੇ, ਤਾਂ ਵੀ ਅਸੀਂ ਤੈ ਦਿਲ ਤੋਂ ਧੰਨਵਾਦੀ ਹੋਵਾਂਗੇ, ਤਾਂ ਕਿ ਅਸੀਂ ਆਪਣੇ ਜਿਹੜੇ ਟੈਕਨੀਸ਼ੀਅਨ ਲੱਗੇ ਹੋਏ ਨੇ ਟਾਵਰ ਤੇ, ਉਨ੍ਹਾਂ ਨੂੰ ਜਿਹੜਾ ਹੈ ਇਸ ਦੇ ਬਾਰੇ ਦੱਸ ਸਕੀਏ। ਵੈਸੇ ਯੂਟਿਊਬ, ਫੇਸਬੁੱਕ ਦੇ ਰਾਹੀਂ ਤੁਸੀਂ ਵੱਡੀ ਤਾਦਾਦ ਦੇ ਵਿੱਚ ਸਾਨੂੰ ਸੁਣਦੇ ਹੋ, ਸਬਸਕ੍ਰਾਈਬ ਕਰ ਲਓ, ਬੈਲ ਬਟਨ ਆਨ ਕਰ ਲਓ, ਧੰਨਵਾਦੀ ਹੋਵਾਂਗੇ। ਔਰ ਲੋਕਲ ਨੰਬਰ 6047 1300 ਤੇ ਤੁਸੀਂ ਡਾਇਲ ਕਰਕੇ ਕੈਨੇਡਾ ਦੇ ਵਿਚ, ਅਮਰੀਕਾ ਦੇ ਵਿਚ 6417 741 1919। ਕਿਸੇ ਨੇ ਵੀ ਆਪਣੀ ਭਾਸ਼ਾ ਦੇ ਵਿਚ ਆਪਣੇ ਦਿਲ ਦੀ ਗੱਲ ਰੇਡੀਓ ਦੇ ਰਾਹੀਂ ਕਰਨੀ ਹੈ, ਰੇਡੀਓ ਪ੍ਰੋਗਰਾਮ ਸ਼ੁਰੂ ਕਰਨਾ, ਅਸੀਂ 10 ਤੋਂ 12 ਕਰਦੇ ਹਾਂ, ਸ਼ਾਮ ਨੂੰ 6 ਤੋਂ 9 ਆ ਫਿਲਹਾਲ। ਜਦੋਂ ਸਾਰੀ ਸਥਿਤੀ ਠੀਕ ਹੋ ਗਈ, ਅਸੀਂ ਸ਼ਾਇਦ 6 ਤੋਂ 10 ਕਰੀਏ ਜਾਂ ਫਿਰ 8 ਤੋਂ 10 ਕਰੀਏ। ਜਿਸ ਵੀ ਵੀਰ ਨੂੰ ਜਿਹੜਾ ਵੀ ਟਾਈਮ ਚਾਹੀਦਾ, ਉਹ ਪਹਿਲਾਂ ਆਓ, ਪਹਿਲਾਂ ਪਾਓ, ਪਰੰਤੂ ਸ਼ਰਤ ਇਹ ਹੈ ਕਿ ਤੁਹਾਨੂੰ ਅੰਡਰ CRT ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ, ਜੋ CJMR 1320 AM ਦੀ ਪਾਲਿਸੀ ਹੈ, ਉਹਦੇ ਮੁਤਾਬਕ ਕੰਟਰੈਕਟ ਜ਼ਰੂਰ ਸਾਈਨ ਕਰਨਾ ਪਵੇਗਾ। ਵਰਬਲੀ ਗੱਲਬਾਤ ਨਹੀਂ ਹੋਵੇਗੀ, ਸੋ ਇਸ ਚੀਜ਼ ਦਾ ਖਿਆਲ ਰੱਖਿਆ ਜਾਵੇ। ਇਸ ਦੀ ਤੁਸੀਂ ਅਫੀਸ਼ੀਅਲ ਅਰਸ਼ ਚਾਵਲਾ ਨੂੰ ਕਾਲ ਕਰ ਸਕਦੇ ਹੋ 416-303-1515 416-303-1515 416-303-1515। ਬ੍ਰੇਕ ਤੋਂ ਬਾਅਦ ਵਾਪਸ ਆ ਰਹੇ, ਸੁਣਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਪ੍ਰੋਗਰਾਮ ਦੇ ਸਿਲਸਿਲੇ ਨੂੰ ਲੋਟਸ ਫਿਊਨਰਲ ਹੋਮ ਵੱਲੋਂ ਸਪਾਂਸਰ ਕੀਤਾ ਗਿਆ ਸੀ। ਲੋਟਸ ਫਿਊਨਰਲ ਹੋਮ ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਵੇ, ਤੁਸੀਂ ਅੰਤਮ ਰਸਮਾਂ ਆਪਣੇ ਧਾਰਮਿਕ ਰੋਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਊ ਰੈਕਸਡੇਲ 34 ਵੱਲ ਕਿਚਨਰ 6745471888 ਤੇ ਕਾਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਇਸ ਹਿੱਸੇ ਦੇ ਸਪਾਂਸਰਾਂ ਦੇ ਵਿਚ ਸ਼ਾਮਲ ਨੇ ਹੋਮ ਫਿਕਸ ਨੇ ਬਾਕਮਾਲ ਸਾਡੀ ਸਪੋਰਟ ਕੀਤੀ ਹੈ, ਔਰ ਹੋਮ ਫਿਕਸ ਹਾਰਡਵੁੱਡ ਐਂਡ ਲੈਮੀਨੇਟ ਫਲੋਰਿੰਗ, ਪੋਸਟਲਿਨ ਟਾਇਲ, ਸਰਾਮਿਕ ਟਾਇਲ, ਫੌਸਟ ਹੰਸ, ਪਲੰਬਿੰਗ, ਐਕਸੈਸਰੀ, ਘਰ ਦੀ ਰੈਨੋਵੇਸ਼ਨ, ਨੀਹਾਂ ਪੁੱਟਣ ਤੋਂ ਲੈ ਕੇ A to Z ਕਿਸੇ ਤਰ੍ਹਾਂ ਦੀ ਵੀ ਤੁਸੀਂ ਸਰਵਿਸ ਲੈਣੀ ਹੈ। 2657 ਡੰਡਾ ਸਟਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬਰੈਂਪਟਨ, ਨੰਬਰ 9057965555। ਮਾਲਟਨ ਚ ਗਹਿਣੇ ਦਾ ਸ਼ਾਨਦਾਰ ਸ਼ੋਅਰੂਮ, ਗ੍ਰੈਂਡ ਓਪਨਿੰਗ ਤੋਂ ਲੈ ਕੇ ਹੁਣ ਤੱਕ ਰੰਗਲਾ ਪੰਜਾਬ ਦੇ ਪ੍ਰਾਊਡ ਸਪਾਂਸਰ ਅਸ਼ੋਕ ਜਿਲਰ, ਕੰਗਣ, ਕੜੇ, ਚੁਮਕੇ, ਬਾਲੀਆਂ, ਜਿਹੜਾ ਉਸੇ ਖੂਬਸੂਰਤ ਰੈਡ ਰੋਲਸ ਦੀਆਂ ਕੜੀਆਂ ਦਾ ਖਜ਼ਾਨਾ, ਨੰਬਰ 9056712490। ਰਿਟਸ ਫਰਨੀਚਰ, ਜੈਸਮੈਨ, ਰੋਹਿਤ, 5200 ਡਿਕਸੀ ਮੈਥੀਸਨ ਤੇ ਆ ਕੇ ਕੁਆਲਿਟੀ ਦਾ ਫਰਨੀਚਰ ਵਾਜਬ ਰੇਟ ਤੇ ਖਰੀਦਣ ਲਈ ਆਲਵੇਜ਼ ਰਿਮੈਂਬਰ ਰਿਟਸ 9052374999। ਇਨਫਿਨਿਟੀ ਟੈਂਟ ਐਂਡ ਡਿਕੋਰ ਤੁਹਾਡੇ ਘਰ ਨੂੰ ਆ ਕੇ ਬੈਂਕਟ ਹਾਲ ਬਣਾ ਦਿੰਦੇ ਨੇ। ਟੈਂਟ, ਟੇਬਲ, ਚੇਅਰ, LED ਡਾਂਸੀ ਫਲੋਰ, 360 ਕੈਮਰਾ, ਫਲੋਵਰ ਡੈਕੋਰੇਸ਼ਨ, ਜੰਪਿੰਗ ਬਲੂਨ, ਸਲਾਈਡ, ਮੱਚ ਮੋਰ। ਦਾ ਨੇਮ ਯੂ ਕੈਨ ਟਰਸਟ, ਇਨਫਿਨਿਟੀ ਟੈਂਟ ਐਂਡ ਡਿਕੋਰ। ਦਿਲਪ੍ਰੀਤ ਬਾਲ, 6470708 0079 6477 08 0079। ਮੇਪਲ ਵਨ ਕਿਚਨ ਐਂਡ ਬਾਥ ਇੰਕ ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੇ ਖੇਤਰ ਵਿਚ ਬਹੁਤ ਮੰਨਿਆ ਪ੍ਰਮੰਨਿਆ ਨਾਮ ਹੈ। ਜੇਕਰ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਕਿਚਨ ਜਾਂ ਆਫਿਸ ਵਰਕ ਕੰਮ ਕਰਾਉਣਾ ਹੈ ਤਾਂ ਮੇਪਲ ਵਨ ਕਿਚਨ ਬਾਥ 173 ਐਡਵਾਂਸ ਬੁਲੇਵਾਰਡ, ਯੂਨਿਟ ਨੰਬਰ 34, 9054858।

0: ਸਾਰਾ ਸਾਲ ਨਹੀਂ ਮੁੱਕਣੀਆਂ ਸਰਦੀਆਂ ਦੇ ਵਿੱਚ। ਔਰ ਮੂਲੀਆਂ ਤਾਜ਼ੀਆਂ ਤਾਜ਼ੀਆਂ, ਸਰੋਂ ਦਾ ਸਾਗ, ਤੰਦੂਰ, ਫੋਲਡਿੰਗ ਬੈੱਡ, ਨਵਾਰੀ ਪਲੰਗ, ਸਾਈਕਲ, ਪਿੱਤਲ, ਸਟੀਲ, ਸਰਬਲੋ, ਮਿੱਟੀ, ਕੱਚ ਦੇ ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਬਰਤਨ ਲੈਣ ਲਈ ਕੈਰੇਡਨ ਸਬਜ਼ੀ ਫਾਰਮ। ਸਾਗ ਬਣਿਆ ਬਣਾਇਆ ਮਿਲਦਾ ਮੱਕੀ ਦੀ ਰੋਟੀ ਦੇ ਨਾਲ, ਜੇਕਰ ਘਰ ਲਿਆ ਕੇ ਬਣਾਉਣਾ ਉਹ ਤੁਹਾਡੀ ਖੁਸ਼ੀ ਹੈ। 12050 ਏਅਰਪੋਰਟ ਰੋਡ, ਕੈਲਡਨ ਏਅਰਪੋਰਟ ਤੇ ਮੇਫੀਲਡ ਤੇ, ਕੈਲਡਨ ਸਬਜ਼ੀ ਫਾਰਮ, 905-840-9000 ਤੇ ਕਾਲ ਕੀਤਾ ਜਾ ਸਕਦਾ ਹੈ। ਸਵੀਟ ਮਹਿਲ ਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਵੱਲੋਂ ਇਸ ਹਿੱਸੇ ਨੂੰ ਸਪਾਂਸਰ ਕੀਤਾ ਜਾ ਰਿਹਾ। ਜੇਕਰ ਤੁਸੀਂ ਸ਼ਾਨਦਾਰ ਪਾਰਟੀ ਕਰਨੀ ਹੈ 100 ਤੋਂ ਲੈ ਕੇ 1000 ਬੰਦਿਆਂ ਦੀ ਕਿਸੇ ਤਰ੍ਹਾਂ ਦੀ ਵੀ ਪਾਰਟੀ ਲਈ, 1133 ਕ੍ਰੈਡਸਟਨ ਰੋਡ ਵਾਹਨ ਦੇ ਵਿਚ ਅਤੇ ਸਵੀਟ ਮਹਿਲ 416-433-9999 ਬੈਠ ਕੇ ਖਾਣਾ ਖਾਣਾ, ਵੈਜ ਨਾਨ ਵੈਜ ਥਾਲੀ ਪਰੋਸੀ ਜਾਂਦੀ ਹੈ, ਤੁਹਾਡਾ ਅਲਾਕਾਟ ਮੈਨਿਊ ਸਰਵ ਕੀਤਾ ਜਾਂਦਾ, ਵਨਸਵਨੀ ਇਕ ਨੀ ਅਨੇਕਾਂ ਪ੍ਰਕਾਰ ਦੀ ਖਾਲਸ ਸ਼ੁੱਧ ਖੋਏ ਦੀ ਬਣੀ ਹੋਈ ਤਾਜ਼ੀ ਮਿਠਿਆਈ ਦੇ ਡੱਬੇ ਸਵੀਟ ਮਹਿਲ 416-600-9999-680 ਤੇ ਵਾਕਿਆ ਨੇ। ਆਓ ਪ੍ਰੋਗਰਾਮ ਰੰਗਲਾ ਪੰਜਾਬ ਨੂੰ ਅਗਾਂਹ ਤੋਰਦਿਆਂ ਤੁਹਾਨੂੰ ਲੈ ਚਲਦੇ ਹਾਂ ਜੀ। ਪ੍ਰੋਗਰਾਮ ਦੇ ਵਿਚ ਸਾਡੇ ਨਾਲ ਗੁਰਮੇਲ ਸਿੰਘ ਸੱਗੂ ਜੀ ਸਾਹਿਬ ਹਾਜ਼ਰ ਨੇ, ਉਨ੍ਹਾਂ ਨਾਲ ਮੈਂ ਗੱਲਬਾਤ ਕਰਾਂ, ਪਰੰਤੂ ਉਸ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਦਿਸ ਪ੍ਰੋਗਰਾਮ ਪ੍ਰਾਊਡਲੀ ਸਪਾਂਸਰ ਬਾਏ, ਸਾਡੇ ਪ੍ਰਾਊਡ ਸਪਾਂਸਰਾਂ ਦੇ ਵਿਚ ਸ਼ਾਮਲ ਪ੍ਰੋਗਰਾਮ ਰੰਗਲਾ ਪੰਜਾਬ ਦੇ ਮੇਨ ਸਪਾਂਸਰਾਂ ਦੇ ਵਿਚ ਸ਼ਾਮਲ ਐਨਆਰਆਈ ਮੈਰਿਜ ਬਿਊਰੋ, ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ ਹਰ ਜਾਤ ਹਰ ਮਜ਼ਹਬ ਹਰ ਧਰਮ ਦੇ ਰਿਸ਼ਤਿਆਂ ਲਈ, ਐਨਆਰਆਈ ਮੈਰਿਜ ਬਿਊਰੋ 647-888-6000 ਟੌਪ ਚੋਇਸ ਇਲੈਕਟ੍ਰੋਨਿਕ 16 ਇੰਟਮੋਲ ਡਰਾਈਵ ਤੇ ਵਾਕਿਆ ਨੇ। ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਜ਼, ਹਾਈ ਐਂਡ ਦੇ ਅਪਲਾਈਸਿਸ ਲੈ ਕੇ ਆਉਣੇ ਨੇ, ਟੌਪ ਚੋਇਸ ਤੇ ਤੁਸੀਂ ਆ ਸਕਦੇ ਹੋ। ਕੁਆਲਿਟੀ ਦਾ ਫਰਨੀਚਰ ਤੁਹਾਡਾ ਮਨ ਮੋਹ ਲਵੇਗਾ, ਟੌਪ ਚੋਇਸ 16 ਇੰਟਰਮੋਲ ਡਰਾਈਵ, 905-799-0045। ਇਹ ਆਕਾਸ਼ਵਾਣੀ 1320 ਮੀਟਰ AM ਤੁਸੀਂ ਸੁਣ ਰਹੇ ਹੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅਸੀਂ ਸਾਰੇ ਕਿਰਤੀ ਹਾਂ ਤੇ ਕਿਰਤੀਆਂ ਨੂੰ ਮੱਦੇਨਜ਼ਰ ਰੱਖਦਿਆਂ ਹਰ ਸਾਲ ਪਿਛਲੇ ਲੰਬੇ ਸਮੇਂ ਤੋਂ ਇਕ ਮੇਲਾ ਹੁੰਦਾ ਹੈ ਜੋ ਮੇਲਾ ਕਿਰਤੀਆਂ ਦਾ, ਤੇ ਜਿਸ ਦੇ ਵਿਚ ਹਰ ਸਾਲ ਨਵੇਂ ਨਵੇਂ ਵਧੀਆ ਵਧੀਆ ਫਨਕਾਰ ਲਿਆ ਕੇ ਤੁਹਾਡੇ ਵਾਸਤੇ ਪੇਸ਼ ਕਰਦੇ ਨੇ। ਸਰਦਾਰ ਗੁਰਮੇਲ ਸਿੰਘ ਜੀ ਸੱਗੂ ਜੋ 1-2 ਮਿੰਟ ਵਾਸਤੇ ਮੇਰੇ ਨਾਲ ਹਾਜ਼ਰ ਨੇ, ਉਸ ਤੋਂ ਬਾਅਦ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਟੈਂਡ ਬਾਏ ਨੇ, ਉਨ੍ਹਾਂ ਨਾਲ ਗੱਲਬਾਤ ਕਰਾਂਗੇ। ਸੱਗੂ ਸਾਹਿਬ, ਵੈਰੀ ਗੁੱਡ ਮਾਰਨਿੰਗ, ਵੈਲਕਮ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ।
1: ਧੰਨਵਾਦ ਚਾਵਲਾ ਸਾਹਿਬ, ਪਹਿਲਾਂ ਤਾਂ ਤੁਹਾਨੂੰ ਸਮੁੱਚੇ ਪਰਿਵਾਰ ਨੂੰ, ਰੰਗਲਾ ਪੰਜਾਬ ਦੇ ਸਮੁੱਚੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਹੋਣ। ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਜੋ ਮਾਲਕ ਨੇ ਕਰਵਾਈ ਹੈ, 29 ਸਾਲ 5 ਮਹੀਨੇ ਦਾ ਸਫ਼ਰ, ਅਗਲੇ ਸਾਲ ਤੁਸੀਂ 30 ਸਾਲ ਦਾ ਸਫ਼ਰ ਪੂਰਾ ਕਰਨ ਜਾ ਰਹੇ ਹੋ। ਸੋ ਜਿੰਨੀਆਂ ਵੀ ਮਾਲਕ ਨੇ ਖੁਸ਼ੀਆਂ ਬਖਸ਼ਿਸ਼ ਕੀਤੀਆਂ ਹਨ, ਗਿਣਤੀ ਕਰਾਂ, 1, 2, 3 ਵਿਆਹ ਦੀ ਖੁਸ਼ੀ, ਪ੍ਰੋਗਰਾਮ ਦੀ ਖੁਸ਼ੀ, ਤੇ 1320 ਦੀ ਜੋ ਮਾਲਕੀ ਹੈ ਉਹਦੀ ਖੁਸ਼ੀ, ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਸਾਰੀਆਂ ਖੁਸ਼ੀਆਂ। ਤੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਚੁੱਕੇ ਹੋ, ਮੇਲਾ ਕਿਰਤੀਆਂ ਦਾ 7 ਸਤੰਬਰ ਨੂੰ ਵਾਇਲਡਵੁੱਡ ਪਾਰਕ ਦੇ ਵਿਚ, ਜਿਹਨੂੰ ਪਾਲ ਕਾਫੀ ਪਾਰਕ ਕਹਿੰਦੇ ਹਨ, ਸੋ ਉੱਥੇ ਹੋਣ ਜਾ ਰਿਹਾ। ਮੇਰੇ ਨਾਲ ਹਰਿੰਦਰ ਸੰਧੂ ਹੋਣੀ ਹੈ ਤੇ ਸ਼ੌਰਟ ਜੀ ਹਾਜ਼ਰੀ ਲਵਾਵਾਂਗੇ।
0: ਜੀ ਜੀ, ਤੁਸੀਂ ਕਾਫੀ ਹਰਿੰਦਰ ਸੰਧੂ ਹੋਣਾ ਦਾ ਗੀਤ, ਬੀਤੀ ਰਾਤ ਮੈਂ ਗੀਤ ਲਾਇਆ ਸੀਗਾ ਇਹਨਾਂ ਨਾਲ, ਪਹਿਲਾਂ ਵੀ ਆਪਾਂ ਕਈ ਵਾਰੀ ਗੱਲ ਕੀਤੀ ਆ। ਉਹ ਗੀਤ ਵੈਸੇ ਸਾਡੇ ਪੇਂਡੂ ਸਭਿਆਚਾਰ ਦੀ ਮੋਹ ਬੁਗਲਦੀ ਤਸਵੀਰ ਹੈ। ਪਿੰਡ ਦੇ ਵਿਚ ਜਦੋਂ ਪਹਿਲਾਂ ਪ੍ਰਾਹੁਣਾ ਆਉਂਦਾ ਹੁੰਦਾ ਸੀਗਾ, ਪਹਿਲਾਂ ਆਪਾਂ ਹਾਜ਼ਰੀ ਭਰ ਲੈਣੇ ਆ ਸੰਧੂ ਸਾਹਿਬ ਨਾਲ, ਤੇ ਫਿਰ ਆਪਾਂ ਗੱਲਬਾਤ ਕਰਦੇ ਆ। ਸੰਧੂ ਸਾਹਿਬ, ਵੈਰੀ ਗੁੱਡ ਮਾਰਨਿੰਗ, ਸਵਾਗਤ ਹੈ ਜੀ, ਆਇਆਂ ਨੂੰ ਸਤਿ ਸ੍ਰੀ ਅਕਾਲ। ਵੈਰੀ ਗੁੱਡ ਮਾਰਨਿੰਗ, ਸ਼ਾਮ ਦੇ ਪ੍ਰੋਗਰਾਮ ਦੇ ਵਿਚ ਆਪਾਂ ਮੁਲਾਕਾਤ ਕਰਾਂਗੇ ਫੇਸ ਟੂ ਫੇਸ। ਬਹੁਤ ਸ਼ੁਕਰੀਆ ਤੁਸੀਂ ਸਾਡੇ ਸ਼ਹਿਰ ਦੇ ਵਿਚ ਆਏ ਹੋ, ਵੈਲਕਮ, ਤੁਸੀਂ ਸਾਡੀ ਖੁਸ਼ੀਆਂ ਦੇ ਵਿਚ ਸ਼ਾਮਲ ਹੋਏ ਹੋ, ਬਹੁਤ ਮਿਹਰਬਾਨੀ। ਸੰਧੂ ਸਾਹਿਬ, ਮੈਂ ਗੱਲ ਕਰ ਰਿਹਾ ਸੀ, ਰਾਤੀ ਮੈਂ ਤੁਹਾਡਾ ਗੀਤ ਪਲੇ ਕੀਤਾ ਸੀਗਾ ਮੇਲੇ ਦੀ ਪ੍ਰਮੋਸ਼ਨ, ਜਦੋਂ ਗੁੱਡੀ ਦਾ ਪ੍ਰਾਹੁਣਾ ਆ ਗਿਆ। ਹਾਂਜੀ, ਬਾ ਕਮਾਲ, ਮਤਲਬ ਲਿਖਣ ਵਾਲੇ ਨੇ ਤਾਂ ਚਲੋ ਵੱਟ ਕੱਢੀ ਕੱਢੇ ਆ, ਪਰ ਉਹਦੇ ਵਿਚ ਜਿਹੜੀ ਪਿਕਚਰਾਈਜ਼ ਕੀਤੀ ਗਈ ਸਾਡੀ ਜਿਹੜੀ ਤਸਵੀਰ ਸਭਿਆਚਾਰ ਦੀ, ਸਾਡੇ ਪੇਂਡੂ ਸਭਿਆਚਾਰ ਦੀ, ਸਾਡੇ ਆਪਸੀ ਮੋਹ ਦੀ, ਭਾਈਚਾਰੇ ਦੀ, ਉਹ ਜਿਹੜੀ ਤਸਵੀਰ ਸਾਦਾਪਣ ਦਿਖਾਇਆ ਗਿਆ ਨਾ, ਉਹ ਮੈਨੂੰ ਲੱਗਦਾ ਕਿ ਬਹੁਤ ਇਤਿਹਾਸਕ ਗੀਤ ਤੁਸੀਂ ਜਿਹੜਾ ਹੈ ਉਹ ਬਾ ਕਮਾਲ ਗੀਤ ਹੈ। ਮੈਂ ਬੜੀ ਵਾਰੀ ਉਹਦੀ ਗੱਲ ਕੀਤੀ ਹੈ, ਬਹੁਤ ਵਾਰ ਗੱਲ ਕੀਤੀ ਹੈ ਕਿ ਆਹ ਵੀ ਗੀਤ ਹਨ ਜਿਨ੍ਹਾਂ ਨੂੰ ਸੁਣ ਕੇ ਸਾਡੀ ਰੂਹ ਚ ਜੋੜੀ ਜਾਂਦੀ ਹੈ, ਸਾਨੂੰ ਆਪਣੇ ਪਿੰਡਾਂ ਨੂੰ ਵਾਪਸ ਮੁੜਨ ਦਾ ਸਾਡਾ ਜਿਹੜਾ ਮਨ ਕਰਦਾ। ਮੈਂ, ਤੁਸੀਂ ਮੇਰੇ ਤੋਂ ਸੀਨੀਅਰ ਹੋ, ਸਤਿਕਾਰਯੋਗ ਹੋ, ਮੈਨੂੰ ਪਤਾ ਤੁਸੀਂ ਪੇਸ਼ੇ ਵਜੋਂ ਵੀ ਬੜੇ ਅੱਛੇ, ਮੈਨੂੰ ਤੁਹਾਡੇ ਵੀਰ ਜਿਹੜੇ ਨੇ ਸਾਡੇ ਪ੍ਰੀਤ
2: ਹਾਂਜੀ
0: ਟੀਚਰ ਰਹੇ ਹੋ, ਹਾਂਜੀ ਸਿੱਧੂ ਸਾਹਿਬ ਪ੍ਰੀਤ ਭਾਈ, ਉਹਨਾਂ ਦੇ ਤੁਸੀਂ ਬਹੁਤ ਨਜ਼ਦੀਕੀ ਹੋ। ਉਹਨਾਂ ਨੇ ਦੱਸਿਆ ਮੈਨੂੰ ਕਿ ਤੁਸੀਂ ਪੇਸ਼ੇ ਵਜੋਂ ਟੀਚਰ ਹੋ, ਤੇ ਸਤਿਕਾਰ ਕਰਦੇ ਹਾਂ ਤੁਹਾਡਾ। ਬਹੁਤ ਵਧੀਆ ਇਹ ਤੁਸੀਂ ਜਿਹੜਾ

0: ਮਤਲਬ ਮੈਂ ਕਹਿੰਦਾ ਪੰਜਾਬੀ ਮਾਂ ਬੋਲੀ ਪੰਜਾਬੀ ਸਭਿਆਚਾਰ ਦੀ ਜਿਹੜੀ ਤਸਵੀਰ ਉਸ ਗੀਤ ਦੇ ਵਿੱਚ ਪ੍ਰਗਟ ਕੀਤੀ ਹੈ, ਦਿਲ ਖੁਸ਼ ਹੋ ਗਿਆ। ਅੱਛਾ ਆਇਓ ਇਸ ਮੇਲੇ ਤੇ, ਮੇਲਾ ਲੁੱਟਣ ਵਾਸਤੇ ਅਮਨ ਧਾਲੀਵਾਲ ਤੇ ਹਰਿੰਦਰ ਸੰਧੂ ਹੁਣਾਂ ਦਾ ਅਖਾੜਾ ਲੱਗਣਾ, ਤੇ ਅਖਾੜੇ ਦੀ ਕੁਝ ਫਿਰ ਆਪਾਂ ਭੂਮਿਕਾ ਬੰਨੀਏ ਦੋਨੇ ਜਾਣੇ ਰਲ ਕੇ, ਤੁਸੀਂ ਧਾਲੀਵਾਲ ਜੀ ਤੇ ਹਰਵਿੰਦਰ ਜੀ ਕੁਝ ਇੱਕ ਟੱਪਾ ਇੱਕ ਮਤਲਬ ਹੋ ਜੇ ਸਤਾਈ। ਹਾਂਜੀ ਪਲੀਜ਼।
1: ਉਖਲ ਪੁੱਤ ਨਾ ਜੰਮੀਏ ਧੀ ਅੰਨੀ ਚੰਗੀ,
0: ਹਾਏ ਹਾਏ
2: ਮੂਰਖ ਨਾਲ ਨਾ ਬੈਸੀਏ ਹਾਰ ਮੰਨੀ ਚੰਗੀ,
1: ਭੁੱਖਾ ਮਰ ਜਾਂਦਾ ਪਰ ਮੰਗ ਕੇ ਨੀ ਖਾਂਦਾ,
2: ਭੁੱਖਾ ਮਰ

0: ਕਿਆ ਜਿਵੇਂ ਸੀ ਐਨ ਐਨ ਬਣਾਇਆ ਨਾ ਅੱਕ ਦੀ ਕਮਾਈ ਨਾਲ
1: ਥੈਂਕ ਯੂ ਜੀ। ਔਰ 136 ਰੋਬਰਟ ਸਟ੍ਰੀਟ ਮਿਲਟਨ ਦੇ ਵਿਚ ਇਹ ਮੇਲਾ ਲੱਗਣਾ ਹੈ ਤੇ 7 ਤਰੀਕ ਹੈ
0: ਮਿਲਟਨ ਦੇ ਵਿਚ। ਨਹੀਂ ਜੀ ਨਹੀਂ, ਮਿਲਟਨ 3430
1: ਤੁਸੀਂ ਪਹਿਲਾਂ ਕੋਈ ਮੈਨੂੰ ਭੇਜੀ ਇਨਫੋਰਮੇਸ਼ਨ ਸ਼ਾਇਦ ਕੋਈ
0: ਕੈਨੇਡਾ ਡੇ ਸੀਗਾ ਜੀ।
1: ਆਮ ਸੋਰੀ ਵਾਈਲਡਵੁੱਡ ਪਾਰਕ ਮਾਰਟਨ ਦੇ ਵਿਚ ਹਰ ਸਾਲ ਮੇਲਾ ਲੱਗਦਾ। ਮੈਂ ਵੀ ਸੋਚ ਰਿਹਾ ਸੀ ਸ਼ਾਇਦ ਡਾਇਰੈਕਸ਼ਨ ਚੇਂਜ ਕੀਤੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਬਿਜ਼ੀ ਹੋਣ ਕਰਕੇ ਥੋੜਾ ਜਿਹਾ। ਹਾਂਜੀ ਆਮ ਸੋਰੀ,
0: ਇੱਕ ਮੁੱਠੀ ਚੱਕ ਲਾ ਦੂਜੀ ਤਿਆਰ, ਕੋਈ ਨਾ ਕੋਈ ਤਿਆਰ ਹੁੰਦਾ ਹੀ ਹੈ ਘਰ ਦੇ ਵੀ ਕਈ ਵਾਰ ਕਹਿ ਦਿੰਦੇ ਆ ਇੱਕ ਮੁਕਦਾ ਦੂਜਾ ਸ਼ੁਰੂ ਕਰ ਲੈਂਦੇ।
1: ਚਲੋ ਲੱਗੇ ਰਹੋ, ਜਿਸ ਉਮਰ ਦੇ ਪੜਾਅ ਦੇ ਵਿਚ ਹੋ ਉਸ ਉਮਰ ਦੇ ਪੜਾਅ ਦੇ ਵਿਚ ਵੀ ਇਸ ਤਰ੍ਹਾਂ ਦੇ ਕਦਮ, ਇੱਕ ਮੁੱਠੀ ਚੱਕ ਲਾ ਦੂਜੀ ਤਿਆਰ, ਇਹ ਤੁਹਾਨੂੰ ਹੋਰ ਜਵਾਨ ਬਣਾਉਂਦੀ ਹੈ।
0: ਬਿਲਕੁਲ ਜੀ, ਜਵਾਨੀ ਹਮੇਸ਼ਾ ਹੀ ਰਹੂਗੀ।
1: ਸੋ ਮਾਰਟਨ ਦੇ ਵਾਈਲਡਵੁੱਡ ਪਾਰਕ ਦੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ, ਬਿਲਕੁਲ ਸੰਘਣੀ ਆਬਾਦੀ ਸਾਡੀ ਭਾਈਚਾਰੇ ਦੀ। ਔਰ ਇਹ ਪਿਛਲੇ ਤਕਰੀਬਨ ਬਹੁਤ ਲੰਬੇ ਅਰਸੇ ਤੋਂ ਉਥੇ ਜਿਹੜਾ ਹੈ ਹਰ ਇੱਕ ਦੀ ਖੁਆਇਸ਼ ਹੁੰਦੀ ਹੈ ਕਿ ਮੈਂ ਇਸ ਮੇਲੇ ਨੂੰ ਲੁੱਟ ਲਵਾਂ। ਜਿਵੇਂ ਸੁਰਿੰਦਰ ਸ਼ਿੰਦਾ ਹੋਣਾ ਦੀ ਆਪਾਂ ਗੱਲ ਕਰੀਏ ਤਾਂ ਜਦੋਂ ਉਹ ਆਉਂਦੇ ਸੀ ਸਾਡੇ ਸਟੂਡੀਓ ਦੇ ਵਿਚ ਸੰਧੂ ਸਾਹਿਬ, ਹਾਂਜੀ ਬਿਲਕੁਲ ਲੈਣ ਹੋਣ ਤੋਂ ਸਿੱਧਾ ਡਾਇਰੈਕਟ ਇੱਥੇ ਆਉਣਾ ਤੇ ਮੇਲੇ ਦੀਆਂ ਗੱਲਾਂ ਬਾਤਾਂ ਕਰਨੀਆਂ। ਅੱਜ ਸ਼ਾਮ ਨੂੰ ਫੇਰ ਆਪਾਂ ਖੁੱਲ ਕੇ ਗੱਲਬਾਤ ਕਰਦੇ ਆ, ਲਾਉਂਦੇ ਆ ਅਖਾੜਾ ਜੀ।
0: ਠੀਕ ਆ ਬਾਈ ਜੀ,
1: ਬਹੁਤ ਮਿਹਰਬਾਨੀ। ਇੱਕ ਵਾਰੀ ਫੇਰ ਐਡਰੈਸ ਤੇ ਫੋਨ ਨੰਬਰ ਦੇ ਦੋ ਸਗੂ ਸਾਹਿਬ।
0: 3430 ਰੋਡ ਈਸਟ, ਬਾਲ ਕਾਫੀ ਪਾਰਕ ਜਿਹਨੂੰ ਵਾਈਲਡ ਵੁੱਡ ਪਾਰਕ ਕਹਿੰਦੇ। ਹੁਣ ਇਹਦੀ ਐਂਟਰੈਂਸ ਜਿਹੜੀ ਗੋਰਵੇ ਤੋਂ ਕਰਤੀ ਹੈ, ਡੈਰੀ ਤੋਂ ਬੰਦ ਕਰਤੀ ਉਹਨਾਂ ਨੇ, ਸਾਰੀ ਆਰਗੇਨਾਈਜੇਸ਼ਨ ਕੀਤੀ ਹੈਗੀ ਆ। ਸਿੱਧਾ ਅੱਗੇ ਸਾਈਡ ਤੋਂ ਵੜ ਕੇ ਜਾਈਦਾ ਸੀ ਪਾਰਕ ਨੂੰ, ਜਦੋਂ ਆਪਾਂ ਜਾ ਕੇ ਅੰਦਰੋਂ ਅਰੀਨੇ ਦੇ ਵਿਚੋਂ ਦੀ ਹੋ ਕੇ, ਤੇ ਹੁਣ ਸਿੱਧੀ ਐਂਟਰੈਂਸ ਹੈ, ਟੂ ਵੇ ਬਣਾਤਾ, ਇੱਕ ਪਾਸੇ ਜਾਣ ਨੂੰ ਇੱਕ ਪਾਸੇ ਆਉਣ ਨੂੰ।
1: ਸਿੱਧਾ ਜਿਹਾ ਮੈਂ ਦੱਸਦਾ, ਡੈਰੀ ਤੇ 27 ਤੇ ਜਿਹੜਾ ਮੈਕਡੋਨਲ ਹੈ ਨਾ, ਉੱਥੋਂ ਪਤਾ ਆਪੇ ਲੱਗ ਜਾਣਾ ਕਿ ਮੇਲੇ ਦੀਆਂ ਆਵਾਜ਼ਾਂ ਕਿੱਥੋਂ ਆ ਰਹੀਆਂ। ਗੋਰਵੇ ਡੈਰੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਧੰਨਵਾਦ, ਸਤਿ ਸ੍ਰੀ ਅਕਾਲ। ਕਰਾਂਗੇ ਜੀ ਰਾਤ ਨੂੰ ਗੱਲਬਾਤ ਖੁੱਲੀਆਂ, ਤੇ ਫਿਰ ਹੁਣ ਆਪਾਂ ਕਰਦੇ ਹਾਂ ਪੱਟੀ ਸਾਹਿਬ ਨਾਲ ਗੱਲਬਾਤ। ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। 20-25 ਮਿੰਟ ਮੈਂ ਹੋਰ ਸ਼ੋਅ ਕਰਨਾ, ਉਸ ਤੋਂ ਬਾਅਦ ਖ਼ਬਰਾਂ ਪੰਜਾਬ ਤੋਂ ਵੀ ਪੇਸ਼ ਕੀਤੀਆਂ ਜਾਣਗੀਆਂ ਤੇ ਤੁਹਾਡੇ ਲਈ ਹਾਜ਼ਰ ਹੋਣਗੇ ਅਰਸ਼ ਚਾਵਲਾ। ਮੈਂ ਪੱਟੀ ਸਾਹਿਬ ਨਾਲ ਗੱਲਬਾਤ ਕਰਕੇ ਛੁੱਟੀ ਲੈ ਲਵਾਂਗਾ। ਸੁਣਦੇ ਜਾ ਰਹੇ ਹੋ, ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: Real news, real impact, showing you real world. CJMR 1320.
3: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 647-547-8188, 647-547-8188। ਲੋਟਸ ਫਿਊਨਰਲ ਹੋਮ।
4: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਲਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
5: HK Movers, home, offices, apartments and delivery, big or small, we move it.
6: HK Movers,
5: local and long distance, we also ship cars, Kailor Transport and moving services.
6: For service with a smile, give us a call.
5: Call Mr. Harminder 416-524-6704-416-524-6704. Visit 140 Advanced Boulevard, Unit Number 10, Brampton.
7: Long distance moving specialist,
5: HK Movers.
8: HK Movers.
2: Real news, real impact, showing you real world. CJMR 1320. The voice of the city.

0: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੂ ਰਾਂਟੋ। ਤੁਸੀਂ ਇਸ ਵਕਤ ਸੁਣ ਤੇ ਦੇਖ ਰਹੇ ਹੋ, ਮੈਂ ਹਾਂ ਆਪ ਦਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ। ਤੇ ਲਓ ਭਾਈ 10:44 ਹੋਏ ਨੇ ਤੇ ਸਮਾਂ ਬੰਨ ਦਿੱਤਾ ਵਾ 10:45 ਦਾ। ਐਵਰੀ ਡੇ ਪੱਟੀ ਸਾਹਿਬ ਜਿੰਨਾ ਚਿਰ ਸਾਡਾ ਸਾਰਾ ਕੁਝ ਮਸਲਾ ਹੱਲ ਨਹੀਂ ਹੁੰਦਾ ਤੇ ਮੈਂ ਧੰਨਵਾਦੀ ਹਾਂ ਪੱਟੀ ਸਾਹਿਬ ਦਾ, ਦਿਲੋਂ ਧੰਨਵਾਦੀ ਹਾਂ, ਔਨ ਏਅਰ ਵੀ ਧੰਨਵਾਦੀ ਹਾਂ, ਆਫ ਏਅਰ ਵੀ ਧੰਨਵਾਦੀ ਹਾਂ ਕਿ ਜਦੋਂ ਵੀ ਮੈਂ ਸਮੇਂ ਦੇ ਵਿੱਚ ਚੇਂਜਿੰਗ ਹੋਈ ਹੈ ਤੇ ਮੈਂ ਆਪਣੇ ਵੱਡੇ ਵੀਰ ਨੂੰ ਕਿਹਾ ਕਿ ਸਪੋਰਟ ਚਾਹੀਦੀ ਹੈ, ਸਹਿਯੋਗ ਚਾਹੀਦੀ ਹੈ, ਤਾਂ ਕਦੇ ਕੋਈ ਗੱਲ ਨਹੀਂ ਨਾਲ ਹਾਂ ਤੁਹਾਡੇ। ਤੇ ਜਦੋਂ ਅਸੀਂ ਸੀ ਜੇ ਐਮ ਆਰ 1320 AM ਦੀ ਮੈਨੇਜਮੈਂਟ ਇਹਦੀਆਂ ਕੁੰਜੀਆਂ ਸੰਭਾਲੀਆਂ ਨੇ ਤਾਂ ਮੈਂ ਪਹਿਲਾਂ ਪੱਟੀ ਸਾਹਿਬ ਨੂੰ ਦੱਸਿਆ ਕਿ ਇਸ ਤਰ੍ਹਾਂ ਹੋਣਾ, ਕਹਿੰਦੇ ਕੱਲ ਹੀ ਕੋਈ ਨਹੀਂ, ਜਿੱਥੇ ਖੜੇ ਕਰ ਦੋ ਉੱਥੇ ਖੜੇ ਹਾਂ। ਪਰ ਮੈਨੂੰ ਇਹਨਾਂ ਦੀ ਸਿਹਤ ਦੇ ਮੱਦੇਨਜ਼ਰ, ਇਹਨਾਂ ਦੇ ਸਕੈਜੁਅਲ ਦੇ ਮੱਦੇਨਜ਼ਰ ਖੁਦ ਵੀ ਮਹਿਸੂਸ ਹੁੰਦਾ ਕਿ ਜਦੋਂ ਇਹ ਜਿੱਥੇ ਸੂਟ ਸਮਝਣ ਉੱਥੇ ਅਸੀਂ ਇਹਨਾਂ ਨੂੰ ਸਮਾਂ ਦਈਏ, ਤਾਂ ਕਿ ਜਿੱਥੇ ਜੇ ਸਾਨੂੰ ਸਾਥ ਦਿੰਦੇ ਨੇ, ਸਹਿਯੋਗ ਦਿੰਦੇ ਨੇ, ਤੇ ਇਹ ਵੀ ਬਿਲਕੁਲ ਕੰਫਰਟ ਮਹਿਸੂਸ ਕਰਨ ਕਿ ਗੱਲਬਾਤ ਵਧੀਆ ਹੋ ਸਕੇ। ਪੱਟੀ ਸਾਹਿਬ ਦਾ ਸਵਾਗਤ ਕਰਨ ਤੋਂ ਪਹਿਲਾਂ ਅਗੇਨ ਸਟੇਟ ਆਫ ਦੀ ਆਰਟ ਸਟੂਡੀਓ ਸਾਡਾ ਡੈਰੀ ਡਿਕਸੀ ਦੇ ਨਜ਼ਦੀਕ ਬਣ ਰਿਹਾ ਹੈ, ਆਲਮੋਸਟ ਰੈਡੀ ਹੈ, ਥੋੜਾ ਜਿਹਾ ਉੱਤੇ ਕੰਮ ਬਾਕੀ ਹੈ, ਟਾਵਰ ਤੇ ਕੰਮ ਚੱਲ ਰਿਹਾ ਹੈ। ਤੁਸੀਂ ਬੀਤੀ ਰਾਤ ਇੰਨਾ ਪਿਆਰ ਮਾਣ ਸਤਿਕਾਰ ਦਿੱਤਾ ਸਾਡੇ ਵੀਰ ਨੇ, ਜਿਵੇਂ ਦੱਸਿਆ ਕਿ ਬਫਲੋ ਦੇ ਵਿਚ ਐਂਡ ਟੈਲੀਬੰਗ ਖਣਕਿਆ ਇਧਰ ਨੈਗਰਾ ਫਾਲ ਤੋਂ ਉੱਤੇ ਜਦੋਂ ਅਸੀਂ ਬਾਰਡਰ ਕ੍ਰਾਸ ਕਰਦੇ ਅਮਰੀਕਾ ਦਾ, ਉਥੋਂ ਵੀ 100-100 ਕਿਲੋਮੀਟਰ ਦੂਰੋਂ ਤੋਂ ਕਾਲਜ ਆਈਆਂ ਨੇ। ਮਾਰਕਮ ਹਿੱਟ ਕਰਨਾ CGMR 1320 ਲਈ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ, ਜਿਵੇਂ ਸੱਗੂ ਸਾਹਿਬ 29 ਸਾਲ ਤੇ 5 ਮਹੀਨੇ ਦੱਸ ਕੇ ਗਏ ਨੇ, ਡੈਫੀਨੇਟਲੀ 29 ਅਪ੍ਰੈਲ 1997 ਨੇ ਸ਼ੁਰੂ ਹੋਇਆ ਤੇ 29 ਅਪ੍ਰੈਲ ਜਿਹੜਾ ਅਗਲਾ ਸਾਲ ਆ ਅਸੀਂ 30 ਸਾਲ ਦਾ ਸਫ਼ਰ ਤੈਅ ਕਰ ਲੈਣਾ। ਉਹ ਮਾਰਕਮ ਤੋਂ ਸਕਾਰਬਰੋ ਤੋਂ ਸਾਨੂੰ ਹਮੇਸ਼ਾ ਹੀ ਵਪਾਰੀ ਸੱਜਣਾ ਦਾ ਤੇ ਲਿਸਨਰ ਦੀ ਸ਼ਿਕਾਇਤ ਰਹੀ ਹੈ ਕਿ ਇਧਰ ਕਲੀਅਰ ਨਹੀਂ ਆਉਂਦਾ। ਮੇਫੀਲਡ ਤੇ ਇਧਰ ਏਅਰਪੋਰਟ ਦੀ ਏਰੀਆ ਦੇ ਵਿਚ ਜਿਹੜਾ ਸਾਡਾ ਬਹੁਤ ਵੱਡਾ ਹੱਬ ਹੈ, ਉਥੋਂ ਵੀ ਸਾਨੂੰ ਕੰਪਲੇਂਟਸ ਆਉਂਦੀਆਂ ਰਹੀਆਂ, ਬੈਰੀ ਤੋਂ ਵੀ ਕੰਪਲੇਂਟਸ ਆਉਂਦੀਆਂ ਰਹੀਆਂ, ਪਰੰਤੂ ਉਧਰ ਵੀ ਟੈਲੀਫੋਨ ਕੋਲ ਟਣਕ ਰਿਹਾ। ਰਾਤ ਦੇ ਪ੍ਰੋਗਰਾਮ ਦੇ ਵਿਚ ਵੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਇਹ ਤੇ ਵਰਕ ਚੱਲ ਰਿਹਾ ਹੈ, ਅਜੇ ਤੁਸੀਂ ਸਾਨੂੰ ਆਪਣੀ ਫੀਡਬੈਕ ਦੇ ਸਕਦੇ ਹੋ। ਅਗੇਨ ਕਿਸੇ ਨੇ ਰੇਡੀ ਸ਼ੁਰੂ ਕਰਨਾ ਹੈ, ਉਸ ਲਈ ਪ੍ਰੋਪਰ ਇਨਫੋਰਮੇਸ਼ਨ ਤੁਸੀਂ ਅਰਸ਼ ਚਾਵਲਾ ਕੋਲ ਲੈ ਸਕਦੇ ਹੋ 416-303-1515। ਬੜੀ ਸਾਹਿਬ ਵੈਲਕਮ, ਵਾਜਿਆ ਗਾਜਿਆਂ ਦੇ ਵਿਚ ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ।
1: ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ।
0: ਪਰ ਸਾਹਿਬ ਇੱਕ ਵਾਰੀ ਫਿਰ ਤੋਂ ਮੈਂ ਆਪਣੇ ਤਮਾਮ ਚਾਹੁਣ ਵਾਲਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਕਿ ਰੱਤੀ ਭਰ ਵੀ ਸਾਨੂੰ ਮਹਿਸੂਸ ਨਹੀਂ ਹੋਇਆ। ਰੱਤੀ ਭਰ ਵੀ ਕੀ ਹੁੰਦਾ ਕਿ ਅਸੀਂ 1320 ਬੰਦ ਹੋ ਗਿਆ ਸੀ, ਬਲਕਿ ਕਲੋਨਾ ਤੋਂ ਮੇਰੇ ਇੱਕ ਵੀਰ ਦਾ ਫੋਨ ਆਇਆ, ਕਹਿੰਦੇ ਮੈਂ 25-30 ਜਿਹੜੇ ਦੋਸਤ ਮਿੱਤਰ ਨੇ ਉਨ੍ਹਾਂ ਨੂੰ ਆਪਣੇ ਵੱਲੋਂ ਮਠਿਆਈ ਲੈ ਕੇ ਮੂੰਹ ਮਿੱਠਾ ਕਰਵਾਇਆ। ਇਹ ਦੇਖੋ ਉਥੋਂ ਤੱਕ ਅਦਬ ਮਾਣ ਸਤਿਕਾਰ ਪਿਆਰ ਹੈ, ਬਹੁਤ ਸਾਰੇ ਵੀਰ ਭੈਣ ਭਰਾਵਾਂ ਨੇ ਸਾਨੂੰ ਇੱਜ਼ਤ ਮਾਣ ਸਤਿਕਾਰ ਬਖਸ਼ਿਆ। ਮੈਂ ਸਮਝਦਾ ਕੁਛ ਨਾ ਕੁਛ ਤੇ ਹੋਊਗਾ 1320 AM ਦੇ ਵਿਚ, ਜਿਹਨੂੰ ਇੰਜ ਕਲਾਵੇ ਦੇ ਵਿਚ ਲਿਆ, ਇੰਜ ਮਾਣ ਮਿਲਿਆ, ਇੰਜ ਪਿਆਰ ਮਿਲਿਆ। ਅਜੇ ਅਸੀਂ ਕੱਲੇ ਹੀ ਹਾਂ ਤੇ ਬਾਕੀ ਅਜੇ ਸਾਡੇ ਜਿੰਨੇ ਹੋਰ ਪ੍ਰੋਡਿਊਸਰ ਡਾਇਰੈਕਟਰ ਜਦੋਂ ਆਉਣਗੇ ਤਾਂ ਫਿਰ ਇਹ ਤੇ ਲਹਿਰਾਂ ਬਹਿਰਾਂ ਲੱਗ ਜਾਣੀਆਂ ਨੇ, ਤੇ ਉਨ੍ਹਾਂ ਨੇ ਆਪਣੇ ਤਰੀਕੇ ਨਾਲ ਪ੍ਰਮੋਟ ਕਰਨਾ, ਅਸੀਂ ਆਪਣੇ ਤਰੀਕੇ ਨਾਲ ਪ੍ਰਮੋਟ ਕਰ ਰਹੇ, ਉਨ੍ਹਾਂ ਆਪਣੀਆਂ ਗੱਲਾਂ ਰੱਖਣੀਆਂ ਨੇ, ਅਸੀਂ ਆਪਣੀਆਂ ਗੱਲਾਂ ਰੱਖ ਰਹੇ ਹਾਂ ਤੇ ਭਾਈਚਾਰੇ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੋ ਸਾਨੂੰ ਇਸ ਵਕਤ ਸੁਣਦੇ ਦੇਖ ਰਹੇ ਨੇ। ਔਰ ਟੈਲੀਫੋਨ ਤੇ ਇੱਕ ਸਿਸਟਮ ਹੈ ਪੱਟੀ ਸਾਹਿਬ, ਜਿੱਥੇ ਪਤਾ ਲੱਗਦਾ ਕਿ ਤੁਹਾਨੂੰ ਕਿੰਨੇ ਹਜ਼ਾਰ ਲੋਕ ਸੁਣ ਰਹੇ ਨੇ। ਮੈਨੂੰ ਅਰਸ਼ ਨੇ ਦਿਖਾਇਆ ਹੁਣੇ 10:05 ਤੇ ਸੈਂਕੜੇ ਲੋਕ ਸਨ। ਇਹ ਇੱਕ ਤੁਹਾਡੀ ਪ੍ਰਾਪਤੀ ਹੈ ਜਦੋਂ ਤੁਹਾਡਾ ਦਿਲ ਖੁਸ਼ ਹੁੰਦਾ। ਯੂਟਿਊਬ ਫੇਸਬੁੱਕ ਵੱਖਰਾ ਹੈ, IPTV ਬਾਕਸ ਵੱਖਰਾ ਹੈ, ਟੈਲੀਫੋਨ ਅਮਰੀਕਾ ਵਾਲਾ ਵੱਖਰਾ ਹੈ, ਤੇ ਕਿਆਸ ਕਰੋ ਕਿ ਜੇ ਕੱਲਾ ਰੇਡੀਓ ਹੋਵੇ ਤੇ ਫੇਰ ਸਾਨੂੰ ਕਿੰਨੀ ਵੱਡੀ ਤਾਦਾਦ ਦੇ ਵਿਚ ਰੇਡੀਓ ਪ੍ਰੋਗਰਾਮ ਨੂੰ ਲੋਕ ਸੁਣਦੇ ਰਹੇ ਹੋਣਗੇ, ਜਿਨ੍ਹਾਂ ਦੀ ਬਦੌਲਤ ਅਸੀਂ ਇੱਥੋਂ ਤੱਕ ਪਹੁੰਚੇ ਹਾਂ। ਸਾਰੇ ਵਪਾਰੀ ਸੱਜਣਾਂ ਦਾ ਧੰਨਵਾਦ, ਤੁਹਾਡਾ ਧੰਨਵਾਦ, ਦੋਸਤਾਂ ਮਿੱਤਰਾਂ ਦਾ ਧੰਨਵਾਦ। ਤੇ ਲਓ ਫਿਰ ਆਪਾਂ ਖ਼ਬਰਾਂ ਦਾ ਸਿਲਸਿਲਾ ਆਰੰਭ ਕਰਦੇ ਹਾਂ। 905-813-1320-905-813-1320-20। ਪਰ ਸਭ ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਸਾਨੂੰ ਲੁਲੁਪਭ ਦਿੰਦੀਆਂ ਨੇ, ਪਹਿਲੀਆਂ ਸਰਕਾਰਾਂ ਨੂੰ ਨਹੀਂ ਦਿੰਦੀਆਂ ਨੇ ਜਦੋਂ ਉਨ੍ਹਾਂ ਨੇ ਆਪੋਜੀਸ਼ਨ ਦੇ ਵਿਚ ਹੁੰਦੇ ਨੇ। ਇਵੇਂ ਭਗਵੰਤ ਮਾਨ ਸਰਕਾਰ ਲੋਕ ਦੇਸ਼ਾਂ ਵਿਦੇਸ਼ਾਂ ਦੇ ਵਿਚ ਢੋਲ ਵਾਜਿਆਂ ਦੇ ਨਾਲ ਹਾਂਜੀ ਇਨ੍ਹਾਂ ਦਾ ਸਵਾਗਤ ਕਰਨ ਵਾਸਤੇ, ਇਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਹੋਣ ਵਾਸਤੇ, ਇਨ੍ਹਾਂ ਨੂੰ ਪ੍ਰਮੋਟ ਕਰਨ ਵਾਸਤੇ ਸਾਡੇ ਦੋਸਤ ਮਿੱਤਰ ਵੀ ਉਥੇ ਪਹੁੰਚੇ। ਅਸੀਂ ਵੀ ਕੋਸ਼ਿਸ਼ ਕੀਤੀ, ਚਲੋ ਕਾਂਗਰਸੀਆਂ ਨੂੰ ਵੇਖ ਲਿਆ, ਅਕਾਲੀਆਂ ਨੂੰ ਵੇਖ ਲਿਆ, ਇਕ ਨਵੀਂ ਸਰਕਾਰ ਜਿਹੜੀ ਹੈ ਆਵੇਗੀ, ਕੁਝ ਨਵਾਂ ਕਰੇਗੀ ਪੁਰਾਣਿਆਂ ਨਾਲੋਂ ਹਟ ਕੇ। ਪਰ ਤੁਹਾਨੂੰ ਯਾਦ ਹੋਵੇਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਸੰਗਤ ਦਰਸ਼ਨ ਕਰਨ ਜਾਂਦੇ ਸਨ, ਕਾਲੀਆਂ ਪੈਂਟਾਂ ਇਵੇਂ ਤੋਂ ਮਜ਼ਾਕ ਦੇ ਨਾਲ ਸੀ ਕਿ ਕਾਲੀਆਂ ਪੱਗਾਂ ਤੇ ਕਾਲੇ ਕੱਛੇ ਵੀ ਲਵਾ ਲਏ ਜਾਂਦੇ ਸੀ, ਤੇ ਕਾਲੀਆਂ ਝੰਡੀਆਂ ਦੀ ਤਾਂ ਕੀ ਗੱਲ ਹੋਣੀ ਸੀ, ਹਨਾ। ਹਾਲਾਂਕਿ ਕਾਲੀਆਂ ਝੰਡੀਆਂ ਉਨ੍ਹਾਂ ਨੂੰ ਦਿਖਾਈਆਂ ਜਾਂਦੀਆਂ ਵੀ ਰਹੀਆਂ ਜਦੋਂ ਉਨ੍ਹਾਂ ਦਾ ਕਾਫਲਾ ਲੰਘਦਾ ਸੀ, ਭਗਵੰਤ ਮਾਨ ਜੋ ਆਮ ਘਰ ਦੇ ਵਿੱਚ ਉੱਠਿਆ ਇੱਕ ਕਮੇਡੀਅਨ, ਐਜ਼ ਏ ਕਮੇਡੀਅਨ ਉਹਨੇ ਕਿਹੜਾ ਵਿਅੰਗਨੀ ਰਾਜਨੀਤੀ ਤੇ ਕੀਤਾ? ਇਹ ਭਗਵੰਤ ਮਾਨ ਕਿਤੇ ਵਿਹਲੇ ਹੋਣ, ਆਪਣੀਆਂ ਕੈਸਟਾਂ ਸੁਣਨ ਤੇ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਕੀ ਉਹਨਾਂ ਨੇ ਵਿਅੰਗ ਕੀਤੇ ਨੇ ਸਰਕਾਰਾਂ ਦੇ ਉੱਤੇ, ਪੁਲਿਸ ਦੇ ਉੱਤੇ, ਸਮਾਜ ਦੀ ਕੁਰੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਕੱਢ ਕੱਢ ਕੇ ਲਿਆਂਦਾ। ਮੁੱਖ ਮੰਤਰੀ ਨੂੰ ਸਵਾਲ ਪੁੱਛਣ ਵਾਲੇ ਸੇਰੋਂ ਵਾਸੀ ਮੋਹਨਜੀਤ ਸਿੰਘ ਦਾ ਪੁਲਿਸ ਵੱਲੋਂ ਕੁਟਾਪਾ ਹੋਇਆ। ਪੁਲਿਸ ਕਹਿੰਦੀ ਕੁੱਟਿਆ ਹੀ ਨਹੀਂ ਗਿਆ, ਸਿਰਫ ਇੱਕ ਕਾਲੀ ਝੰਡੀ ਦਿਖਾਉਣਾ ਹੀ ਗੁਣਾ ਹੈ। ਕੀ ਕਹਿਣਾ ਚਾਹੋਗੇ?
1: ਪਹਿਲੀ ਗੱਲ ਤੇ ਮੋਹਨਜੀਤ ਸਿੰਘ ਸਿਰੋਂ ਜਿਹੜਾ ਨਸ਼ਿਆਂ ਦੇ ਖਿਲਾਫ ਅੱਜ ਨੀ ਪਿਛਲੇ 3 ਸਾਲ ਤੋਂ ਆਪਣੀ ਮੁਹਿੰਮ ਵਿੱਢ ਕੇ ਬੈਠਾ ਵਾ
0: ਜੀ।
1: ਜਦੋਂ ਕੋਈ ਨਸ਼ਾ ਤਸਕਰ ਦੀ ਗੱਲ ਹੁੰਦੀ ਕਿ ਇਨਫੋਰਮੇਸ਼ਨ ਮਿਲਦੀ ਪੁਲਿਸ ਨੂੰ, ਉਹ ਸੂਚਨਾ ਦਿੰਦਾ ਦੇ ਕਿ ਪੁਲਿਸ ਕਾਰਵਾਈ ਨਾ ਕਰੇ ਤਾਂ ਸੋਸ਼ਲ ਮੀਡੀਆ ਤੇ ਪਾਉਂਦਾ ਪਿਆ ਬੰਦਾ ਨਸ਼ਾ ਵਿੱਚ ਰਿਹਾ ਵੀ ਵੇਖੋ। ਇੱਕ ਪਰਮਿੰਦਰ ਸਿੰਘ ਝੋਟਾ ਮਾਨਸੇ ਤੂੰ ਜੀ ਦੇ ਖਿਲਾਫ਼ ਕਈ ਪਰਚੇ ਦਰਜ ਕੀਤੇ ਇਹਨਾਂ ਨੇ ਵੀ ਤੈਨੂੰ ਕੀ ਅਧਿਕਾਰ ਜਾ ਕੇ ਤੂੰ ਕਿਸੇ ਨੂੰ ਨਸ਼ਾ ਵਿੱਚੋਂ ਰੋਕਿਆ। ਪੁਲਿਸ ਜੇ ਚਾਹਵੇ ਨਾ ਇੱਕ ਗੋਲੀ ਕੀ ਇੱਕ ਟਿੱਪ ਵੀ ਨਸ਼ਾ ਨਹੀਂ ਵੇਚ ਸਕਦੀ, ਇੱਕ ਟਿੱਪ। ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤੀ ਕੀਤੀ ਸੀ। ਮੈਂ ਉਦੋਂ ਪਿੰਡਾਂ ਚ ਗਿਆ, ਲੋਕਾਂ ਨੂੰ ਪੁੱਛਿਆ ਨਸ਼ੇ ਦਾ ਕੀ ਹਾਲ ਹੁੰਦਾ। ਜਿਹੜੀ ਪੁੜੀ 400 ਰੁਪਏ ਦੀ ਮਿਲਦੀ ਸੀ ਹੁਣ 4,000 ਦੀ ਮਿਲਦੀ
0: ਜੀ।
1: ਕਹਿੰਦੇ ਨਸ਼ਾ ਘਟਿਆ ਤੇ ਸਮਗਲਰ ਆਪ ਇੰਨੀ ਗੱਲ ਕਹਿ ਗਏ ਵੀ ਸਖ਼ਤੀ ਬੜੀ ਆ ਤੇ ਕੈਪਟਨ ਅਮਰਿੰਦਰ ਸਖ਼ਤੀ ਕੀਤੀ ਹੈ, ਤੁਸੀਂ 10 ਦਿਨ ਪਾਸੇ ਹੋ ਜਾਓ ਤੇ ਲੋਕ ਛੱਡ ਕੇ ਚਲੇ ਗਏ ਸੀ। ਲੇਕਿਨ ਮਹੀਨੇ ਬਾਅਦ ਫਿਰ ਆ ਗਏ, ਫਿਰ ਉਹੀ ਹਾਲ। ਜਿਹੜੀ ਨਸ਼ੇ ਦੀ ਗੱਲ ਇਹ ਪੁਲਿਸ ਦੀ ਸਹਿਮਤੀ ਦੇ ਬਗੈਰ ਨਹੀਂ ਵੇਖ ਸਕਦਾ, ਜੋ ਮਰਜ਼ੀ ਹੋ ਜਾਵੇ। ਲੇਕਿਨ ਇਹ ਮੋਹਨਜੀਤ ਸਿੰਘ ਜਿਹੜਾ ਸੀਗਾ, ਪਹਿਲਾਂ ਜਿੱਦਣ ਸੰਗਰੂਰ ਭਗਵੰਤ ਮਾਨ ਆਇਆ ਉਸ ਦਿਨ ਇਹਨੂੰ ਉਦੋਂ ਫੜ ਕੇ ਘਰੋਂ ਤੇ ਥਾਣੇ ਦੇ ਤੱਦ ਜਦੋਂ ਚਲੇ ਗਿਆ ਛੱਡਤਾ। ਹੁਣ ਜਦੋਂ ਐਤਕੀ ਆਇਆ ਭਗਵੰਤ ਮਾਨ ਉੱਥੇ, ਇਹਨਾਂ ਨੇ ਪਬਲਿਕ ਮਿਲਣੀ ਕਰਨੀ ਸੀ ਤੇ ਕਰਦੇ ਕੀ ਆ ਵੀ ਜੇ ਲਾਗੇ ਲਾਗੇ ਬਿਲਡਿੰਗਾਂ ਉੱਥੇ ਆਪਣੇ ਬੰਦੇ ਬਿਠਾ ਦਿੰਦੇ ਨੇ, ਉਹ ਸਵਾਲ ਪੁੱਛਦੇ ਨੇ ਉੱਥੋਂ ਵੀ ਆਹ ਸਵਾਲ ਹੈ ਛੱਡਣ। ਉਹ ਤੇ ਭਗਵੰਤ ਮਾਨ ਨੂੰ ਸਵਾਲ ਉਹ ਪੁੱਛਣਗੇ ਜਾਂ ਸਰਕਾਰ ਦੇ ਹੱਕ ਜਾਂਦਾ ਹੋਵੇ। ਇਹ ਮੋਹਨਜੀਤ ਜਿਹੜਾ ਸੀ ਜਿਸ ਪਾਸੇ ਸਟੇਜ ਲੱਗੀ ਸੀ ਉਹਦੇ ਮਗਰਲੇ ਪਾਸੇ ਕੋਈ ਮਕਾਨ ਸੀ ਜਿਹਦੀ ਕੋਠੇ ਚੜਿਆ ਸੀਗਾ ਤੇ ਜਦੋਂ ਨਸ਼ਿਆਂ ਦੀ ਗੱਲ ਚੱਲੀ ਉਹਨੇ ਕਿਹਾ ਜੀ ਨਸ਼ੇ ਵਿਕ ਰਹੇ ਨੇ, ਬੰਦ ਨਹੀਂ ਹੋਏ, ਪੁਲਿਸ ਕਾਰਵਾਈ ਨਹੀਂ ਕਰ ਰਹੀ ਤੇ ਇਹਦੇ ਹੱਥ ਚ ਕਾਲੀ ਝੰਡੀ ਸੀ ਤੇ DSP ਖਹਿਰਾ ਤੇ ਬਲਜੀਤ ਸਿੰਘ SHO ਤੇ ਇੱਕ ASC ਹਰਜਿੰਦਰ ਸਿੰਘ ਤੇ ਇੱਕ ਇਹਨਾਂ ਦਾ ਹੈਗਾ ਸੀ ਹੋਰ ਅਤੀਕ ਜੰਦਰ। ਇਹ ਫਟਾਫਟ ਪੌੜੀ ਚੜ੍ਹਦੇ ਆ ਤੇ ਉਹਨੂੰ ਕੁੱਟਦੇ ਥੱਲੇ ਲੈ ਕੇ ਆਉਂਦੇ ਨੇ। ਅਮਰਧਾਰੀ ਸਿੰਘ ਆ ਉਹਦੀ ਪੱਗ ਵੀ ਖਿਲਾਰ ਦਿੰਦੇ ਨੇ, ਉਹਦੇ ਵਾਲ ਵੀ ਖਿਲਾ ਦਿੰਦੇ ਨੇ। ਹੁਣ ਉਹਦੇ ਮੁਤਾਬਕ ਆ ਕਿ ਮੇਰੇ ਸਿਰ ਦੇ ਵਿੱਚ 576 ਮਾਰੇ ਗਏ, ਇਹ ਗੱਲ ਸੱਚੀ ਹੈ ਝੂਠੀ ਇਹ ਉਹ ਜਾਣਦਾ। ਉਦੋਂ ਬਾਅਦ ਚੌਂਕੀ ਲਿਆ, ਚੌਂਕੀ ਲਿਆ ਕੇ ਉਹਨੂੰ ਬਕਾਇਦਾ ਤੌਰ ਤੇ ਟੋਰਚਰ ਕੀਤਾ, ਉਹਦੇ ਚੱਡੇ ਪਾੜੇ ਨੇ। ਇੱਥੋਂ ਤੱਕ ਉਹਦੇ ਜਵਾਨੀ ਹੈ ਵੀ ਜਿਹੜਾ ਤਾਰਾਂ ਵਾਲਾ ਬੁਰਸ਼ ਹੁੰਦਾ ਉਹ ਮੇਰੇ ਪੱਟਾਂ ਤੇ ਫਿਰ ਕੇ ਉੱਤੇ ਲੂਣ ਪਾਇਆ ਗਿਆ, ਉਹਨੇ ਵਿਖਾਇਆ ਉੱਤੇ ਆਹ ਵੇਖੋ ਜੀ ਜਿਹੜੇ ਫੇਰਿਆ ਮੈਨੂੰ। ਇਸ ਕਰਕੇ ਇਹ ਗੱਲ ਤੇ ਹੈਗੀ ਮਾੜੀ, ਇਹ ਨਹੀਂ ਚਾਹੀਦਾ ਪੁਲਿਸ ਨੂੰ। ਇਹ ਅਧਿਕਾਰ ਨਹੀਂ ਜੇ ਕਾਲੀ ਝੰਡੀ ਵਿਖਾ ਦਿੱਤੀ ਫਿਰ ਕਿਹੜੀ ਆਖਰ ਆ ਗਈ। ਕਾਲੀਆਂ ਝੰਡੀਆਂ ਤੇ ਅਸੀਂ ਅੰਗਰੇਜ਼ਾਂ ਨੂੰ ਵਿਖਾਉਂਦੇ ਰਹੇ ਹਾਂ,
0: ਬਿਲਕੁਲ,
1: ਪਰ ਉਹਨਾਂ ਇਹ ਜੋ ਕੁਝ ਕੀਤਾ ਇਹ ਨਹੀਂ ਕੀਤਾ। ਕਦੀ ਉਹਨੇ ਮੈਂ ਅੱਗੇ ਵੀ ਕਈ ਵਾਰੀ ਕਿਹਾ ਵਾ ਦਿੱਲੀ ਦੇ ਵਿੱਚ ਕਤਲੇਆਮ ਹੋਇਆ, ਜਲਿਆਂਵਾਲੇ ਬਾਗ ਦਾ ਕਤਲੇਆਮ ਸੀਗਾ, ਲੇਕਿਨ ਪੁਲਿਸ ਦੇ ਅੰਗਰੇਜ਼ਾਂ ਦੇ ਸਮੇਂ ਤੁਸੀਂ ਇੱਕ ਵਿਖਾ ਦਿਓ ਕਿ ਝੂਠਾ ਪੁਲਿਸ ਮੁਕਾਬਲਾ, ਝੂਠਾ ਪੁਲਿਸ ਮੁਕਾਬਲਾ ਕੀਤਾ ਉਹਨਾਂ ਨੇ। ਉਹ ਬੰਦਾ ਫੜਦੇ ਸੀ, ਕਾਨੂੰਨ ਨੇ ਲੈਂਦੇ ਸੀ, ਕਾਨੂੰਨ ਨੂੰ ਫਾਂਸੀ ਸਜ਼ਾ ਦੇਵੇ ਉਹਨੂੰ ਉਮਰ ਕੈਦ ਦੇਵੇ ਉਹਦੀ ਮਰਜ਼ੀ। ਇੱਥੇ ਤੇ ਸਰ ਤੁਸੀਂ ਅੰਗਰੇਜ਼ਾਂ ਨੂੰ ਵੱਧ ਕੇ ਬੜਾ ਕੁਛ ਕਰਤਾ। ਹੁਣ ਮੋਹਨਜੀਤ ਦਾ ਕਸੂਰ ਕੀ ਸੀ? ਕੋਈ ਕਸੂਰ ਨਹੀਂ ਸੀ, ਕਾਲੀ ਝੰਡੀ ਵਿਖਾਈ ਤੇ ਕਿਹਾ ਵੀ ਨਸ਼ਾ ਵੇਖ ਰਿਹਾ, ਅਸੀਂ ਵੀ ਇਸ ਮੰਚ ਤੋਂ ਕਹਿੰਦੇ ਨਸ਼ਾ ਵੇਖ ਰਿਹਾ ਜੀ, ਡਟ ਕੇ ਵੇਖ ਰਿਹਾ ਨਸ਼ਾ। ਚਾਵਲਾ ਸਾਹਿਬ 6 ਸਤੰਬਰ 1992 ਤੋਂ ਬਾਅਦ ਪੰਜਾਬ ਚ ਮੈਨੂੰ ਵਿਖਾ ਦਿਓ ਕੋਈ ਝੂਠਾ ਪੁਲਿਸ ਮੁਕਾਬਲਾ ਹੋਇਆ, ਕੋਈ ਵਿਖਾ ਦਿਓ, ਜਦੋਂ ਜਸਵੰਤ ਸਿੰਘ ਖਾਲੇ ਨੂੰ ਅਗਵਾ ਕੀਤਾ। ਲੇਕਿਨ ਇਸ ਸਰਕਾਰ ਦੇ ਵਿੱਚ 45 ਦੇ ਕਰੀਬ ਝੂਠੇ ਪੁਲਿਸ ਮੁਕਾਬਲੇ ਹੁਣ ਤੱਕ ਹੋਏ, ਦੱਸੋ ਕੀ ਕਰੂਗਾ ਬੰਦਾ ਉੱਥੇ। ਹੁਣ ਮੋਹਨਜੀਤ ਨੂੰ ਜਿਸ ਤਰੀਕੇ ਨਾਲ ਕੁੱਟਿਆ ਗਿਆ, ਉਹਦੇ ਗਾਤਰਾ ਤੋੜੇ ਗਿਆ, ਉਹਨਾਂ ਮੇਰਾ ਕਛਹਿਰਾ ਪਾੜ ਦਿੱਤਾ ਇਹਨਾਂ ਨੇ, ਮੈਨੂੰ ਨਲ ਫਲੰਗਿਆ ਕੀਤਾ ਮੈਨੂੰ ਇਹਨਾਂ ਨੇ,
0: ਮਤਲਬ
1: ਉਹਨਾਂ ਚਿਰ ਮੈਨੂੰ ਕੁੱਟਦੇ ਰਹਿੰਦੇ ਜਿੰਦਰ ਮੈਂ ਬੇਹੋਸ਼ ਨਹੀਂ ਹੋ ਗਿਆ, ਗਾਲਾਂ ਦੀ ਤੇ ਇੰਤਹਾ ਕਰ ਦਿੱਤੀ
0: ਜੀ।
1: ਜਿਹੜਾ ਇਹ ਹੈਗਾ ਸੀਗਾ ਅਤੀਕ ਜਿੰਦਲ, ਉਹ ਕਹਿੰਦਾ ਉਹ ਸਿਖੜਿਆ, ਤੈਨੂੰ ਮੈਂ ਬੋਲਣ ਜੋਗਾ ਨਹੀਂ ਛੱਡਣਾ, ਤੈਨੂੰ ਪਿਆਜ ਭੱਟੀ ਦਾ ਛੱਤ ਸਾਥੀ ਬਣਾ ਕੇ ਤੇਰੇ ਤੇ ਅਸਲਾ ਪਾ ਕੇ ਤੈਨੂੰ ਜੇਲ੍ਹ ਸੁੱਟਣਾ।
0: ਕੀ ਸ਼ਬਦ ਬੋਲੇ ਜੀ?
1: ਭਰਾਉਣਾ ਪਿਆ, ਲੋਕ ਇਕੱਠੇ ਹੋ ਗਏ, ਫਿਰ ਬੰਦਾ ਛੱਡਣਾ ਵੀ ਪਿਆ। ਬੰਦੇ ਨੂੰ ਹੋਸਪਿਟਲ ਲੈ ਕੇ ਗਏ, ਜਦੋਂ ਉਹਨੂੰ ਕੁੱਟਿਆ, ਕੁੱਟਿਆ ਬੰਦਾ ਦਰਦ ਹੋਣੀ ਹੀ ਹੋਣੀ ਹੈ, ਇਹਨੇ ਪਾਣੀ ਮੰਗਿਆ ਤੇ ਇਹਦੀ ਸ਼ਬਦ ਦੇ, ਅਸੀਂ ਨੀ ਕਹਿ ਰਹੇ, ਮੋਹਨ ਜੀ ਦੀ ਸ਼ਬਦ ਦੇ, ਮੈਨੂੰ ਪਾਣੀ ਚ ਘੋਲ ਕੇ ਕੁਛ ਦੇ ਦਿੱਤਾ, ਉਸ ਮੈਂ ਨਸ਼ਾ ਨਹੀਂ ਕਰਦਾ, ਉਸੇ ਨਸ਼ਾ ਚੁੱਕੀ ਹੋਵੇ, ਲੇਕਿਨ ਮੇਰੀ ਮਜਬੂਰੀ ਸੀ, ਮੈਂ ਪੀ ਲਿਆ। ਉਸ ਤੋਂ ਬਾਅਦ ਮੈਂ ਮੇਰਾ ਡੋਪ ਟੈਸਟ ਕਰਾਇਆ ਤੇ ਨੈਚੁਰਲ ਚ ਕੁਛ ਆਏਗਾ ਆਏਗਾ, ਮੈਂ ਕੋਈ ਨਸ਼ਾ ਨਹੀਂ ਕਰਦਾ। ਮੁੜ ਕੇ ਜਦੋਂ ਮੇਰੀ ਪੋਲੀਟੀਕਲ ਪਾਰਟੀਆਂ ਸਾਰੀਆਂ ਪਿੱਛੇ ਆ ਗਈਆਂ, ਉਹਨਾਂ ਨੇ ਜਾ ਕੇ ਹੋਸਪਿਟਲ ਨੂੰ ਐਡਮਿਟ ਕਰਾਇਆ, ਲੇਕਿਨ ਪੋਲੀਟੀਕਲ ਪਾਰਟੀਆਂ ਦੀ ਇੱਥੋਂ ਤਾਂ ਦੌੜ ਹੁੰਦੀ, ਵੋਟਾਂ ਗਣਨੀ ਆਪਾਂ, ਬਾਕੀ ਕੁਛ ਨਹੀਂ ਕਰਨਾ।
0: ਬਿਲਕੁਲ ਬਿਲਕੁਲ,
1: ਕਿਸੇ ਵੀ ਕੰਮ ਨੂੰ ਨੇਪਰੇ ਨਹੀਂ ਚੱਲਣਾ, ਨੇਪਰੇ ਫਿਰ ਮੁੜ ਕੇ ਹਿਊਮਨ ਰਾਈਟਸ ਜਾਂ ਲੋਕ ਚੜ੍ਹਦੇ ਨੇ। ਹੁਣ ਮੋਹਨ ਜੀ ਜਿਹੜਾ ਉੱਥੇ ਬਕਾਇਦਾ ਤੌਰ ਤੇ ਦਾਖਲ ਹੋਸਪਿਟਲ, ਤੇ ਜਥੇਦਾਰ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਦੀ ਨਿੰਦਾ ਨਹੀਂ ਕੀਤੀ। ਜਥੇਦਾਰ ਨੇ ਕਹਿਤਾ ਵੀ ਦੋਸ਼ੀਆਂ ਨੂੰ ਇਮੀਡੀਏਟਲੀ ਬਰਖਾਸਤ ਕੀਤਾ ਜਾਵੇ, ਜੇ ਨਾ ਬਰਖਾਸਤ ਕੀਤਾ ਫਿਰ ਅਕਾਲ ਤਖ਼ਤ ਤੋਂ ਪ੍ਰੋਗਰਾਮ ਦੇਵਾਂਗੇ। ਇਹ ਵੱਡੀ ਗੱਲ ਆ, ਤੁਹਾਨੂੰ ਪਤਾ ਹੋਏਗਾ ਦਰਸ਼ਨ ਸਿੰਘ ਦੇ ਵੇਲੇ ਤੇ, ਪ੍ਰੋਫੈਸਰ ਦਰਸ਼ਨ ਸਿੰਘ ਜਦੋਂ ਗਏ ਸੀ, ਜਦੋਂ ਉਦੋਂ ਇੱਕ ਪ੍ਰੋਗਰਾਮ ਦਿੱਤਾ ਸੀ, ਬੜਾ ਕਾਮਯਾਬ ਪ੍ਰੋਗਰਾਮ ਹੋਇਆ ਸੀ, 1 ਲੱਖ ਬੰਦਾ ਆ ਗਿਆ ਸੀ ਇਸ ਪ੍ਰੋਗਰਾਮ ਦੇ ਵਿੱਚ, ਸੈਂਟਰ ਤੱਕ ਸਰਕਾਰ ਇਹ ਲੱਗੀ ਸੀ ਵੀ ਬਣ ਕੇ ਰਿਹਾ। ਇਸ ਕਰਕੇ ਜੇ ਅਕਾਲ ਤਖ਼ਤ ਤੋਂ ਕੋਈ ਪ੍ਰੋਗਰਾਮ ਦਿੱਤਾ ਜਾਂਦਾ ਵਾ, ਉਹ ਸਰਕਾਰ ਦੀ ਮੁਸੀਬਤ ਦਾ ਕਾਰਨ ਬਣੇਗਾ। ਚਾਹੀਦਾ ਇਹ ਆ ਕਿ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਉਹਨੇ ਇੱਕ DSP ਖਹਿਰ ਦਾ ਨਾਂ ਲਿਆ ਵਾ, ASHO ਬਲਜੀਤ ਸਿੰਘ ਨਾਂ ਲਿਆ ਵਾ, ਇੱਕ ਜਿਹੜਾ ਹੈਗਾ ਵਾ ਅਤੀਕ ਜਨ ਜਿਹੜਾ ਹੈਗਾ ਆਪਣਾ ਅਤੀਕ ਜਿੰਦਲ ਨਾਂ ਲਿਆ ਵਾ, ਤੇ ਏਸੀ ਹਰਿੰਦਰ ਸਿੰਘ ਨਾਂ ਲਿਆ।
0: ਅਤੀਕ ਜਿੰਦਲ ਨੇ ਕਿਹਾ ਸੀ ਖੜਿਆ, ਤੇ ਤੁਹਾਨੂੰ ਯਾਦ ਹੋਵੇਗਾ, ਚਲੋ ਮੈਂ ਹੁਣ ਇਤਿਹਾਸ ਦਾ ਸਟੂਡੈਂਟ ਹਾਂ, ਇਤਿਹਾਸ ਪੜ੍ਹਨ ਦਾ ਸ਼ੌਂਕ ਰੱਖਦਾ, ਕਿਤਾਬਾਂ ਪੜ੍ਹਨ ਦਾ ਸ਼ੌਂਕ ਰੱਖਦਾ, ਕਿਤਾਬ ਚੰਗੀ ਕਿਤੇ ਲੱਗੇ ਮੰਗ ਕੇ ਵੀ ਲੈ ਆਉਣਾ, ਮੰਗਤੇ ਦੇ ਰੂਪ ਦੇ ਵਿੱਚ ਭਾਈ ਪੜ੍ਹ ਕੇ ਵਾਪਸ ਕਰ ਦਵਾਂਗਾ। ਜ਼ਕਰੀਆ ਖਾਨ ਦੇ ਵੇਲੇ ਵੀ ਅਜਿਹਾ ਕੁਝ ਹੋਇਆ, ਸਿੱਖੜਿਆ ਸ਼ਬਦ ਵਰਤਿਆ ਗਿਆ, ਯਾਦ ਤੁਹਾਨੂੰ ਹੋਊਗਾ। ਔਰ ਉਦੋਂ ਬਾਅਦ ਜੇ ਅਸੀਂ ਅੰਗਰੇਜ਼ਾਂ ਦੀ ਗੱਲ ਕਰਦੇ ਹਾਂ, ਤਾਂ ਅੰਗਰੇਜ਼ ਰਾਜ ਦੇ ਵੇਲੇ ਵੀ ਕਾਲੀਆਂ ਝੰਡੀਆਂ ਤੁਸੀਂ ਦੱਸਿਆ ਦਿਖਾਈਆਂ ਗਈਆਂ, ਕਾਲੀਆਂ ਪੱਗਾਂ ਵੀ ਬੰਨੀਆਂ ਜਾਂਦੀਆਂ ਸੀ, ਜਾਂ ਤੁਹਾਨੂੰ ਹੋਵੇਗਾ ਹਾਂਜੀ, ਵਿਰੋਧ ਕਰਨ ਵਾਸਤੇ। ਔਰ ਕਾਲੀਆਂ ਦਸਤਾਰਾਂ ਤੇ ਪਾਬੰਦੀ ਸੀ, ਮੁੜ ਕੇ ਨੀਲੀ ਦਸਤਾਰ ਸਜਾ ਕੇ ਜਾਣ ਲੱਗ ਪਏ। ਕਾਲੀਆਂ ਦੀ ਨੀਲੀ ਦਸਤਾਰ ਦਾ ਇਤਿਹਾਸ ਮੇਰੇ ਕੋਲ ਪਿਆ। ਉਸ ਤੋਂ ਬਾਅਦ ਆ ਜਾਓ ਤੁਸੀਂ, ਦੇਸ਼ ਆਜ਼ਾਦ ਹੁੰਦਾ, ਦੇਸ਼ ਆਜ਼ਾਦ ਹੋਣ ਵੇਲੇ ਆਜ਼ਾਦੀ ਦੇ ਦਿਵਸ ਦੇ ਮੌਕੇ ਤੇ ਜਵਾਹਰ ਲਾਲ ਨਹਿਰੂ ਸਪੀਚ ਕਰ ਰਿਹਾ ਤੇ ਅਕਾਲੀਆਂ ਨੇ ਕਰਨਾ ਵਿਰੋਧ, ਅਕਾਲੀਆਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ, ਪੱਗਾਂ ਕਾਲੀਆਂ ਨੇ ਬਣਾ ਦਿੱਤੀਆਂ ਗਈਆਂ, ਪਰ ਇਹ ਬੜੇ ਮਾਰਸ਼ਲ ਕੌਮ, ਬਹਾਦਰ ਕੌਮ, ਗੁਰੀਲਾ ਕੌਮ ਹੋਣ ਕਰਕੇ ਇਹਨਾਂ ਨੇ ਪਹਿਲਾਂ ਹੀ ਕਾਲੇ ਗੁਬਾਰੇ ਲੈ ਲਏ ਸੀ, ਸ਼ਾਇਦ ਤੁਹਾਨੂੰ ਯਾਦ ਹੋਊਗਾ, ਤੇ ਇਹਨਾਂ ਨੇ ਆਪਣਾ ਰੋਸ ਪ੍ਰਗਟ ਕਰਨ ਵਾਸਤੇ ਜਦੋਂ ਜਵਾਹਰ ਲਾਲ ਨਹਿਰੂ ਜੀ ਲਾਲ ਕਿਲੇ ਦੇ ਵਿਚ ਸੰਬੋਧਨ ਹੋ ਰਹੇ ਸਨ ਜਨਤਾ ਨੂੰ, ਦੇਸ਼ ਨੂੰ, ਤਾਂ ਇਹਨਾਂ ਨੇ ਕਾਲੇ ਗੁਬਾਰੇ ਛੱਡੇ ਪ੍ਰਗਟ ਕਰਨ ਵਾਸਤੇ ਰੋਸ, ਉਹਨਾਂ ਤੇ ਤਾਂ ਇਹ ਜ਼ੁਲਮ ਸਿਤਮ ਨਹੀਂ ਹੋਇਆ। ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਕ੍ਰਿਟੀਸਾਈਜ਼ ਕਰਦੇ ਹਾਂ ਕਿ ਸੰਗਤ ਦਰਸ਼ਨ ਦੇ ਵੇਲੇ ਕਾਲੀਆਂ ਪੱਗਾਂ ਜਾਂ ਕਾਲੇ ਪੈਂਟਾਂ ਪਾ ਕੇ ਜਾਣ ਤੇ ਮਨਾਹੀ ਸੀ, ਆਪਾਂ ਕਰਦੇ ਨੇ ਖਬਰਾਂ ਹਨਾ, ਪਰ ਮਨਾਹੀ ਸੀ, ਆ ਜ਼ੁਲਮ ਤਾਂ ਨਹੀਂ ਸੀ ਨਾ?
1: ਬਿਲਕੁਲ,
0: ਇੰਨਾ ਜ਼ੁਲਮ ਸਿਤਮ ਤਾਂ ਨਹੀਂ ਸੀ ਵੀ ਜੇ ਨਸ਼ਿਆਂ ਦੇ ਖਿਲਾਫ਼ ਉਹ ਕਹਿ ਰਿਹਾ ਵੀ ਨਸ਼ੇ ਅਜੇ ਵੀ ਵਿਕਦੇ ਨੇ, ਤੇ ਜੇ ਨਸ਼ੇ ਅਜੇ ਵੀ ਵਿਕਦੇ ਨੇ ਤੇ ਉਹਦੇ ਉੱਤੇ ਉਹਦੀ ਆਵਾਜ਼ ਨੂੰ ਸੁਣਨ ਦੀ ਬਜਾਏ ਉਹਨੂੰ ਇੰਨਾ ਕੁੱਟਣਾ, ਇੰਨਾ ਮਾਰਨਾ, ਇੰਨਾ ਤਸ਼ੱਦਦ ਕਰਨਾ ਇੱਕ ਅੰਮ੍ਰਿਤਧਾਰੀ ਸਿੱਖ ਨੂੰ, ਮੈਂ ਕਹਿੰਦਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੇ ਆਏ ਨੇ ਤਾਂ ਹੁਣ ਉਨ੍ਹਾਂ ਦੇ ਮਗਰ ਸੰਗਤ ਤਾਂ ਜ਼ਰੂਰ ਆਵੇਗੀ, ਪਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਕਿਸੇ ਸਿਆਸੀ ਪਾਰਟੀ ਦੀ ਬੋਲੀ ਨਾ ਬੋਲਣ, ਉੱਥੇ ਫਿਰ ਜਥੇਦਾਰ ਦੀ ਭੂਮਿਕਾ ਹੀ ਨਿਭਾਉਣ, ਤੇ ਫਿਰ ਵੇਖੋ ਹਾਂ ਇਹ ਮੁਅੱਤਲ ਹੁੰਦੇ ਨੇ, ਇਹਨਾਂ ਤੇ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ, ਕਰਨੀ ਪਵੇਗੀ ਕਿ ਨਹੀਂ?
1: ਬਿਲਕੁਲ ਜੀ ਬਿਲਕੁਲ।
0: ਅੱਛਾ, ਮੁੱਖ ਮੰਤਰੀ ਦੀ ਪਤਨੀ ਹੁਣ ਫਿਰ ਚਰਚਾ ਦੇ ਵਿਚ, ਗੁਰਪ੍ਰੀਤ ਵੱਲੋਂ ਸੁਖਪਾਲ ਸਿੰਘ ਖਹਿਰਾ ਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਮਾਨਹਾਨੀ ਨੋਟਿਸ, ਤੇ ਖਹਿਰੇ ਨੇ ਤਾਂ ਪਾੜ ਕੇ ਟੁਕੜੇ ਟੁਕੜੇ ਕਰਕੇ ਸੁੱਟਦਾ, ਕਹਿੰਦਾ ਮੇਰੇ ਤੇ ਮੁਕਦਮਾ ਕਰ, ਕੀ ਕਹਿਣਾ ਚਾਹੋਗੇ?
1: ਵੇਖੋ ਜਿਸ ਤਰੀਕੇ ਨਾਲ ਖਹਿਰੇ ਨੇ ਲਾਈਵ ਰੋਕੀ, ਉਹ ਨੋਟਿਸ ਪਾੜ ਕੇ ਸੁੱਟਿਆ,
0: ਪਰ ਸਭ ਹੋ ਰੱਖਿਓ, ਇੱਕ ਮਿੰਟ ਤਾਂ ਕਾਲ ਲੈ ਲਈਏ। ਵੈਲਕਮ ਜੀ।
2: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਭੈਣ ਜੀ।
2: ਵੀਰੇ ਜੀ, ਮੇਰਾ ਸਵਾਲ ਇਹ ਕਿ ਤੁਸੀਂ ਕਿਹਾ ਦੇਸ਼ ਆਜ਼ਾਦ ਹੋਇਆ, ਤੁਹਾਨੂੰ ਲੱਗਦਾ ਕਿ ਸਿੱਖਾਂ ਨੂੰ ਆਜ਼ਾਦੀ ਮਿਲੀ ਆ? ਮੈਂ ਤੇ ਨਹੀਂ ਕਹੂੰਗੀ, ਮੈਂ ਕਹੂੰਗੀ ਅਸੀਂ ਗੁਲਾਮ ਆ।
0: ਜਾਂਦੇ ਹੋ ਇੰਡੀਆ ਘੁੰਮਣ ਫਿਰਨ?
2: ਨਾ ਜੀ।
0: ਤੁਸੀਂ ਗਏ ਸੀ, ਤੁਸੀਂ ਜਾਂਦੇ ਹੋ, ਤੁਸੀਂ ਆਪ ਮੇਰੇ ਕੋ ਮੰਨੇ ਆ, ਤੁਸੀਂ ਏਅਰ ਦੇ ਉੱਤੇ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਕੇ ਆਏ ਸੀਗੇ,
2: ਪਿਛਲੇ ਟਾਈਮ ਗਏ ਆ?
0: ਗਏ ਹੋ ਨਾ ਫਿਰ?
2: ਲੇਕਿਨ ਮੇਰੀ ਗੱਲ ਸੁਣੋ ਨਾ,
0: ਤੁਸੀਂ ਤੁਹਾਡੇ ਮਨ ਦੇ ਵਿੱਚ ਹੋ ਸਕਦਾ ਕਿ ਨਹੀਂ ਆਜ਼ਾਦ ਭੱਜਣਾ ਵਾਸਤੇ ਆਜ਼ਾਦ ਆ, ਉਹਨਾਂ ਵਾਸਤੇ ਆਜ਼ਾਦ ਆ ਤੁਹਾਡੇ ਦੇਸ਼ ਦੇ? ਕਿਹੜਾ ਕਿਹੜਾ ਦੇਸ਼ ਦਾ ਨੇਤਾ, ਜਿਹੜਾ ਕਿਹੜਾ ਸਿੱਖ ਵਾ ਜਿਹੜਾ ਚੁਣੇ ਜਾਣ ਤੋਂ ਬਾਅਦ,
2: ਬਿਲਕੁਲ ਆਜ਼ਾਦ ਨਹੀਂ,
0: ਕਿਹੜਾ ਚੁਣੇ ਜਾਣ ਤੋਂ ਬਾਅਦ? ਸਰਦਾਰ ਸਿਮਰਜੀਤ ਸਿੰਘ ਮਾਨ ਖਾਲਿਸਤਾਨ ਦੇ ਨਾਂ ਤੇ ਮੈਂਬਰ ਪਾਰਲੀਮੈਂਟ ਚ ਬਣਿਆ ਤੇ ਉਸੇ ਸੰਵਿਧਾਨ ਦੀ ਸਹੁੰ ਚੁੱਕਦਾ। ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰ ਲੋ, ਆਪਣੇ ਉਹ ਬਣਿਆ ਮੈਂਬਰ ਪਾਰਲੀਮੈਂਟ ਸੰਵਿਧਾਨ ਦੀ ਸਹੁੰ, ਉਹਨੇ ਉਸੇ ਸੰਵਿਧਾਨ ਦੇ ਤਹਿਤ ਚੁੱਕੀ ਹੈ।
3: ਅਸੀਂ ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ।
0: ਮੰਨਣਾ ਵੱਖਰੀ ਗੱਲ ਹੈ, ਤੁਹਾਡਾ ਮੰਨਣਾ ਉਹ ਮਾਇਨੇ ਜ਼ਿਆਦਾ ਰੱਖਦਾ। ਕਿਉਂ ਪੱਟੀ ਸਾਹਿਬ?
1: ਜੀ
0: 9058813130, ਮੈਨੂੰ ਦੱਸੋ ਭਾਰਤ ਦੇ ਵਿਚ ਕਿਹੜਾ ਸਾਡਾ ਸਿੱਖ ਹੈ ਜਦੋਂ ਉਹ ਚੋਣ ਜਿੱਤ ਜਾਂਦਾ ਤੇ ਉਸ ਸੰਵਿਧਾਨ ਦੇ ਮੁਤਾਬਕ ਸਹੁੰ ਨਹੀਂ ਚੁੱਕਦਾ? ਚੁੱਕਦਾ ਕਿ ਨਹੀਂ ਚੁੱਕਦਾ?
1: ਦੇਖੋ ਜੀ, ਉਹ ਤਾਂ ਸਹੁੰ ਤੋਂ ਪਹਿਲਾਂ ਜਦੋਂ ਤੁਸੀਂ ਫਾਰਮ ਭਰਨਾ, ਉਹ ਚ ਵੀ ਲਿਖਣਾ ਪੈਣਾ ਵੀ ਮੈਂ ਸੰਵਿਧਾਨ ਦੇ ਪ੍ਰਤੀ ਪੂਰੀ ਨਿਸ਼ਠਾ ਨਾਲ ਜਿਹੜਾ ਵਫ਼ਾਦਾਰ।
0: ਜੀ ਜੀ ਜੀ ਜੀ ਜੀ ਜੀ,
1: ਫਾਰਮ ਲਿਖਣਾ ਪੈਂਦਾ, ਬਾਕੀ ਗੱਲ ਤੇ ਦੂਰ ਦੀ ਗੱਲ।
0: ਜੀ ਜੀ ਜੀ,
1: ਲੇਕਿਨ ਸਾਨੂੰ ਸਿਰਫ ਇੱਕੋ ਹੀ ਰੰਜ ਆ ਵੀ ਜਿਹੜੇ ਸਾਡੇ ਨਾਲ ਇਹਨਾਂ ਨੇ ਸਮਝੌਤੇ ਕੀਤੇ, ਜਿਹੜੇ ਵਾਅਦੇ ਕੀਤੇ, ਉਹ ਪੂਰੇ ਨਹੀਂ ਕੀਤੇ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
1: ਨੋਟਿਸ ਨਹੀਂ ਪੜਨਾ ਚਾਹੀਦਾ, ਓਦਾਂ ਵੀ ਪੜ ਸਕਦੇ, ਕਹਿ ਸਕਦੇ ਸੀ ਮੈਂ ਜਵਾਬ ਦੇਣਾ। ਉਹਨਾਂ ਦੇ ਭਾਈਏ ਜਿਹੜੇ ਜਸਟਰ ਰਣਜੀਤ ਸਿੰਘ ਆ, ਉਹ ਸਮਝਦੇ ਇਸ ਗੱਲ ਨੂੰ, ਉਹਨਾਂ ਨੋਟਿਸ ਪੜਿਆ ਨੀ। ਉਹਨਾਂ ਓਦਾਂ ਕਿਹਾ ਸੀ ਕਿ ਮੈਂ ਨੋਟਿਸ ਦਾ ਜਵਾਬ ਦੇਣਾ, ਮੈਂ ਅਦਾਲਤ ਚ ਆਊਂਗਾ, ਮੇਰੇ ਖਿਲਾਫ ਅਦਾਲਤ ਕੇਸ ਕਰ, ਮੈਂ ਅਦਾਲਤ ਜਵਾਬ ਦੇਊਂਗਾ। ਖਹਿਰਾ ਸਾਹਿਬ ਜਿਹੜੇ ਉਹ ਥੋੜੇ ਜੇ ਓਵਰ ਥੋੜੇ ਜ਼ਿਆਦਾ ਹੋ ਜਾਂਦੇ, ਜਿਹਦੇ ਕਰਕੇ ਘਾਟਾ ਵੀ ਹੋਣਾ ਪੈਂਦਾ ਕਈ ਵਾਰੀ ਉਹਨਾਂ ਨੂੰ। ਬਿਕਰਮ ਸਿੰਘ ਮਜੀਠੀਆ ਤੇ ਖਹਿਰੇ ਨੂੰ ਬਕਾਇਦਾ ਤੌਰ ਤੇ ਡਾਕਟਰ ਗੁਰਪ੍ਰੀਤ ਕੌਰ ਨੇ ਨੋਟਿਸ ਭੇਜਣ ਨੇ ਵੀ 24 ਘੰਟੇ ਤੁਸੀਂ ਆਪਣਾ ਇਹਦਾ ਜਵਾਬ ਦਿਓ, ਤੁਸੀਂ ਮੈਨੂੰ ਬਦਨਾਮ ਕਿਉਂ ਕਰ ਰਹੇ? ਵੇਖੋ ਚਾਵਲਾ ਸਾਹਿਬ ਸਿੱਧੇ ਰੂਪ ਦੇ ਵਿੱਚ ਅਜੇ ਤੱਕ ਡਾਕਟਰ ਗੁਰਪ੍ਰੀਤ ਦਾ ਨਾਂ ਕਿਤੇ ਵੀ ਨਹੀਂ ਆਇਆ। ਜੇ ਉਹਨਾਂ ਦਾ ਸੜਕ ਸਾਧੂ ਨੂੰ ਉਹਨਾਂ ਨੂੰ ਕਿਤੇ ਕਿਸੇ ਤਰੀਕੇ ਨਾਲ ਕੋਈ ਗਾਹ ਪਛਾਹ ਕਰ ਗਿਆ ਤੇ ਉਹਦੇ ਵਿੱਚ ਉਹਨਾਂ ਦਾ ਕੀ ਕਸੂਰ ਹੈ? ਹਾਂ, ਉਹਦੇ ਤੇ ਕਾਰਵਾਈ ਕੀਤੀ ਜਾ ਸਕਦੀ। ਤੇ ਮੈਂ ਅੱਜ ਵੀ ਕਹਿੰਦਾ ਵੀ ਮੁੱਖ ਮੰਤਰੀ ਨੂੰ ਇੱਕ ਟੀਮ ਬਣਾ ਕੇ ਇਹਦੀ ਜਾਂਚ ਕਰਾ ਲੈਣੀ ਚਾਹੀਦੀ। ਜਿਹੜਾ ਦੋਸ਼ੀ ਤੇ ਕਾਰਵਾਈ ਕਰਦੇ ਹੋ, ਜਿਹੜਾ ਨਿਰਦੋਸ਼ ਛੱਡ ਦਿਓ, ਕਹਿ ਦਿਓ ਵਿਜੀਲੈਂਸ ਨੂੰ, ਬਾਕੀ ਕੰਮ ਕਹਿੰਦੇ ਵੀ ਕਹਿ ਦਿਓ ਤੁਸੀਂ। ਪਰ ਸਵਾਲ ਇਹ ਪੈਦਾ ਹੁੰਦਾ ਵੀ ਜਿਹੜਾ ਗੁਰੀ ਚਾਲ ਸੀਗਾ ਉਹਨੂੰ ਤੁਸੀਂ ਵਿਦੇਸ਼ ਕਿਵੇਂ ਭੇਜਿਆ? 2 ਕੇਸ ਉਹਦੇ ਕਿਵੇਂ ਖਾਰਜ ਹੋ ਗਏ? 2 ਬਲਾਤਕਾਰ ਦੇ ਕੇਸ ਸੀ ਉਹਦੇ, ਜੇਲ੍ਹ ਚ ਕਿਵੇਂ ਮਾਰਿਆ ਗਿਆ? ਉਹਦੀ ਮੈਂ ਇੱਕ ਵੀਡੀਓ ਵੇਖਣ ਡਿਆ ਸੀ, ਅੱਗੇ ਵੀ ਗੱਡੀਆਂ ਚੱਲਦੀਆਂ, ਪਿੱਛੇ ਵੀ ਜਿੰਨਾ ਲੈਂਡ ਕਰੂਜ਼ ਜਾ ਰਹੇ ਨੇ, ਮਹਿੰਗੀਆਂ ਗੱਡੀਆਂ ਜਾ ਰਹੇ ਨੇ, ਚਿੱਟੇ ਕੁੱਟੇ ਜਿਵੇਂ ਪਾਏ ਆ, ਵਾਲ ਕੱਟੇ ਆ, ਐਂਜਲਾ ਸਿਰ ਤੇ ਟੋਪੀਆਂ ਪਾਈ, ਟੋਪੀ ਨੀ ਹੈਗੀਆਂ, ਵਾਲ ਇਦਾਂ ਕਟਾਏ। ਇਸ ਕਰਕੇ ਜਿਹੜਾ ਵਾ ਇਹਦੀ ਜਾਂਚ ਕਰੀ ਜਾਣੀ ਚਾਹੀਦੀ ਆ। ਨੋਟਸਾਂ ਨਾਟਸਾਂ ਚ ਕੁਛ ਨੀ ਰੱਖਿਆ, ਨਾ ਇਹਨਾਂ ਕਿਸੇ ਜਵਾਬ ਦੇਣਾ ਤੇ ਨਾ ਡਾਕਟਰ ਗੁਰਪ੍ਰੀਤ ਕੇਸ ਕਰਨਾ ਕੋਈ। ਇਸ ਕਰਕੇ ਚਾਹੀਦਾ ਜੀ ਜਾਂਚ ਕਰਾਓ, ਜਾਂਚ ਕਰਾ ਕੇ ਪਤਾ ਲੱਗੇ ਵੀ ਦੋਸ਼ੀ ਕੌਣ। ਕਿਤੇ ਕਿਤੇ ਜੇ ਅੱਗ ਬਲੀ ਤੇ ਧੂੰਆਂ ਫਿਰ ਹੀ ਨਿਕਲਿਆ ਨਾ, ਐਵੇਂ ਤੇ ਕੋਈ ਗੱਲ ਬਣੀ ਨੀ। ਤੇ ਭਗਵੰਤ ਮਾਨ ਨੂੰ ਜੀ ਸਕਦੇ ਨੇ, ਉਹਦੇ ਜਵਾਬ ਹੀ ਕੋਈ ਦਿੰਦੇ, ਚੁੱਪ ਹੀ ਰਹਿੰਦੇ ਅੱਜ ਕੱਲ, ਜਿਹਨਾਂ ਦੇ ਮੂੰਹ ਚ ਕਦੇ ਜਵਾਬ ਹੀ ਪੈਂਦੀ ਆ ਤੇ ਚੁੱਪ ਦੇ ਹੋ, ਬੋਲਦੇ ਨੀ ਹੋ।
0: ਬਿਲਕੁਲ, ਹੁਣ ਬੋਲੇ ਹਮ ਬੋਲੇਗਾ ਤੋ ਬੋਲੋਗੇ ਕਿ ਬੋਲਤੇ, ਹੁਣ ਬੋਲਣ ਕੀ ਮਤਲਬ, ਹਾਂਜੀ ਕੀ ਬੋਲਣ, ਬੜਾ ਵੱਡਾ ਫਿਕਰਾ। ਅੱਛਾ, ਕੱਲ ਇੱਕ ਆਰਟੀਕਲ ਸੁਣਾਇਆ ਸੀ ਮੈਂ ਬੀਤੀ ਰਾਤ, ਨਵਾਂ ਜਮਾਨਾ ਨੇ ਬੜਾ ਖੁੱਲ੍ਹ ਕੇ ਲਿਖਿਆ ਕਿ ਇੱਕ ਸਵਤੰਤਰ ਭਾਰਤਵਾਜ ਦਾ ਨਾਮ ਦਾ ਨੌਜਵਾਨ ਹੈ, ਉਹ ਕਹਿੰਦਾ ਮੈਂ ਸਨਾਤਨ ਦੀ ਸੇਵਾ ਕਰ ਰਿਹਾ। ਸਨਾਤਨ ਦੀ ਸੇਵਾ ਤੇ CJP ਜਿਹੜਾ ਕਾਂਗਰਸ ਜਨਤਾ ਪਾਰਟੀ, ਹੋ ਸਕਦਾ ਕਿ ਉਹਦੇ ਵਿੱਚ ਕਾਂਗਰਸ ਜਨਤਾ ਪਾਰਟੀ ਦੇ ਵਿੱਚ ਵੀ ਵੱਡੀ ਤਾਦਾਦ ਦੇ ਵਿੱਚ ਸਨਾਤਨ ਦੇ ਵਿੱਚ ਹੀ ਪੈਦਾ ਹੋਏ ਜਿਹੜੇ ਨੌਜਵਾਨ ਨੇ, ਉਹ ਆਪਣੇ ਹੱਕਾਂ ਵਾਸਤੇ ਜਦੋਂ ਪੇਪਰ ਲੀਕ ਹੋਇਆ ਤੇ ਉਹਨਾਂ ਨੂੰ ਕਾਕਰੇਜ ਕਿਹਾ ਗਿਆ ਤੇ ਉਹਨਾਂ ਨੇ ਪਾਰਲੀਮੈਂਟ ਥਾਣੇ ਵੱਲ ਜਿਹੜਾ ਮਾਰਚ ਕੀਤਾ ਸੀ ਉਹਦੇ ਵਿਚ ਵੀ ਸਨਾਤਨ ਦੇ ਵਿਚ ਪੈਦਾ ਹੋਏ ਬੱਚੇ ਬੱਚੀਆਂ ਹੋ ਸਕਦੇ ਨੇ ਹੋਣਗੇ ਵੀ ਡੈਫੀਨੇਟਲੀ 100% ਹਾਂਜੀ ਸਵਤੰਤਰ ਭਾਰਤਵਾਜ ਕਹਿੰਦਾ ਕਿ ਮੈਂ ਸਨਾਤਨ ਦੀ ਸੇਵਾ ਕਰਦਾ ਔਰ ਉਹਨੇ ਇਕ ਲੜਕੀ ਦੇ ਬਾਪ ਨੂੰ ਜਿਸ ਤਰੀਕੇ ਦੇ ਨਾਲ ਉਹਦਾ ਸਿਰ ਫੋੜਿਆ ਪਾੜਿਆ ਉਹ ਸਾਰਾ ਕੁਝ ਬਿਆਨ ਕਰਦਾ ਹੱਸ ਹੱਸ ਕੇ ਦੱਸਦਾ ਕੋ ਹੋਸਟ ਵੀ ਜਿਹੜੀ ਉਹ ਬ੍ਰੌਡਕਾਸਟ ਆ ਹੱਸ ਹੱਸ ਕੇ ਗੱਲਾਂ ਕਰ ਰਹੇ ਨੇ ਇਕ ਬੰਦੇ ਦਾ ਮਰਨ ਹੋ ਸਕਦਾ ਸੀ ਧਾਰਾ 307 ਵੀ ਆਪ ਕਹਿੰਦਾ ਕਿ ਧਾਰਾ 307 ਲੱਗ ਸਕਦੀ ਸੀ ਮੇਰੇ ਤੇ ਕਿਸੇ ਨੇ ਉਂਗਲ ਨਹੀਂ ਚੁੱਕੀ ਮੈਂ ਦੰਦ ਦਨਾਉਂਦਾ ਫਿਰਦਾ ਰਿਹਾ ਮੇਰੇ ਤੇ ਵੱਡਿਆਂ ਦਾ ਹੱਥ ਹੈ ਈਵਨ ਦੋ ਆਪਣੀ ਅਖਬਾਰ ਦੇ ਵਿਚ ਨੌਜਵਾਨ ਰਾਤੀ ਮੈਂ ਆਰਟੀਕਲ ਸੁਣਾਇਆ ਕਿ ਉਹ ਕਹਿੰਦਾ ਕਿ ਨਰਿੰਦਰ ਮੋਦੀ ਮੇਰਾ ਭਰਾ ਮੇਰਾ ਕੀ ਵਿਗਾੜ ਲੂ ਕੋਈ ਦੱਸੋ ਕਿਸ ਨੇਤਾ ਦਾ ਤੁਸੀਂ ਜ਼ਿਕਰ ਕਰਦੇ ਹੋ ਇਹਦਾ ਮਤਲਬ ਇਹ ਹੈ ਕਿ ਸ਼ਰੇਆਮ ਸਨਾਤਨ ਦੇ ਨਾਂ ਹੇਠ ਤੁਸੀਂ ਕੁਛ ਵੀ ਕਰ ਲਓ ਉੱਥੇ ਤੁਹਾਨੂੰ ਖੁੱਲੀ ਛੁੱਟੀ ਹੈ ਆਖਰ ਇੱਥੇ ਜਿਹੜਾ ਕਹਿੰਦੇ ਕਿ ਇਹਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਇੱਥੇ ਕਿਹੜੀਆਂ ਕਿਹੜੀਆਂ ਧਰਾਵਾਂ ਲੱਗੀਆਂ ਨੇ ਇਹਦੇ ਬਾਰੇ ਹੈ ਕੋਈ ਇਨਫੋਰਮੇਸ਼ਨ
1: ਇਹਨਾਂ ਦਾ ਪ੍ਰੋਟੈਸਟ ਚੱਲ ਰਿਹਾ ਜੀ ਕਾਕਰੇਜ ਪਾਰਟੀ ਕਾਕਰੇਜ ਜਨਤਾ ਪਾਰਟੀ ਅੱਜ ਪਾਰਲੀਮੈਂਟ ਜਿਹੜਾ ਸਟਰੀਟ ਆ ਉਹ ਥਾਣੇ ਦੇ ਬਾਹਰ ਜਾ ਕੇ ਧਰਨਾ ਲਾ ਕੇ ਬੈਠੇ
0: ਜੀ
1: ਨੀਸ਼ੂ ਆਜ਼ਾਦ ਕੁੜੀ ਆ
0: ਜੀ
1: ਜਿਹੜੀ ਉਸ ਧਰਨੇ ਦੇ ਵਿਚ ਆਈ ਸੀ ਤੇ 23 ਤਰੀਕ ਨੂੰ ਇਹ ਘਟਨਾ ਵਾਪਰੀ ਸੀ ਇਸ ਵਿਅਕਤੀ ਨੇ ਬੂਟ ਜਿਹੜੇ ਪਾਏ ਸੀ ਉਹ ਪੁਲਿਸ ਵਾਲਿਆਂ ਦੇ ਪਾਏ ਸੀ ਵੇਖਣ ਨੂੰ ਨੀਮ ਪੁਲਿਸ ਅਫਸਰ ਲੱਗਦਾ ਸੀ ਉਹਨੇ ਸੰਜੇ ਕੁਮਾਰ ਆਜ਼ਾਦ ਜਿਹੜਾ ਨੀਸ਼ੂ ਆਜ਼ਾਦ ਦਾ ਫਾਦਰ ਆ ਉਹਦੇ ਸਿਰ ਪਾੜਿਆ ਸੀ ਉਹਦਾ ਸਿਰ ਪਾੜਨ ਤੋਂ ਬਾਅਦ ਚਲੋ ਮੁਕੱਦਮਾ ਦਰਜ ਹੋ ਗਿਆ ਇਹਦੇ ਖਿਲਾਫ਼ ਮੁਕੱਦਮਾ 307 ਦਾ ਮੁਕੱਦਮਾ ਦਰਜ ਨਹੀਂ ਕੀਤਾ ਗਿਆ ਸਧਾਰਨ ਮੁਕੱਦਮਾ 323 ਦਾ ਦਰਜ ਕਰ ਲਿਆ ਚਲੋ ਅਗਲੇ ਦਿਨ ਘਰ ਨੂੰ ਆ ਗਿਆ ਉਹ ਲਾਈਵ ਹੋ ਕੇ ਇੰਨੀ ਗੱਲ ਕਹਿੰਦਾ ਵਾ ਪੋਡਕਾਸਟ ਕਹਿੰਦਾ ਮੇਰਾ ਕੀ ਵਿਗਾੜਿਆ ਕਿਸੇ ਨੇ ਮੈਂ ਸਿਰ ਪਾੜਿਆ ਸ਼ਰਿਆਮ ਪਾੜਿਆ ਉਸ ਚੀਜ਼ ਨੂੰ ਲੈ ਕੇ ਅੱਜ ਕਾਂਗਰਸ ਜਨਤਾ ਪਾਰਟੀ ਨੇ ਬਕਾਇਦਾ ਤੌਰ ਤੇ ਥਾਣੇ ਦਾ ਘਿਰਾਓ ਕੀਤਾ ਉੱਥੇ ਵਕੀਲ ਵੀ ਆ ਗਏ ਐਪਲੀਕੇਸ਼ਨ ਦਿੱਤੀ ਪਹਿਲਾਂ ਉਹ ਅਰਜ਼ੀ ਲੈਣ ਲਈ ਤਿਆਰ ਨਹੀਂ ਸੀ ਹੈਗੀ ਜਦੋਂ ਦਬਾਅ ਪਿਆ ਫਿਰ ਅਰਜ਼ੀ ਲੈ ਕੇ ਉਹਦੀ ਜਿਹੜੀ ਸੀ ਉਹ ਰੱਖ ਲਈ ਉਸ ਤੋਂ ਬਾਅਦ ਮੇਰੀ ਜਾਣਕਾਰੀ ਨਹੀਂ ਵੀ ਪਰਚਾ ਦਰਜ ਕੀਤਾ ਕਿ ਉਹਨੇ ਨੂੰ ਗ੍ਰਿਫ਼ਤਾਰ ਕਰੋ ਜਿਹੜਾ ਸਵਤੰਤਰ ਭਾਰਤਵਾਜ ਨੂੰ ਗ੍ਰਿਫ਼ਤਾਰ ਕਰੋ ਇਹ ਇਹ ਦੇਸ਼ ਧਰੋਹੀ ਵਿਅਕਤੀ ਆ ਹੁਣ ਅਗਲੀ ਗੱਲ ਕੀ ਆ ਉਹਦੇ ਵਿਚ 307 ਨਹੀਂ ਲੱਗਣੀ ਉਹਦੇ ਵਿਚ SC ST ਐਕਟ ਲੱਗ ਜਾਣਾ ਇਹ ਸੰਜੇ ਕੁਮਾਰ ਜਿਹੜੇ SC ਪਰਿਵਾਰ ਨਾਲ ਸੰਬੰਧ ਰੱਖਦੇ
0: ਅੱਛਾ ਇੱਕ ਹੋਰ ਨਾਲ ਜੋੜ ਦਵਾਂ ਉਹਦੀ ਰੀਸੈਂਟਲੀ ਇੱਕ ਹੋਰ ਵੀਡੀਓ ਆ ਗਈ ਆ ਐਸ ਏ ਦੀ ਉਹ ਕਹਿੰਦਾ ਕਿ ਮੈਂ ਤਾਂ ਕੜੇ ਨਾਲ ਸਿਰ ਪਾੜਿਆ ਸੀ ਕੜਾ ਦਿਖਾਉਂਦਾ ਮੋਟਾ ਸਰਬਲੋਹ ਦਾ ਪਾਇਆ ਉਹਨੇ ਹੁਣ ਕਹਿੰਦਾ ਕਿ ਇਹ ਕੜਾ ਤੇ ਉਹਨੂੰ ਕਰਤਾ ਸਾਈਡ ਤੇ ਉਹ ਕਿਹੜਾ ਮਸਲਾ ਉਹ ਮਸਲਾ ਇਹ ਹੈ ਜਿਹਦੇ ਤੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਜਿਹੜਾ ਬਿਆਨ ਦਿੱਤਾ ਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਮਾਗੀ ਨਕਸਲੀ ਬਾਰੇ ਉਹ ਕਹਿੰਦਾ ਹੁਣ ਇਨ੍ਹਾਂ ਨੂੰ ਸਿੱਧਿਆ ਕਰਨ ਵਾਸਤੇ ਸਾਨੂੰ ਕੁਝ ਹੋਰ ਵੀ ਚੀਜ਼ਾਂ ਮਿਲ ਸਕਦੀਆਂ ਨੇ ਕਿਸੇ ਹੋਰ ਤਰ੍ਹਾਂ ਦੇ ਪ੍ਰਬੰਧ ਵੀ ਹੋ ਸਕਦੇ ਕੱਟੇ ਦਾ ਵੀ ਪ੍ਰਬੰਧ ਹੋ ਸਕਦਾ ਕੱਟਾ ਦੇਸੀ ਪਿਸਤੌਲ ਨੂੰ ਕਿਹਾ ਜਾਂਦਾ ਬੇਸਿਕਲੀ ਉਹਦਾ ਪ੍ਰਬੰਧ ਵੀ ਹੋ ਸਕਦਾ ਕਹਿੰਦਾ ਸਾਨੂੰ ਕੋਈ ਰੋਹ ਨਹੀਂ ਸਨਾਤਨ ਦੀ ਸੇਵਾ ਕਰ ਰਹੇ ਹਾਂ ਤੇ ਵੇਖੀ ਜਾਊਗੀ ਕੀ ਹੁੰਦਾ ਇਹਦਾ ਮਤਲਬ ਸਦਾ ਸ਼ਰੇਆਮ ਉਹ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਦੇ ਲਈ ਸਨਾਤਨ ਦਾ ਬਾਣਾ ਪਾ ਕੇ ਤੇ ਵੰਗਾਰ ਰਿਹਾ ਹਾਂਜੀ
1: ਬਿਲਕੁਲ ਵੰਗਾਰ
0: ਜੀ ਚਲੋ ਇੱਕ ਕਾਲ ਲੈ ਲਈਏ ਜੀ ਵੈਲਕਮ ਜੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ
4: ਹਾਂਜੀ ਮੈਂ ਤਾਂ ਇਹੀ ਕਹਿੰਦੀ ਸੀ ਵੀ ਇਹਨਾਂ ਨੂੰ ਭਗਵੰਤ ਸਿੰਘ ਮਾਨ ਨੂੰ ਜਦੋਂ ਕਹਿੰਦਾ ਮੈਂ ਉੱਥੇ ਸਕੂਲ ਚ ਕਾਲਜ ਚ ਗਿਆ ਤਾਂ ਕਹਿੰਦਾ ਮੈਨੂੰ ਪੀਲੇ ਸੂਟ ਵਾਲੀ ਰੇਡੀ ਦਿੰਦੀ ਸੀ ਕਹਿੰਦਾ ਕਿ ਵੀ ਉਹਦੇ ਉਦਣ ਪੀਲਾ ਸੂਟ ਪਾਇਆ ਸੀ ਤੇ ਇਹ ਤੁਸੀਂ ਦੇਖੋ ਵੀ ਉਹ ਲੇਡੀਜ਼ ਤਾਂ ਇਹਨੂੰ ਦਿਸ ਜਾਂਦੀਆਂ ਨੇ ਠੀਕ ਆ ਇਹਨੂੰ ਆਪਦੇ ਘਰੇ ਲੇਡੀਜ਼ ਨਹੀਂ ਦਿਸਦੀਆਂ ਵੀ ਜਿਹੜੀਆਂ ਸਾਡਾ ਸਟੈਂਡਰਡ ਪਹਿਲਾਂ ਇੰਨਾ ਸੀ ਵੀ ਇਕਦਮ ਸੋਲੀਟਰ ਡਾਇਮੰਡ ਪਾਈ ਫਿਰਦੀਆਂ ਨੇ ਮੇਰੀ ਮਾਂ ਭੈਣ ਵੀ ਤੇ ਮੇਰੀ ਵਾਈਫ ਵੀ ਘਰ ਦੀਆਂ ਲੇਡੀਜ਼ ਕੰਨੀ ਇਹਦੀ ਨਿਗਾਹ ਨਹੀਂ ਜਾਂਦੀ ਬਗਾਨੀਆਂ ਲੇਡੀਜ਼ ਕੰਨੀ ਜਾਂਦੀ ਵੀ ਇਹ ਸਟੈਂਡਰਡ ਦਾ ਇੰਨਾ ਕਿੱਥੋਂ ਅਪਗ੍ਰੇਡ ਹੋਇਆ ਕਿੱਥੋਂ ਇਕਦਮ ਆ ਗਿਆ ਕੱਲ ਇਹਦੀ ਭੈਣ ਦੇ ਸਹੁਰੇ ਦੀ ਭੋਗ ਸੀਗਾ ਤੁਸੀਂ ਦੇਖੋ ਇੱਕ ਆਰਡਨਰੀ ਬੰਦਾ ਇੰਨਾ ਅਰੇਂਜ ਕਰ ਸਕਦਾ ਤੇ ਇਹ ਕਰਪਸ਼ਨ ਤਾਂ ਕਿਤੇ ਹੈਗੀ ਆ ਜੀ ਇਹ ਤਾਂ ਮੂੰਹੋਂ ਬੋਲਦੀ ਆ ਕਰਪਸ਼ਨ ਤਾਂ ਇੰਨਾ ਸਟੈਂਡਰਡ ਮੈਨੂੰ ਦੱਸੋ ਵੀਰ ਜੀ ਵੀ ਤੁਸੀਂ ਜਾਂ ਅਸੀਂ ਇੰਨਾ ਇਕਦਮ ਚੱਕ ਸਕਦੇ ਹਾਂ
0: ਜੀ
4: ਤੁਸੀਂ ਇਹ ਤਾਂ ਦਿਸ ਹੀ ਜਾਂਦਾ ਜੀ ਸਾਰਾ ਹੁਣ ਇਹ ਮੂੰਹੋਂ ਬੋਲਦੀ ਤਸਵੀਰ ਆ ਤੇ ਆਪਾਂ ਕਹਿੰਦੇ ਆ ਵੀ ਭਗਵੰਤ ਮਾਨ ਵੀ ਬਹੁਤ ਇਮਾਨਦਾਰ ਆ ਫਿਰ ਇਹ ਇਮਾਨਦਾਰੀ ਤੇ ਆ ਜਿਹੜੀ ਘਰੇ ਨੂੰ ਜਿਹੜਾ ਸਾਰਾ ਕੁਛ ਦਿਸਦਾ ਗਾ ਉਹਦੇ ਬਾਰੇ ਅੱਖਾਂ ਵੀ ਚ ਲੈਂਦਾ ਜੀ ਇਹ
0: ਜੀ ਮਿਹਰਬਾਨੀ ਭੈਣ ਜੀ ਥੈਂਕ ਯੂ ਹਾਂਜੀ ਪਟੀ ਸਾਹਿਬ
1: ਚਵਲਾ ਸਾਹਿਬ ਜਦੋਂ ਤਾਕਤ ਕੋਲ ਹੁੰਦੀ ਹੈ ਨਾ ਉਦੋਂ ਫ੍ਰੀ ਸੇਵਲੇ ਬੜੇ ਆ ਜਾਂਦੇ,
0: ਠੀਕ,
1: ਉਹਨਾਂ ਨੂੰ ਲੋੜ ਪੈਣੀ ਹੁੰਦੀ
0: ਜਦੋਂ ਪੱਤਰਕਾਰ ਕੋਈ ਸਵਾਲ ਕਰਦਾ ਤਾਂ ਜਿਹੜੇ ਲੀਡਰ ਨੇ ਬਹੁਤ ਸਹਿਣਸ਼ੀਲਤਾ ਵਾਲੇ ਲੀਡਰ ਵੀ ਆਏ ਨੇ, ਅਸੀਂ ਕਈਆਂ ਨੂੰ ਸਵਾਲ ਪੁੱਛੇ ਨੇ ਬੜੇ ਵਧੀਆ ਤਰੀਕੇ ਨਾਲ ਜਵਾਬ ਦਿੱਤੇ ਨੇ। ਮੈਂ ਟੌੜਾ ਸਾਹਿਬ ਦੀ ਤੁਸੀਂ ਫੋਟੋ ਭੇਜੀ ਮੈਨੂੰ, ਟੌੜਾ ਸਾਹਿਬ ਨੂੰ ਸਵਾਲ ਬੜੇ ਤਿੱਖੇ ਪੁੱਛੇ ਸੀ ਜਦੋਂ ਮੇਰੇ ਕੋਲ ਆਏ ਨੇ, ਮੇਰੇ ਕੋਲ ਇੰਟਰਵਿਊ ਪਈ ਹੈ ਕੈਸਟ ਦੇ ਵਿਚ, ਤੇ ਮੈਂ ਉਨ੍ਹਾਂ ਨੂੰ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿਚ, ਕਿਉਂਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ ਤੇ ਜਿੱਥੇ ਦਰਬਾਰ ਸਾਹਿਬ ਤੇ ਜਦੋਂ ਅਟੈਕ ਹੋਇਆ ਤੇ ਉਹਦੀਆਂ ਜਿਹੜੀਆਂ ਗੋਲੀਆਂ ਦੇ ਨਿਸ਼ਾਨ ਕੁਝ ਜਿਹੜੇ ਸਨ ਉਹ ਮਿਟਾਏ ਜਾ ਰਹੇ ਸਨ, ਤਾਂ ਈਵਨ ਦੋ ਕਿ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਦੋ ਵੱਡੇ ਨਿਸ਼ਾਨ ਸਾਹਿਬ ਨੇ ਉਨ੍ਹਾਂ ਦੇ ਵਿਚ ਵੀ ਲੱਗੀਆਂ ਹੋਈਆਂ ਗੋਲੀਆਂ ਸਨ। ਤੇ ਮੈਂ ਕਿਹਾ ਜੀ ਇਨ੍ਹਾਂ ਨੂੰ ਤਾਂ ਸੰਭਾਲ ਲਓ, ਇਨ੍ਹਾਂ ਦੇ ਤਾਂ ਕੁਝ ਨਹੀਂ ਵਿਗੜਿਆ, ਤੇ ਕਿਸ ਆੜ ਹੇਠ ਹੋ ਰਿਹਾ, ਤੇ ਬੜੀ ਸਹਿਣਸ਼ੀਲਤਾ ਦੇ ਨਾਲ ਉਹ ਮਤਲਬ ਤਿੱਖੇ ਨਹੀਂ ਹੋਏ ਸੀ, ਗਰਮ ਨਹੀਂ ਹੋਏ ਸੀ, ਬੜੇ ਨਿਮਰਤਾ ਦੇ ਨਾਲ ਸਵਾਲਾਂ ਦੇ ਜਵਾਬ ਦਿੱਤੇ। ਈਵਨ ਦੋ ਮਲੂਕਾ ਸਾਹਿਬ ਨੇ ਬਾਦਲ ਸਾਹਿਬ ਦੇ ਸੁਖਬੀਰ ਬਾਦਲ ਧਰਮ ਪਤਨੀ ਦੇ ਮਾਮਲੇ ਦੇ ਵਿਚ ਲੜਕੀ ਦੀ ਜਿਵੇਂ ਕੁੱਟਮਾਰ ਕੀਤੀ, ਮੇਰੇ ਇੱਥੇ ਸਟੂਡੀਓ ਦੇ ਵਿਚ ਆਏ, ਬੜੇ ਤਿੱਖੇ ਸਵਾਲ ਕੀਤੇ, ਬੜੇ ਸੋਹਣੇ ਜਵਾਬ ਦਿੱਤੇ ਉਨ੍ਹਾਂ ਨੇ। ਇਹ ਗੱਲ ਵੱਖਰੀ ਹੈ ਕਿ ਜਿਹੜੇ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜਿਹੜੇ ਸਨ ਉਹ ਇੱਥੋਂ ਬਿਨਾਂ ਫਤਿਹ ਬੁਲਾਏ ਦੋ ਤਿੰਨ ਸਵਾਲਾਂ ਤੋਂ ਭੱਜ ਗਏ ਸਨ। ਹਰ ਤਰ੍ਹਾਂ ਦਾ ਫਿਤਰਤ, ਹਰ ਤਰ੍ਹਾਂ ਦੇ ਬੰਦੇ ਹੁੰਦੇ ਨੇ। ਹਾਂਜੀ, ਮੈਂ ਪੁੱਛਣਾ ਚਾਹੁੰਦਾ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਜਿਹੜੀ ਹੈ ਇੱਥੇ ਟਵਿਸਟ ਮਾਰ ਗਈ, ਉਹਨੇ ਸਵਾਲ ਪੁੱਛਣ ਵਾਲੀ ਪੱਤਰਕਾਰ ਜਿਹੜੀ ਦੋ ਪੱਤਰਕਾਰਾਂ ਦੀ ਪੁਲਿਸ ਵੱਲੋਂ ਕੁੱਟਮਾਰ ਕਰਵਾਈ ਹੈ, ਆਪ ਨਹੀਂ ਕੁੱਟਿਆ ਉਹਨੇ, ਕੀ ਕਹਿਣਾ ਚਾਹੋਗੇ?
1: ਪਹਿਲੀ ਗੱਲ ਤੇ ਤੁਹਾਡੀ ਤਸਵੀਰ ਮੈਨੂੰ ਭੁਪਿੰਦਰ ਸਿੰਘ ਚੀਮਾ ਨੇ, ਅੱਜ ਕਨੇਡਾ ਰਹਿੰਦੇ, ਯੂਐਸਏ ਰਹਿੰਦੇ ਨੇ, ਉਹਨਾਂ ਭੇਜੀ,
0: ਬਹੁਤ ਪੁਰਾਣੀ ਹੈ ਜੀ, ਚੀਮਾ ਸਾਹਿਬ ਹੀ ਲੈ ਕੇ ਆਏ
1: ਉਹਨਾਂ ਨੇ ਇਹ ਕਾਪੀ ਤਸਵੀਰ ਵੀ ਜੇ ਤੁਹਾਡੀ ਭੇਜੀ ਤੇ ਤੁਹਾਡੀ ਵੀ ਤੁਹਾਨੂੰ ਭੇਜਤੀ,
0: ਮਿਹਰਬਾਨੀ, ਥੈਂਕ ਯੂ ਜੀ।
1: ਹੁਣ ਰੇਖਾ ਗੁਪਤਾ ਜਿਹੜੀ ਹੈ ਉਹ ਇੱਕ ਪ੍ਰਾਈਵੇਟ ਹਸਪੀਟਲ ਦਾ ਉਦਘਾਟਨ ਕਰ ਜਾਂਦੀ ਹੈ ਤੇ ਉੱਥੇ ਇੱਕ ਸ਼ਹੀਦ ਤੇ ਇੱਕ ਨਫੀਸਾ ਦੋ ਕੁੜੀਆਂ ਨੇ ਪੱਤਰਕਾਰ 4 PM ਟੀਵੀ ਚੈਨਲ ਦੀ, ਸ਼ਹੀਦ ਨੂੰ ਸਵਾਲ ਪੁੱਛਦੀ ਹੈ, ਮੈਡਮ ਪਹਿਲੀ ਗੱਲ ਤੇ ਵੇਖੋ ਪ੍ਰਾਈਵੇਟ ਹਸਪੀਟਲ ਤੁਸੀਂ ਉਦਘਾਟਨ ਕਰਨਾ, ਲੇਕਿਨ ਜੋ ਸ਼ਹਿਰ ਦੀ ਹਾਲਤ ਬਹੁਤੀ ਵਧੀਆ ਨੀ, ਪਾਣੀ ਦੀ ਕਮੀ ਆ, ਸਫਾਈ ਪ੍ਰੋਪਰ ਨੀ ਹੈਗੀ, ਇਸ ਸਵਾਲ ਚ ਮਾੜਾ ਕੀ ਸੀ? ਕੁਝ ਵੀ ਮਾੜਾ ਨਹੀਂ ਸੀ। ਇਹਨਾਂ ਬੀਬੀਆਂ ਨੂੰ ਦੋਵਾਂ ਨੂੰ ਉੱਥੋਂ ਕੁੱਟਿਆ ਜਾਂਦਾ ਵਾ, ਥਾਣੇ ਲਿਆਂਦਾ ਜਾਂਦਾ ਵਾ। ਇੱਕ ਸੋਨਮ ਸਲੰਕੀ ਨਾਂ ਦੀ ਜਿਹੜੀ ਆ ਲੇਡੀ ਸਬ ਇੰਸਪੈਕਟਰ, ਉਹ ਇਹਨਾਂ ਦੀ ਕੁੱਟਮਾਰ ਕਰਦੀ, ਇਹ ਪਾਣੀ ਮੰਗਦੀ ਹੈ, ਪਾਣੀ ਵੀ ਨਹੀਂ ਦਿੰਦੇ ਇਹਨਾਂ ਨੂੰ। ਜਿਹੜੇ ਪੱਤਰਕਾਰ ਇਕੱਠੇ ਹੋ ਜਾਂਦੇ ਆ ਉਹ ਵੀ ਥਾਣੇ ਦਾ ਘਰਾਓ ਕਰਦੇ ਆ, ਥਾਣੇ ਦਾ ਘਰਾਓ ਕਰਨ ਤੋਂ ਬਾਅਦ ਵੱਧ ਛੱਡਿਆ ਜਾਂਦਾ ਤੇ ਫਿਰ ਰੋ ਰੋ ਕੇ ਆਪਣੇ ਹਾਲਾਤ ਦਾ ਸੀ ਕਹਿੰਦੇ ਵਾਪਰਿਆ ਕੀ ਉੱਥੇ, ਜਿਹੜੇ ਇਹਨਾਂ ਨੂੰ ਡੰਡੇ ਮਾਰੇ ਗਏ, ਡਾਂਗਾਂ ਮਾਰੀਆਂ ਗਏ, ਪੱਟੇ ਮਾਰੇ ਗਏ, ਉਹਦੀਆਂ ਲਾਸਾਂ ਵਿਖਾਉਂਦੀਆਂ ਵਿਆਹ ਵੇਖੋ। ਨਫੀਸਾ ਦੇ ਗੱਦ ਦੇ ਉੱਤੇ ਤੇ ਪੰਜਾ ਜਿਹਾ ਛਪਿਆ ਸੀਗਾ ਚਪੇੜ ਮਾਰੀ ਜਿਹੜੀ। ਫਿਰ ਤੁਸੀਂ ਵੇਖੋ ਜਦੋਂ ਉਹਨੂੰ ਇੱਕ ਫੋਨ ਆਉਂਦਾ ਇਹਦੇ ਪਰਿਵਾਰ ਦਾ ਤੇ ਮੁਹੰਮਦ ਖਾਨ ਦਾ ਲਿਖਿਆ ਦਾ ਉੱਤੇ, ਕਹਿੰਦੀ ਤੂੰ ਮੁਸਲਮਾਨ ਤੇ ਇਹਨਾਂ ਤੋਂ ਹੋਰ ਬੁਰੀ ਕਰਾਂਗੀ, ਫਿਰ ਕੁੱਟਿਆ ਜਾਂਦਾ ਮੈਨੂੰ।
0: ਹਾਂ ਬਿਲਕੁਲ, ਹਾਂਜੀ,
1: ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਵੀ ਮੁਸਲਮਾਨ ਤੁਸੀਂ ਕਿਉਂ। ਹੁਣ ਪੱਤਰਕਾਰਾਂ ਨੇ ਜਿਹੜਾ ਰੌਲਾ ਪਾਇਆ, ਪੱਤਰਕਾਰਾਂ ਦੇ ਰੌਲਾ ਪਾਉਣ ਤੋਂ ਬਾਅਦ ਡਾਕਟਰ ਜਿਹੜਾ ਪਿਆ ਤੇ ਉਹਦਾ ਮੈਡੀਕਲ ਹੋਇਆ, ਏਮ ਦੇ ਵਿੱਚ ਮੈਡੀਕਲ ਹੁੰਦਾ। ਇਹ ਜਿਹੜੀ ਸੋਨਮ ਸਲੰਕੀ ਉੱਥੇ ਚਲੀ ਜਾਂਦੀ ਹੈ, ਜਾ ਕੇ ਡਾਕਟਰਾਂ ਨੂੰ ਜਿਹੜੀ ਉਹ ਦਬਾਉਣ ਦੀ ਕੋਸ਼ਿਸ਼ ਕਰਦੀ, ਡਾਕਟਰ ਕੋਲ ਪੈ ਜਾ, ਤੂੰ ਕਿਹਨੂੰ ਨਹੀਂ ਰੁਕ, ਉੱਥੇ ਪੱਤਰਕਾਰ ਪਹੁੰਚ ਜਾਂਦੇ ਆ। ਮਤਲਬ ਵੇਖੋ ਫਿਰ ਉਹਨੂੰ ਜਾ ਕੇ ਵੀ ਤੁਸੀਂ ਲਿਖ ਕੇ ਲੈਣਾ ਕੁਛ ਇਹਨਾਂ ਨੂੰ। ਉਹਨਾਂ ਦਾ ਮੈਡੀਕਲ ਹੋ ਗਿਆ, ਉਹਨਾਂ ਦੀ ਮੰਗ ਆ ਵੀ ਇਹਨੂੰ ਡਿਸਮਿਸ ਕੀਤਾ ਜਾਵੇ, ਇਹਨਾਂ ਤੇ ਪਰਚਾ ਦਰਜ ਕੀਤਾ ਜਾਵੇ, ਐਸਓਜੀ ਤੇ ਵੀ ਕੀਤਾ ਜਾਵੇ, ਇਸ ਵਿੱਚ ACP ACP ਆ ਨਾ ਕੋਈ ਇੰਨਕਟ ਹੁੰਦਾ ਹੀ ਹੁੰਦਾ। ਹੁਣ ਪੱਤਰਕਾਰ ਪਏ ਨੇ ਇਹਨਾਂ ਦੇ ਖਿਲਾਫ਼, ਸੋਮਵਾਰ ਨੂੰ 4 PM ਦੇ ਜਿਹੜੇ ਮਾਲਕ ਨੇ ਉਹ ਹਾਈਕੋਰਟ ਜਾ ਰਹੇ ਨੇ, ਉਹ ਕਹਿੰਦੇ ਸਾਡਾ ਬੜਾ ਨੁਕਸਾਨ ਹੋ ਗਿਆ, ਕੋਈ ਗੱਲ ਨੀ ਹੋਰ ਹੋਜੂ, ਅਸੀਂ ਇਨਸਾਫ਼ ਲੈ ਕੇ ਜਾਵਾਂਗੇ ਕੁੜੀਆਂ ਨੂੰ।
0: ਜੀ ਵਧੀਆ ਗੱਲ ਹੈ ਜੀ, ਜਦੋਂ ਕਿਤੇ ਪੱਤਰਕਾਰਾਂ ਦੇ ਨਾਲ ਇਹੋ ਜਿਹੀ ਘਟਨਾ ਵਾਪਰਦੀ ਹੈ ਫਿਰ ਜਾਤ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਹੋਰ ਦੁਬਾਰਾ ਕੁੱਟਿਆ ਜਾਣਾ ਇਹ ਕਿੱਡੀ ਤਰਾਸਦੀ ਹੈ, ਬੜੀ ਅਫਸੋਸ ਵਾਲੀ ਗੱਲ ਹੈ। ਖੈਰ ਨਹੀਂ, ਮੈਂ ਇੱਕ ਕੁਐਸਚਨ ਉਹ ਤੋਂ ਬਾਅਦ ਵਾਈਂਡ ਅਪ ਕਰਦੇ ਹਾਂ। ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਬੜਾ ਇੱਕ ਵੱਡਾ ਬਿਆਨ ਦਾਗਿਆ ਹੈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਿਉਂਕਿ BJP ਦੇ ਵਿਚ ਨੇ, ਉਨ੍ਹਾਂ ਤੇ ਇੱਕ ਇਹ ਹਮਲਾ ਮੰਨਿਆ ਜਾਵੇ, ਰਾਜਨੀਤਿਕ ਹਮਲਾ ਮੰਨਿਆ ਜਾਵੇ ਜਾਂ ਫਿਰ ਜਨਾਬ ਉਥੋਂ ਥੋੜਾ ਬਹੁਤਾ ਖੁਸ਼ ਨਹੀਂ ਹਨ। ਉਹਨਾਂ ਨੇ ਪੁੱਛਿਆ ਕਿ ਦਿਮਾਗੀ ਨਕਸਲ ਕੌਣ ਹੈ, ਕਿਉਂਕਿ ਨਰਿੰਦਰ ਮੋਦੀ ਜੀ ਦਾ ਬਿਆਨ ਆਇਆ ਨਾ ਇੱਥੇ।
1: ਜਿਹੜਾ ਬੰਦਾ ਧਰਤੀ ਤੇ ਬੈਠਾ ਜੀ ਉਹ ਡਿੱਗ ਪੂ, ਇਹਦਾ ਤਾਂ ਕੀ ਨੁਕਸਾਨ
0: ਹੋਊਗਾ?
1: ਜਿਹੜਾ ਉੱਪਰ ਟੀਚੇ ਬੈਠਾ ਉਹ ਡਿੱਗਾ ਤਾਂ ਨੁਕਸਾਨ ਹੁੰਦਾ।
0: ਹਾਂਜੀ,
1: ਹੁਣ ਕੈਪਟਨ ਸਾਹਿਬ ਧਰਤੀ ਤੇ ਬੈਠੇ ਨੇ, ਨਾ ਨਾ ਕੋਈ ਇਲੈਕਸ਼ਨ ਲੜਨੀ ਹੈ, ਨਾ ਗੱਲ ਕਰਨੀ ਹੈ, ਜੋ ਮਰਜ਼ੀ ਕਹੀਏ, ਨਾ ਕਿਸੇ ਨੂੰ ਜਵਾਬ ਦੇਣਾ। ਦੂਸਰੀ ਚੀਜ਼ ਇਸ ਵਾਸਤੇ ਉਹਨਾਂ ਨੂੰ ਆਸ ਸੀਗੀ ਵੀ ਮੈਨੂੰ ਕਿਤੇ ਨਾ ਕਿਤੇ ਗਵਰਨਰ ਵਰਗਾ ਬਣਾ ਦੇਣਗੇ, ਜਦੋਂ ਚਾਰ ਦਿਨ ਸੁੱਖੇ ਕੱਟ ਲਾਂਗੇ। ਲੇਕਿਨ ਉਹਨਾਂ ਦੀ ਬਾਤ ਕਿਸੇ ਪੁੱਛੀ ਨੀ। ਤਗੜਾ ਜੋ ਬਿੱਟੂ ਜਿਹਾ ਲਿਆਂਦਾ ਸੀ ਉਹ ਰਲ ਕੇ ਰੱਖਤਾ, ਉਹ ਵਿਹਲਾ ਕਰਤਾ ਵੀ ਜਦ ਘਰ ਨੂੰ ਵੀ ਤੇਰੀ ਲੋੜ ਨੀ ਹੈਗੀ।
0: ਬਸ ਸਹੀ ਗੱਲ ਆ, ਲੱਭਦਾ ਹੀ ਨੀ ਹੁਣ।
1: ਕੇਵਲ ਸਿੰਘ ਢਿੱਲੋਂ ਨੂੰ ਬਣਾਤਾ, ਕੇਵਲ ਸਿੰਘ ਢਿੱਲੋਂ ਮੈਂ ਕਹਿ ਮੱਦਾਵੇ ਨਾ ਕਹਿ ਸਕਦਾ ਵੀ ਉਹ ਕਾਮਯਾਬ ਪ੍ਰਧਾਨ ਨਹੀਂ ਬਣ ਸਕਦਾ। ਇੱਕ ਜਹੇਦਾਰ ਗੁਰਚਰਨ ਸਿੰਘ ਟੌੜਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀਗੇ, ਜਿਹੜੇ ਦਰਿਆ ਤੋਂ ਵੀ ਬਹਿਣ ਜਾਣਦੇ ਸੀ, ਸੜਕਾਂ ਤੋਂ ਵੀ ਬਹਿਣ ਜਾਣਦੇ ਸੀ, ਜਿਹੜੇ ਕੱਚੀਆਂ ਸੜਕਾਂ ਤੋਂ ਵੀ ਬਹਿਣ ਦਿੰਦੇ, ਲੋਕਾਂ ਦੀਆਂ ਲਾੜੀਆਂ ਮੰਜੀਆਂ ਤੋਂ ਵੀ ਬਹਿਣ ਜਾਣਦੇ, ਜਿਹੜੀ ਉਹਨਾਂ ਦੀ ਕਾਮਯਾਬੀ ਦਾ ਕਾਰਨ ਸੀ।
0: ਟੌੜਾ ਸਾਹਿਬ ਦੀ ਤਸਵੀਰ ਮੈਂ ਦਿਖਾਉਣੀ ਚਾਹਾਂਗਾ, ਇਹਦੇ ਨਾਲ ਬੜੀਆਂ ਯਾਦਾਂ ਜੁੜੀਆਂ ਹੋਈਆਂ ਨੇ। ਕਈ ਵਰੇ ਪਹਿਲਾਂ ਇਹ ਤਸਵੀਰ ਖਿੱਚੀ ਗਈ ਸੀਗੀ, ਕਈ ਸਾਲ ਪਹਿਲਾਂ। ਇਹ ਮਾਲਟਨ ਦਾ ਡੈਰੀ ਏਅਰਪੋਰਟ ਦਾ ਏਰੀਆ ਜਿੱਥੇ ਕਟਾਰੀਆ ਟੂਰਸ ਐਂਡ ਟਰੈਵਲ ਹੈ, ਬਿਲਕੁਲ ਉਹਦੇ ਸਾਹਮਣੇ ਦੀ ਤਸਵੀਰ ਹੈ। ਪੰਥ ਰਤਨ ਸਰਦਾਰ ਗੁਰਚਰਨ ਸਿੰਘ ਜੀ ਟੌੜਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਟਾਵੇਂ ਟਾਵੇਂ ਰੇਡੀਓ ਹੁੰਦੇ ਸਨ ਉਸ ਵਕਤ ਦੀ ਇਹ ਤਸਵੀਰ ਹੈ ਪਟੀ ਸਾਹਿਬ। ਬਹੁਤ ਸਾਲ ਪਹਿਲਾਂ, ਮੈਨੂੰ ਸਾਨੂੰ ਨਹੀਂ ਯਾਦ, 1998 ਦੀ ਆਸ ਪਾਸ ਦੀ ਤਸਵੀਰ ਹੈ ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ। ਔਰ ਮੈਂ ਇੱਕ ਹੋਰ ਦੱਸਣਾ ਚਾਹੁੰਦਾ, ਇਹ ਇੱਕ ਕਮੀਜ਼ ਵੀ ਮੇਰੇ ਕੋਲ ਅਜੇ ਹੈਗੀ ਹੈ। ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਜਦੋਂ ਤੁਸੀਂ ਪਹਿਨਦੇ ਹੋ ਨਾ, ਤਾਂ ਤੁਹਾਨੂੰ ਆਮ ਬੜਾ ਈਜ਼ੀ ਜਿਹਾ ਮਹਿਸੂਸ ਹੁੰਦਾ, ਬੜਾ ਮਤਲਬ ਨਾ ਅੱਛਾ ਲੱਗਦਾ। ਤੇ ਇਹ ਪਹਿਲਾਂ ਕੱਪੜੇ ਬੜੇ ਵਧੀਆ ਬਣਦੇ ਹੁੰਦੇ ਸਨ ਜੀ, ਸ਼ਾਇਦ ਐਨੀਵੇ। ਤੁਹਾਡਾ ਬਹੁਤ ਬਹੁਤ ਧੰਨਵਾਦ ਪਟੀ ਸਾਹਿਬ, ਸੋ ਨਾਈਸ ਆਫ ਯੂ, ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ। ਲਓ ਜੀ, ਅਗਲਾ ਹਿੱਸਾ ਨੂੰ ਲੈ ਕੇ ਹਾਜ਼ਰ ਹੋਣਗੇ ਸਰਦਾਰ ਅਰਸ਼ਦੀਪ ਸਿੰਘ ਜੀ ਚਾਵਲਾ, ਤੇ ਉਨ੍ਹਾਂ ਨੇ ਕਰਨੇ ਨੇ ਆਪਣੇ ਬਿਜਨਸਮੈਨਾਂ ਨਾਲ ਕੁਝ ਗੱਲਾਂ ਬਾਤਾਂ। ਤੇ ਸਾਡੀ ਗੱਲਬਾਤ ਪੱਟੀ ਸਾਹਿਬ ਨਾਲ ਤੁਸੀਂ ਸੁਣੀ ਹੈ, ਪੱਤਰਕਾਰੀ ਦੇ ਬਾਬਾ ਬੋਹੜ ਨੇ, ਮੇਰੇ ਕੋਲ ਹੋਈਆਂ ਭਲੋਚੋਕਾਂ ਦੀ ਮਾਫੀ। ਅਗਲੇ 45-50 ਮਿੰਟ ਜਿਹੜੇ ਨੇ ਉਹ ਤੁਹਾਡੇ ਲਈ ਹਾਜ਼ਰ ਹੋਣਗੇ ਅਰਸ਼ਦੀਪ ਚਾਵਲਾ, ਮੈਨੂੰ ਦਿਓ ਆਗਿਆ। ਤੁਹਾਡੀ ਸਾਡੀ ਮੁਲਾਕਾਤ 6-9 ਸ਼ਾਮ ਨੂੰ ਹੋਵੇਗੀ, ਤੇ ਰੱਬ ਰਾਖਾ, ਸਤਿ ਸ੍ਰੀ ਅਕਾਲ।
5: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
6: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ। CJMR 1320, CJMR 1320, ਦ ਵੌਇਸ ਆਫ ਦ ਸਿਟੀ।
5: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 6475481888,
7: ਸਿਆਣੇ ਕਹਿੰਦੇ ਨੇ ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ,
8: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ, ਉਹ ਹੈ ਜੀ ਸਵੀਟ ਮਹਿਲ ਦਾ ਲੱਡੂ,
7: ਜਿਸ ਵਿੱਚ ਹੈ ਪਿਆਰ ਦੀ ਮਿਠਾਸ, ਕਈ ਸਾਲਾਂ ਦਾ ਵਿਸ਼ਵਾਸ, ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ।
9: ਥੋੜਾ ਖਾਓ, ਵਧੀਆ ਖਾਓ, ਸਵੀਟ ਮਹਿਲ ਨਾਲ ਜਸ਼ਨ ਮਨਾਓ।
7: ਯਾ ਅੱਜ ਹੀ ਪਹੁੰਚੋ, 680 ਰੈਕਸਡੇਲ ਬੁਲੇਵਾਰਡ, ਯੂਨਿਟ 9, ਨੀਅਰ ਹਾਈਵੇ 427, 416-679-9191।
10: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇਨ 10 ਅਤੇ ਹਾਈਵੇਨ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: समोसा एंड स्वीट फैक्ट्री जिथे पाजी दिया सारी आइटमां $4.75 पर पाउंड तो शुरू ने बेसन पिस्ता रसगुल्ले और जस्ट $5 पर पाउंड तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने 2 इन ब्रैम्पटन 1850 एल्बन रोड इटोबीको वधेरे जानकारी लिए कॉल करो 416-213-1165 416-213-1165
1: नोट करो कि जेकर तुसी अपने घर जा बिजनेस अदारे दे विच प्रोफेशनल पेंटर द्वारा पेंट करवाना चाहुंदे हो ता चेती रखो गिल हाउस पेंटिंग जो तुहाडे घर दे विच पेंट तो पहला हर एक कोना प्रॉपर तरीके नाल कवर करदे हन वाजिब रेट अते समय सिर काम करवाउण लई अते एस्टीमेट बिलकुल फ्री लैण लई कॉल करो कमल गिल 647-843-5960 647-833-5960 गिल हाउस पेंटिंग
2: विश्वास प्रतीक ना रवि गुलाटी हुन नवे अंदाज विच रवि गुलाटी लॉ ऑफिस लीगल सेवा वादा काम हो गया जे सौखा मारो एक आवाज अजेहे कमा वास्ते रियल एस्टेट क्लोजिंग नोटराइजेशन एफिडेविट्स डेक्लेरेशन जा स्पॉन्सरशिप लेटर्स पावर ऑफ अटॉर्नीज बच्चा लाई कंसेंट लेटर्स बैरिस्टर सोलिसिटर नोटरी पब्लिक रविंदर पाल सिंह गुलाटी 905-232-8700 905-232-8700 अपॉइंटमेंट वास्ते लॉग इन करो notaryhelp.ca रवि गुलाटी लॉ ऑफिस ठीक सलाह बल्ले बल्ले
3: पील रीजनल कौंसिल दी 26 अक्टूबर नू हो रही इलेक्शन मौके ब्रैम्पटन दे वार्ड 9 अते 10 तों उम्मीदवार सतपाल सिंह जौल दा नाम याद रखना जरूरी है स्कूल बोर्ड दे ट्रस्टी वजों सतपाल सिंह जौल दियां मिसाली सेवावां तों लोकां दे मना विच तसल्ली दी लहर है जिस करके वार्ड 9 ते 10 दे वसनीक रीजनल कौंसलर वजों सतपाल सिंह जौल दी जित यकीनी बना रहे हन लोकां दियां समस्यावां हल करन लई सतपाल सिंह जौल वालों लगातार तत्परता नाल काम किया जाता है उना दी कैंपेन नाल संपर्क करन लई कॉल करो 416-895-3784 ते 416-895-3784
4: ਇਹ ਟਾਟਾ ਆਟੋ ਇਲੈਕਟ੍ਰਿਕ ਆ ਇੱਥੇ ਹਰ ਤਰ੍ਹਾਂ ਦੀ ਕਾਰ ਵੈਨ ਟਰੱਕ ਜਨਰੇਟਰ ਰੀਬਿਲ ਕਰਨ ਦਾ ਚੈਂਪੀਅਨ ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 416-740-5555 ਟਾਟਾ ਆਟੋ ਇਲੈਕਟ੍ਰਿਕ ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰ ਰਿਹਾ ਨਾਮ ਮੇਪਲ 1 ਕਿਚਨ ਐਂਡ ਬਾਥ ਇੰਕ ਗੂਗਲ ਤੇ 5 ਸਟਾਰ ਰੇਟਿੰਗ ਹਾਸਲ ਕਰ ਚੁੱਕੀ ਵੁੱਡ ਵਰਕਿੰਗ ਕੰਪਨੀ ਦੁਆਰਾ ਅਗਰ ਤੁਸੀਂ ਆਪਣੇ ਘਰ ਦੀ ਹਾਈ ਐਂਡ ਕਿਚਨ ਕੈਬਨਿਟ ਕਲੋਜ਼ਟ ਬਾਰ ਟੀਵੀ ਯੂਨਿਟ ਜਾਂ ਡਾਕਟਰ ਆਫਿਸ ਡੈਂਟਲ ਆਫਿਸ ਆਪਟੀਕਲ ਸਟੋਰ ਦੀ ਵੁੱਡ ਵਰਕਿੰਗ ਦਾ ਕੰਮ ਆਪਣੇ ਬਜਟ ਅਤੇ ਸਮੇਂ ਸਿਰ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਮੇਪਲ 1 ਕਿਚਨ ਐਂਡ ਬਾਥ ਇੰਕ 173 ਐਡਵਾਂਸ ਬੁਲੇਵਾਰਡ ਯੂਨਿਟ 34 ਬ੍ਰੈਮਟਨ ਔਰਕਾ 9054580075 905-458-0075 ਮੇਪਲ 1 ਕਿਚਨ ਐਂਡ ਬਾਥ ਇੰਕ
5: You are listening to CNN Toronto, Chawla News Network Toronto.
6: CJMR 1320 AM ਸੁਣਨ ਜਾ ਰਹੇ ਵੇਖਣ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਭਲਾਈ ਪ੍ਰਵਾਨ ਪ੍ਰੋਗਰਾਮ ਦੇ ਵਿਚ ਆਪ ਜੀ ਦਾ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ ਅ ਵੈਰੀ ਵੈਰੀ ਗੁੱਡ ਮਾਰਨਿੰਗ ਜੀ 11:25 ਹੋ ਚੁੱਕੇ ਨੇ ਤੇ ਪ੍ਰੋਗਰਾਮ ਰੰਗਲਾ ਪੰਜਾਬ ਦੀ ਸਵੇਰ ਦੀ ਮਹਿਫਲ ਦੇ ਵਿਚ ਤੁਹਾਡਾ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਸਟੂਡੀਓ ਦੇ ਨੰਬਰ 905-813-1320 ਲੋਕਲ ਨੰਬਰ ਤੇ ਸਾਨੂੰ ਸੁਣ ਸਕਦੇ ਹੋ 647-910-1320 ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡੇ ਆਫ ਦੀ ਈਅਰ ਕਾਫੀ ਕਾਲਸ ਆ ਰਹੇ ਨੇ ਜੀ ਐਂਡ ਮੇਰਾ ਤਾਂ ਚਲੋ ਇਹ ਅੱਜ ਪਲੇਠੀ ਦਾ ਸ਼ੋਅ ਹੈ ਜੀ 1320 ਦਾ ਐਂਡ ਵਾਪਸ ਮੁੜ ਕਰ ਅਸੀਂ ਆ ਚੁੱਕੇ ਹਾਂ ਜੀ ਤੇ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਜੀ ਕਟਾਰੀਆ ਟੂਰਸ ਐਂਡ ਟਰੈਵਲ ਤੋਂ ਸਾਡੇ ਵੱਡੇ ਵੀਰ ਅਵਤਾਰ ਕਟਾਰੀਆ ਜੀ ਓਸੀਆਈ ਪੀਆਰ ਕਾਰਡ ਪਾਸਪੋਰਟ ਰਿਨਿਊਅਲ ਸਿਟੀਜ਼ਨਸ਼ਿਪ ਕਿਸੇ ਵੀ ਮੁਲਕ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ਤਾਂ ਕਟਾਰੀਆ ਟੂਰ ਐਂਡ ਟਰੈਵਲ ਇਜ਼ ਦ ਨੇਮ ਟੂ ਰਿਮੈਂਬਰ ਐਂਡ ਕਹਿ ਲਓ ਕਿ ਸਾਡੇ ਗਾਡਰ ਵਰਗੇ ਸਪੋਂਸਰ ਤੇ ਭਰਾਵਾਂ ਵਰਗਾ ਪਿਆਰ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਜੀ ਸਾਡੇ ਨਾਲ ਲਾਈਵ ਆਨ ਏਅਰ ਕਟਾਰੀਆ ਟੂਰ ਐਂਡ ਟਰੈਵਲ ਤੋਂ ਵੱਡੇ ਵੀਰ ਅਵਤਾਰ ਕਟਾਰੀਆ ਜੀ ਅਵਤਾਰ ਜੀ ਅ ਵੈਰੀ ਵੈਰੀ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ
7: ਗੁੱਡ ਗੁੱਡ ਮਾਰਨਿੰਗ ਅਰਸ਼ ਜੀ ਐਂਡ ਆਪ ਜੀ ਨੂੰ ਵੀ ਸਤਿ ਸ੍ਰੀ ਅਕਾਲ ਔਰ ਭੈਣ ਭਰਾਵਾਂ ਨੂੰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ
6: ਕੀ ਹਾਲ
7: ਚਾਲ ਪਹਿਲਾਂ ਤਾਂ ਅਸੀਂ ਜੀ ਡੈਡ ਨੂੰ ਵੀ ਵਧਾਈ ਦਿੱਤੀ ਆ, ਤੁਸੀਂ ਵੀ ਓਨੇ ਹੀ ਵਧਾਈ ਦੇ ਪਾਤਰ ਹੋ ਜਿੰਨਾ ਤੁਹਾਡਾ ਐਫਰਟ ਆ, ਤੁਸੀਂ ਪਿਆਰ ਪਾਇਆ ਇਹਦੇ ਵਿੱਚ, ਤੁਸੀਂ ਮਿਹਨਤ ਕੀਤੀ ਆ, ਦੇਖਿਆ ਮੈਂ ਤੁਹਾਨੂੰ ਸਾਰਿਆਂ ਨੂੰ ਕਰਦੇ
6: ਆ, ਬਿਲਕੁਲ ਬਿਲਕੁਲ।
7: ਸੋ ਮੈਂ ਆਮ ਸੋ ਗਲੈਡ ਪੁੱਤ, ਜੇ
6: ਬਹੁਤ ਬਹੁਤ ਸ਼ੁਕਰੀਆ ਅਵਤਾਰ ਜੀ, ਡੇ ਵਨ ਤੋਂ ਜਦੋਂ ਦਾ ਇਹ ਪ੍ਰੋਸੈਸ ਸ਼ੁਰੂ ਹੋਇਆ ਤੁਹਾਨੂੰ ਸਾਰਾ ਕੁਛ ਤਾਂ ਪਤਾ ਸੀ, ਸੋ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ, ਥੈਂਕ ਯੂ ਸੋ ਮਚ ਫਾਰ ਦਿਸ। ਐਂਡ ਹੁਣ ਤਾਂ ਦੇਖੋ ਇਹ ਸਪਟੈਂਬਰ ਦਾ ਮਹੀਨਾ ਚੜ ਗਿਆ ਜੀ, ਤੇ ਇਹ ਉਹ ਮਹੀਨਾ ਅਵਤਾਰ ਜੀ ਜਿੱਥੇ ਸਾਰੇ ਜਾਣੇ ਕਹਿੰਦੇ ਕਿ ਯਾਰ ਹੁਣ ਤਿਆਰੀ ਕਰੀਏ ਜੀ ਜਾਣ ਨੂੰ ਵਾਪਸ, ਤੇ ਮੈਨੂੰ ਪਤਾ ਹੁਣ ਤੁਹਾਡੇ ਕੋਲ ਤਾਂ ਵੱਖ ਵੱਖ ਰਸਤੇ ਤੇ ਹੁਣ ਵੱਖ ਵੱਖ ਲੋਕੇਸ਼ਨ ਤੇ ਫਲਾਈਟਾਂ ਲੈਂਡ ਹੋ ਰਹੀਆਂ ਨੇ ਜੀ ਇੰਡੀਆ ਦੇ ਵਿਚ।
7: ਬਿਲਕੁਲ ਜੀ ਬਿਲਕੁਲ, ਲੈਂਡ ਸਾਡੇ ਕੋਲ ਬਹੁਤ ਕੁਛ ਹੋ ਰਿਹਾ, ਤੁਸੀਂ ਹੁਣ ਤੁਹਾਡੇ ਚੈਨਲ ਦੀ ਖੁਸ਼ੀ ਦੇ ਵਿਚ ਪਿਆ ਰਹਿੰਦਾ ਵਾ, ਤੇ ਮੈਂ ਕਹਿੰਦਾ ਜੇ ਇਹਨਾਂ ਨੂੰ ਤੋਹਫਾ ਦਿੱਤਾ ਜਾਵੇ, ਵੈਸੇ ਤਾਂ ਟਿਕਟ ਬਹੁਤ ਮਹਿੰਗੀ ਆ, ਪਰ ਤੁਹਾਨੂੰ 1 ਵੇ ਟਿਕਟ ਜਿਹੜੀ ਕਿ $835 ਤੋਂ ਸ਼ੁਰੂ ਹੋ ਜਾਂਦੀ ਹੈ ਜੀ, ਇੱਕ ਬੈਗ ਦੇ ਨਾਲ $930 ਤੋਂ ਤੁਹਾਡੀ ਦੋ ਬੈਗਾਂ ਦੇ ਨਾਲ ਦਿੱਲੀ ਦੀ ਟਿਕਟ, ਤੇ ਜੇ ਕਿਸੇ ਨੇ 17 ਸਤੰਬਰ ਨੂੰ ਜਾਣਾ, ਮੇਰੇ ਕੋਲ ਸਪੈਸ਼ਲ ਸੀਟਾਂ ਪਈਆਂ ਟੋਰਾਂਟੋ ਤੋਂ ਅੰਮ੍ਰਿਤਸਰ, ਵੈਸੇ ਉਹਦੀ ਕੀਮਤ $1300-1350 ਤੇ ਤੁਹਾਨੂੰ ਮੈਂ $1199 ਦੀ ਦੇ ਦਾਂਗੇ, ਸਿਰਫ ਤੁਹਾਡੇ ਚੈਨਲ ਲਈ ਹੈ ਜਿਹੜੇ ਵੀ ਸਾਨੂੰ ਰੈਫਰੈਂਸ ਦੇ ਕੇ ਆਉਣਗੇ, ਤੇ ਇੱਕ ਬਹੁਤ ਵਧੀਆ ਪ੍ਰਾਈਸ ਦਾ ਅਰੇਂਜ ਕਰਕੇ ਦਿੱਤਾ ਜਾ ਰਿਹਾ, ਤੇ ਉਸ ਤੋਂ ਬਾਅਦ ਜੇ ਅਸੀਂ ਜੀ ਦੇਈਏ ਹਿਸਾਬ, ਤੇ ਬਾਕੀ ਸਾਡੇ ਕੋਲ ਸਤੰਬਰ ਐਂਡ ਅਕਤੂਬਰ ਨਵੰਬਰ ਦਸੰਬਰ ਤੱਕ ਸਾਡੇ ਕੋਲ ਜਿਹੜੇ ਪੂਰੇ ਅੰਮ੍ਰਿਤਸਰ ਦੇ ਰੇਟ ਆ $1290 ਤੋਂ ਲੈ ਕੇ $1490 ਤੱਕ ਸਾਡੇ ਇਹ ਰੇਟ 1 ਵੇ ਹੈਗੇ ਆ ਜੀ, ਤੇ ਜੇ ਦਿੱਲੀ ਜਾਣਾ ਚਾਹੁੰਦੇ ਆ ਸਾਡੇ ਕੋਲ $1080 ਤੋਂ ਸ਼ੁਰੂ ਹੋ ਕੇ, ਡਿਪੈਂਡ ਤੁਹਾਡੀਆਂ ਸਾਰੀਆਂ ਡੇਟਾਂ ਦੇ ਉੱਤੇ ਆ, ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ $850 ਦੀ ਵੀ 1 ਵੇ ਟਿਕਟ ਹੈਗੀ ਇੱਕ ਬੈਗ ਦੇ ਨਾਲ, ਹਰ ਤਰ੍ਹਾਂ ਦੇ ਰੇਟ ਸਾਡੇ ਕੋਲ ਅਵੇਲੇਬਲ ਹੈਗੇ ਜਿਹੜੇ ਕਿ ਤੁਸੀਂ ਸਾਡੇ ਤੋਂ ਪ੍ਰਾਪਤ ਕਰ ਸਕਦੇ ਹੋ, ਤੇ ਜੇ ਇਹੀ ਆਪਾਂ ਰਿਟਰਨ ਟਿਕਟ ਕਰੀਏ ਤੇ ਰਿਟਰਨ ਟਿਕਟ ਵੀਰ ਜੀ ਆਪਣੇ ਕੋਲ $1599 ਤੋਂ ਸ਼ੁਰੂ ਹੋ ਕੇ $1899 ਤੱਕ ਰਿਟਰਨ ਟਿਕਟ ਦਿੱਲੀ ਦੀ ਮਿਲ ਜਾਂਦੀ ਹੈ, ਤੇ ਜੇ ਅੰਮ੍ਰਿਤਸਰ ਕਰੀਏ ਤੇ ਅੰਮ੍ਰਿਤਸਰ ਵੀ ਆਪਣੇ ਕੋਲੇ ਕੋਈ $2050 ਤੋਂ ਲੈ ਕੇ $2300 ਤੱਕ ਅੰਮ੍ਰਿਤਸਰ ਦੀ ਰਿਟਰਨ ਟਿਕਟ ਮਿਲ ਜਾਂਦੀ ਹੈ, ਤੇ ਬਾਕੀ ਜਿਹੜੀ ਅਰਸ਼ ਜੀ ਏਅਰ ਇੰਡੀਆ ਦੀਆਂ ਫਲਾਈਟਾਂ ਬਿਲਕੁਲ ਬ੍ਰਾਂਡ ਨਿਊ ਸ਼ੁਰੂ ਹੋ ਚੁੱਕੀਆਂ 7 ਦਿਨਾਂ ਲਈ, ਤੇ ਉਹਦੇ ਵਿੱਚ ਬਿਲਕੁਲ ਡ੍ਰੀਮ ਲੈਂਡਰ ਪਲੇਨ ਜਾ ਰਿਹਾ ਜਿਹਦੇ ਵਿੱਚ ਬਿਜਨਸ ਕਲਾਸ, ਪ੍ਰੀਮੀਅਮ ਇਕਾਨਮੀ, ਇਕਾਨਮੀ ਕਲਾਸ, ਔਰ ਸਭ ਤੋਂ ਵਧੀਆ ਗੱਲ ਹੈ ਜੀ ਬ੍ਰਾਂਡ ਨਿਊ ਪਲੇਨ ਆ, ਔਰ ਦੂਸਰੀ ਗੱਲ ਆਪਦੀ ਬੋਲੀ ਬੋਲਦੇ ਆ, ਤੀਸਰੀ ਗੱਲ ਆਪਦਾ ਫੂਡ ਆ, ਕਿਉਂਕਿ ਜਿਹੜਾ ਫੂਡ ਆ ਨਾ ਜੀ ਵਰਲਡ ਦੇ ਵਿੱਚ ਏਅਰ ਇੰਡੀਆ ਨੂੰ ਕੋਈ ਬੀਟ ਨਹੀਂ ਕਰ ਸਕਦਾ, ਕਿਉਂਕਿ ਇਹਨਾਂ ਦਾ ਫੂਡ ਜਿਹੜਾ ਤਾਜ ਹੋਟਲ ਤੋਂ ਬਣ ਕੇ ਇਹਨਾਂ ਦੇ ਟਾਟਾ ਸਾਹਿਬ ਦੇ ਆਵੇ, ਸੋ ਇਹ ਚੀਜ਼ਾਂ ਦੀ ਫੈਸਿਲਿਟੀ ਦੇ ਨਾਲ ਏਅਰ ਇੰਡੀਆ ਇਹਨਾਂ ਨੇ ਦੁਬਾਰਾ ਕਰਕੇ ਸ਼ੁਰੂ ਕੀਤੀ ਹੈਗੀ ਹੈ, ਜਿਹੜਾ ਕਿ ਬਹੁਤ ਸੋਹਣਾ ਰਿਸਪੋਂਸ ਹੈ, ਏਦਾਂ ਨੀ ਹੈਗਾ ਵਾ ਵੀ ਨਹੀਂ, ਬਹੁਤ ਵਧੀਆ ਟਿਕਟ ਵਿਕ ਰਹੀ ਹੈ ਜੀ, ਜੇ 50 ਟਿਕਟਾਂ ਵਿਕਦੀਆਂ 50 ਚੋਂ 30 ਟਿਕਟਾਂ ਏਅਰ ਇੰਡੀਆ ਦੀਆਂ ਵਿਕਦੀਆਂ ਜੀ, ਬਾਕੀ ਵੱਖਰੀਆਂ ਵਿਕਣਗੀਆਂ, ਹਨਾ, ਸੋ ਮਤਲਬ ਏਦਾਂ ਸਿਸਟਮ ਹੈਗਾ ਜੀ, ਬਹੁਤ ਵਧੀਆ ਇਹਨਾਂ ਨੇ ਆਰਗਨਾਈਜ਼ ਕਰਕੇ ਸ਼ੁਰੂ ਕੀਤਾ ਜੀ, ਸੋ ਨੈਸ਼ਨਲ ਕੋਈ ਕੈਰੀਅਰ ਆ, ਕੋਈ ਵੀ ਆਪਣਾ ਏਅਰ ਇੰਡੀਆ ਹੋਇਆ ਚਾਹੇ ਏਅਰ ਕੈਨੇਡਾ ਹੋਇਆ, ਕੋਈ ਵੀ ਆ, ਆਪਾਂ ਨੂੰ ਚਲੋ ਆਪਾਂ ਤਾਂ ਆਪਣੀ ਫੈਸਿਲਿਟੀ ਮੁਤਾਬਕ ਲੈਣੀ, ਪਰ ਮੈਂ ਤਾਂ ਇਹ ਕਹਿੰਦਾ ਵੀ ਜਿੰਨੇ ਸਾਡੇ ਬਜ਼ੁਰਗ ਆ, ਔਰ ਨਾਲੇ ਸਭ ਤੋਂ ਵਧੀਆ ਗੱਲ ਇਹ ਆ ਵੀ ਅੱਗੇ ਇਹ ਗੈਸ ਲਈ ਤੁਹਾਨੂੰ ਰਸਤੇ ਚ ਰੁਕਦੀ ਸੀ ਆਸਟਰੀਆ ਦੇ ਵਿੱਚ ਦੋ ਤੋਂ ਢਾਈ ਘੰਟੇ, ਉਹ ਵੀ ਹੁਣ ਇਹਨਾਂ ਨੇ ਬੰਦ ਕਰ ਦਿੱਤੀ, ਬਿਕੋਜ਼ ਸਿੱਧੇ ਪਲੇਨ ਸ਼ੁਰੂ ਕਰ ਦਿੱਤੇ ਆ ਜੀ, ਤੇ ਬਾਕੀ ਰਹਿ ਗਿਆ ਲਹਿੰਦੇ ਪੰਜਾਬ ਵੱਲ, ਕੋਈ ਇਹ ਨਾ ਹੋਵੇ ਵੀ ਕੋਈ ਲਹਿੰਦੇ ਪੰਜਾਬ ਵੱਲ, ਆਪਣੇ ਕੋਲ ਲਹਿੰਦੇ ਪੰਜਾਬ ਵੱਲ ਵੀ ਬਹੁਤ ਵਧੀਆ ਡੀਲਸ ਹੈਗੀਆਂ, ਜਿਵੇਂ ਇਸਲਾਮਾਬਾਦ, ਕਰਾਚੀ, ਲਾਹੌਰ ਜਾਣ ਲਈ $950 ਤੋਂ ਲੈ ਕੇ $1199 ਤੱਕ 1 ਵੇ ਆ, ਤੇ $1850 ਤੋਂ ਲੈ ਕੇ $2050 ਤੱਕ ਰਿਟਰਨ ਟਿਕਟ ਆ, ਇਹ ਸਾਰੀਆਂ ਮਿਲ ਜਾਂਦੀਆਂ, ਤੇ ਉਸ ਤੋਂ ਬਾਅਦ ਨੇੜੇ ਨੇੜੇ ਵੀ ਕੋਈ ਜਾਣਾ ਚਾਹੁੰਦਾ, ਆਪਣਾ ਕੋਈ ਕਰੇਬੀਅਨ ਜਾਣਾ ਚਾਹੁੰਦਾ, ਕੋਈ ਮੈਕਸੀਕੋ ਜਾਣਾ ਚਾਹੁੰਦਾ, ਮੈਕਸੀਕੋ ਸਾਡੇ ਕੋਲ $899 ਤੋਂ ਸ਼ੁਰੂ ਹੋ ਜਾਂਦਾ, ਤੇ ਆਪਣਾ ਡੋਮਿਨਿਕਨ ਰਿਪਬਲਿਕ 950 ਤੋਂ, ਤੇ ਬਸ ਕੋਸਟਰੀਕਾ 1300 ਕੁਛ ਤੋਂ, ਇਹ ਡਿਪੈਂਡ ਸਾਰੀਆਂ ਤੁਹਾਡੀਆਂ ਡੇਟਾਂ ਦੇ ਉੱਤੇ ਜੀ, ਜਿਹੜੀਆਂ ਸਾਡੀਆਂ ਅਸੀਂ ਅਨਾਊਂਸ ਕਰਦੇ ਹਾਂ ਸਾਡੀਆਂ ਡੇਟਾਂ ਮੁਤਾਬਕ ਲੋ ਪ੍ਰਾਈਸ ਸਾਡੇ ਕੋਲ ਅਵੇਲੇਬਲ ਹੈ ਜੀ, ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਲੰਮੀਆਂ ਲੰਮੀਆਂ ਲਾਈਨਾਂ ਤੇ ਬਚਣ ਲਈ ਸਿਰਫ ਇੱਕੋ ਹੀ ਜਗ੍ਹਾ ਕਟਾਰੀਆ ਟੂਰ ਐਂਡ ਟਰੈਵਲ, ਜਿਹੜਾ ਵੀ ਕੋਈ ਵੀ ਟਰੈਵਲ ਰਿਲੇਟਡ ਕੋਈ ਤੁਹਾਨੂੰ ਕੰਮ ਆ, ਇੰਡੀਆ ਦਾ ਕੋਈ ਈ ਵੀਜ਼ਾ ਲੈਣਾ, ਪਾਸਪੋਰਟ ਬਣਵਾਉਣਾ, ਚਾਹੇ OCI ਲੈਣੀ ਹੈ, EOCI ਲੈਣੀ ਹੈ, US ਦਾ ਵੀਜ਼ਾ ਲੈਣਾ, US ਦੀ ਨੇੜੇ ਦੀ ਅਪੁਆਇੰਟਮੈਂਟ ਲੈਣੀ ਹੈ, ਜੇ ਸੁਣੋ ਜੇ ਕਿਸੇ ਨੂੰ ਨੇੜੇ ਦੀ ਅਪੁਆਇੰਟਮੈਂਟ ਚਾਹੀਦੀ ਹੈ ਵਿਦਇਨ ਫਿਊ ਮੰਥ ਦੇ ਵਿੱਚ, ਉਹਦੀ ਸਰਵਿਸ ਫੀਸ ਹੋਏਗੀ, ਇਹ ਤੁਹਾਨੂੰ ਆਲਵੇਜ਼ ਕਹਿੰਦੇ ਆ ਵੀ ਜੇ ਉਹ ਅਰੇਂਜ ਨਾ ਕਰਕੇ ਦਿੱਤੀ ਗਈ ਤੇ ਜਿਹੜੀ ਵੀ ਸਰਵਿਸ ਫੀਸ ਤੁਹਾਨੂੰ ਇਸ ਸਰਵਿਸ ਲਈ ਦਿੱਤੀ ਜਾਵੇਗੀ ਉਹ ਤੁਹਾਨੂੰ 100% ਰੀਫੰਡੇਬਲ ਹੋਏਗੀ ਜੀ, ਇਹ ਪ੍ਰੋਮਿਸ ਆ, ਤੁਹਾਨੂੰ ਪਤਾ ਪ੍ਰੋਮਿਸ ਕਰਕੇ ਹੀ ਆਪਾਂ ਇੱਥੇ ਬੈਠੇ ਹਾਂ, ਤੇ ਬਾਕੀ ਕੋਈ ਵੀ ਆਪਣਾ ਲੈਂਡ ਪੈਕੇਜ ਆ, ਕੋਈ ਡੁਬਈ ਜਾਣਾ ਚਾਹੁੰਦਾ, ਤੁਰਕੀ ਜਾਣਾ ਚਾਹੁੰਦਾ, ਯੂਰਪ ਜਾਣਾ ਚਾਹੁੰਦਾ, ਹਰ ਤਰ੍ਹਾਂ ਦੇ ਹੋਟਲ ਹਰ ਤਰ੍ਹਾਂ ਦੀ ਆਪਾਂ ਨੂੰ ਲੈਂਡ ਦੀ ਉੱਥੋਂ ਦੀ ਜਿਹੜਾ ਪੈਕੇਜਸ ਮੰਗਦੇ ਹੋ ਸਭ ਕੁਛ ਅਵੇਲੇਬਲ ਹੈ। ਕੁਛ ਹੱਥ ਥੱਲੇ ਕਟਾਰੀਆ ਟੂਰ ਐਂਡ ਟਰੈਵਲ ਜਿਹੜਾ ਕਿ ਸੱਤੋਂ ਦੇ ਸੱਤੋਂ ਦਿਨ ਖੁੱਲਦਾ ਸਰ, ਜਿਹੜੇ ਕਿ ਦੋ ਲੋਕੇਸ਼ਨਾਂ ਤੋਂ ਇੱਥੇ ਟੋਰਾਂਟੋ ਤੋਂ ਸਰਵ ਕਰਦੇ ਆ। ਫਸਟ ਹੈਗੀ ਹੈ 2883 ਡੈਰੀ ਰੋਡ ਈਸਟ, ਜਿਹੜਾ ਬਿਲਕੁਲ ਡੈਰੀ ਐਂਡ ਏਅਰਪੋਰਟ ਦਾ ਕਾਰਨਰ, ਜਿੱਥੇ ਹੁਣੇ ਡੈਡੀ ਜੀ ਤੁਹਾਡੇ ਫੋਟੋ ਦਿਖਾ ਕੇ ਹਟੇ ਆ ਵੀ ਮੈਂ 1999 ਦੇ ਵਿੱਚ ਇਹ ਕਟਾਰੀਆ ਟੂਰ ਐਂਡ ਟਰੈਵਲ ਦੇ ਸਾਹਮਣੇ ਫੋਟੋ ਖਿਚਾਈ ਸੀ। ਸੋ ਇਹ ਚੀਜ਼ ਹਜੇ ਵੀ ਉਵੇਂ ਪਈ ਆ। ਹਾਂਜੀ, ਤੇ ਦੂਸਰੀ ਲੋਕੇਸ਼ਨ ਹੈਗੀ ਹੈ ਗੌਰ ਐਂਡ ਅਮਨੇਜ਼ਰ ਤੇ ਬ੍ਰਾਂਪਟਨ ਦੇ ਵਿੱਚ 4550 ਅਮਨੇਜ਼ਰ ਰੋਡ, ICICI ਬੈਂਕ ਵਾਲੇ ਪਲਾਜ਼ੇ ਦੇ ਵਿੱਚ, ਯੂਨਿਟ ਨੰਬਰ 12 ਦੇ ਵਿੱਚ। ਤੇ ਬਾਕੀ ਸਾਰਾ ਕੁਛ ਕਰਨ ਤੋਂ ਬਾਅਦ ਜੀ ਤੁਹਾਨੂੰ ਪਤਾ ਮੈਂ ਕਹਿੰਦਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕਾਲ ਕਰ ਲਓ ਜਲਦੀ ਜਲਦੀ 905-678-1200
6: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਸੋ ਮਚ ਫੋਰ ਯੋਰ ਟਾਈਮ। ਲਓ ਜੀ ਆਪਾਂ ਲਈਏ ਨੈਕਸਟ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ, ਨੈਕਸਟ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ, ਨੀਲਮ ਜੀ ਕੀ ਹਾਲ ਚਾਲ ਜੀ?
8: ਲੌਂਗ ਵੀਕਐਂਡ ਉੱਤੋਂ ਦੀ ਫਰਾਈਡੇ ਆਪੇ ਨਾਲੇ ਚੋਪੜੀਆਂ ਨਾਲੇ ਦੋ ਦੋ,
6: ਮੈਂ ਕਹਿੰਦਾ ਜੀ ਫੱਟੇ ਚੱਕ ਚੋਪੜੀਆਂ ਤੇ ਨਾਲੇ ਦੋ ਦੋ, ਕਿਆ ਬਾਤ। ਹੋਰ ਸੁਣਾਓ, ਸਿਹਤ ਠੀਕ ਠਾਕ?
8: ਵੈਰੀ ਗੁੱਡ ਵੈਰੀ ਗੁੱਡ ਐਕਸਟ੍ਰੀਮਲੀ, ਐਂਡ ਵਾਸ ਵੈਰੀ ਇੰਜੋਏਬਲ ਸਪੈਂਡ ਟਾਈਮ ਵਿਦ ਯੂ, ਬਟ ਇਟ ਵਾਸ ਲਵਲੀ, ਇਟ ਵਾਸ ਵੈਰੀ ਲਵਲੀ।
6: ਬਿਲਕੁਲ ਬਿਲਕੁਲ, ਆਈ ਨੋ, ਥੈਂਕ ਯੂ ਸੋ ਮਚ ਫੋਰ ਅਟੈਂਡਿੰਗ ਦਾ ਵੈਡਿੰਗ। ਐਂਡ ਕੀ ਕੁਛ ਨਵਾਂ ਲੈ ਕੇ ਆਏ ਹੋ ਸਾਡੇ ਲਈ, ਕਿਉਂਕਿ ਇੰਟਰਸਟ ਰੇਟਸ ਵੀ ਕਹਿ ਲਓ ਕਿ ਸਟੈਡੀ ਰਹੀਆਂ ਨੇ ਜੀ, ਐਂਡ ਬਟ ਇਨਫਲੇਸ਼ਨ ਨੂੰ ਲੈ ਕੇ, ਜੋਬ ਲਾਸ ਨੂੰ ਲੈ ਕੇ ਕਾਫੀ ਕੁਛ ਇਸ ਵੇਲੇ ਹਲਚਲ ਹੋ ਰਹੀ ਹੈ ਜੀ,

0: ਆਪਾਂ ਤੁਹਾਨੂੰ ਦੋ ਟਿਕਟਾਂ ਫ੍ਰੀ ਚ ਭੇਜਾਂਗੇ ਕਿਸੇ ਵੀ ਕੈਰੇਬੀਅਨ ਕੰਟਰੀ ਦੇ ਵਿਚ
1: ਟੂ ਟਿਕਟ
0: ਸੋ ਤੁਸੀਂ ਕਪਲ ਕਪਲ ਜਾ ਸਕਦੇ ਹੋ ਹਸਬੈਂਡ ਵਾਈਫ ਔਰ ਮਦਰ ਡਾਟਰ ਹੂ ਐਵਰ ਸਾਡੀ ਵੱਲੋਂ ਦੋ ਟਿਕਟਾਂ ਵੀ ਵਿਲ ਡੈਫੀਨੇਟਲੀ ਪ੍ਰੋਵਾਈਡ ਯੂ ਪਰ ਤੁਸੀਂ ਫਸਟ ਟਾਈਮ ਬਾਇਰ ਔਰ ਯੂਜ਼ ਟੋਟਲ ਮਾਈ ਸਰਵਿਸਿਸ ਫਰੋਮ ਏ ਟੂ ਜ਼ੀ ਵਿਚ ਇਜ਼ ਆਪਣੇ ਲੋਇਰ ਆਪਣੇ ਕੋਲ ਸਾਰੀ ਟੀਮ ਹੈ ਵਿਦ ਰਿਐਲਟਰਸ ਨੇ ਮੋਰਗੇਜ ਦਾ ਕੰਮ ਹੋ ਜਾਏਗਾ ਏ ਟੂ ਜ਼ੀ ਐਜ਼ ਹੀ ਸੈਡ ਫਰੋਮ ਸਟਾਰਟ ਟੂ ਐਂਡ ਐਂਡ ਇਹ ਨਹੀਂ ਕਿ ਅਸੀਂ ਪਹਿਲਾਂ ਕਹਾਂਗੇ ਏ ਤੋਂ ਫਿਰ ਕਹਾਂਗੇ ਬੀ ਤੋਂ ਫਿਰ ਕਹਾਂਗੇ ਪਹਿਲਾਂ 10 ਕਹਾਂਗੇ ਫਿਰ 20 ਪਵਾਂਗੇ ਵਟ ਐਵਰ ਵੀ ਪ੍ਰੋਮਿਸ ਵਿਲ ਬੀ ਡਿਲੀਵਰਡ ਸੋ ਇਫ ਯੂ ਆਰ ਲੁਕਿੰਗ ਫੋਰ ਲਾਈਕ ਦੋ ਟਿਕਟਾਂ ਜਾਣ ਦੇ ਲਈ ਐਕਸਾਈਟਮੈਂਟ ਹੈਗੀ ਹੈ ਤਾਂ ਜਸਟ ਕਾਲ ਕਰ ਲਓ ਮੋਰਗੇਜ ਬ੍ਰੋਕਰ ਮੋਰਗੇਜ ਕੁਈਨ ਨੀਲਮ ਸਰਵ 6477398710 ਛੋਟੀ ਜਿਹੀ ਗੱਲ ਸਵਿਚ ਤੇ ਕਰੀਏ ਜਦੋਂ ਆਪਾਂ ਰੀਫਾਈਨਾਂਸ ਕਰੀਦਾ ਤਾਂ ਰੀਫਾਈਨਾਂਸ ਦੂਜੇ ਬੈਂਕ ਨਾਲ ਕਰੋ ਤਾਂ ਸਟ੍ਰੈਸ ਟੈਸਟ ਉਨੇ ਦਾ ਹੀ ਉੱਥੇ ਤਾਂ ਉੱਥੇ ਹੀ ਆ ਜਾਂਦਾ ਕਿਉਂਕਿ ਯੂ ਹੈਵ ਟੂ ਗੋ ਵਿਦ ਸਟ੍ਰੈਸ ਟੈਸਟ ਜਦੋਂ ਆਪਾਂ ਬੈਂਕ ਸਵਿਚ ਕਰਦੇ ਆ ਨਾ ਤਾਂ ਦੈਨ ਯੂ ਡੋਂਟ ਹੈਵ ਟੂ ਗੋ ਥਰੂ ਸਟ੍ਰੈਸ ਟੈਸਟ
1: ਕਰੈਕਟ
0: ਸੋ ਜੇ ਤੁਹਾਡੀ ਰਿਨਿਊਅਲ ਆ ਗਈ ਆ ਇਫ ਯੂ ਆਰ ਨਾਟ ਲੁਕਿੰਗ ਫੋਰ ਸਟ੍ਰੈਸ ਟੈਸਟ ਜਸਟ ਲੁਕਿੰਗ ਫੋਰ ਤੁਹਾਨੂੰ ਇੰਟਰਸਟ ਰੇਟ ਬੈਟਰ ਮਿਲ ਜਾਏ ਥੋੜੀਆਂ ਜਿਹੀਆਂ ਹੋਰ ਇਨਸੈਂਟਿਵਸ ਮਿਲ ਜਾਣ ਲਾਈਕ ਨਵਾਂ ਜਿਹੜਾ ਲੈਂਡਰ ਹੁੰਦਾ ਤੁਹਾਨੂੰ ਆਲਵੇਜ਼ ਕੋਈ ਨਾ ਕੋਈ ਇਨਸੈਂਟਿਵ ਨਵਾਂ ਦੇ ਦਿੰਦਾ ਵਿਚ ਕੁਡ ਬੀ ਘੱਟ ਰੇਟ ਉਸ ਤੋਂ ਮਗਰੋਂ ਕੈਸ਼ ਬੈਕ ਰਿਵਰਸ ਮੋਰਗੇਜ ਦੇ ਸੋ ਮੈਨੀ ਛੋਟੇ ਛੋਟੇ ਇਨਸੈਂਟਿਵਸ ਹੁੰਦੇ ਆ ਤੇ ਸਵਿਚ ਚ ਪੈਨਲਟੀਜ ਜਦੋਂ ਉਸ ਟਾਈਮ ਤੇ ਸਪੈਸ਼ਲੀ ਰਿਨਿਊਅਲ ਦਾ ਟਾਈਮ ਹੈ ਉਹ ਪੈਣੀਆਂ ਨੀ ਮੋਰਗੇਜ ਦੇ ਰੇਟ ਬੈਟਰ ਮਿਲ ਜਾਣੇ ਆ ਤੁਸੀਂ ਯੂ ਟਾਕ ਟੂ ਮੀ ਲੈਟ ਸੀ ਇਫ ਆਈ ਕੈਨ ਸਵਿਚ ਅ ਬੈਂਕ ਫੋਰ ਯੂ ਫਰੋਮ ਏ ਟੂ ਏ ਨਾਟ ਕਿ ਬੀ ਟੂ ਏ ਜਾਂ ਏ ਟੂ ਬੀ ਸੋ ਫਰੋਮ ਜਿੱਥੇ ਹੈਗੇ ਹੋ ਸੇਮ ਸਿਮਿਲਰ ਚਾਰਟਰਡ ਅਕਾਊਂਟ ਚਾਰਟਰਡ ਬੈਂਕ ਓਕੇ ਸੋ 6477398710
1: ਇੱਕ ਵਾਰੀ ਫਿਰ ਤਾਂ ਨੰਬਰ ਬੋਲ ਦੋ ਨੀ ਨਾ
0: 647-739-8710
1: Thank you so much.
0: You're welcome. Have a good day.
1: You too. Hey, Sansi Neelam ji from Mortgage Alliance, which is for Sundra Chawla News Network, Toronto. 1320, kya baat hai? Ek wari phir to awaazaan goonj rahiyan ne ji. Te khushi di lehar hai ji ke sab to purana station 1320 mud wapas aaya ji. ਟੈਸਟਿੰਗ ਫੇਜ਼ ਚੱਲ ਰਿਹਾ ਜੀ ਨੋ ਡਾਊਟ ਕੁਛ ਅਪਸ ਐਂਡ ਡਾਊਨਸ ਸਾਨੂੰ ਓਬਵੀਅਸਲੀ ਫੇਸ ਕਰਨੀਆਂ ਪੈ ਰਹੀਆਂ ਨੇ ਜੀ ਡਿਊ ਟੂ ਸਮ ਸਿਗਨਲਸ ਜਾਂ ਸਮ ਵੇਵਸ ਦੇ ਕਾਰਨ ਕਰਕੇ ਸੋ ਅਸੀਂ ਉਸ ਨੂੰ ਰੈਕਟੀਫਾਈ ਕਰ ਰਹੇ ਹਾਂ ਤੁਸੀਂ ਵੀ ਸਾਡਾ ਸਾਥ ਦੇਣਾ ਜੀ ਸੋ ਸਾਡਾ ਸਟੂਡੀਓ ਦਾ ਨੰਬਰ ਉਹੀ ਰਹੇਗਾ ਜੀ 905-813-1320 905-601-1350 ਲੋਕਲ ਨੰਬਰ ਦੇ ਥਰੂ ਸਾਨੂੰ ਸੁਣ ਸਕਦੇ ਹੋ 647-1320 ਇਹ ਸਾਰੇ ਜਿੰਨੇ ਵੀ ਤੁਸੀਂ ਇਸ ਵੇਲੇ ਮਾਧਿਅਮ ਦੇ ਥਰੂ ਸਾਨੂੰ ਸੁਣ ਸਕਦੇ ਹੋ ਜੀ ਸਾਨੂੰ ਖੁਸ਼ੀ ਹੈ ਚਾਹੇ ਉਹ ਫੇਸਬੁੱਕ ਅਤੇ ਯੂਟਿਊਬ ਹੋਵੇ ਚਾਹੇ ਉਹ ਲੋਕਲ ਨੰਬਰ ਦੇ ਥਰੂ ਚਾਹੇ ਉਹ ਐਪ ਦੇ ਥਰੂ ਚਾਹੇ ਉਹ ਕਹਿ ਲਓ ਕਿ ਵੱਖ ਵੱਖ ਜਿੰਨੇ ਸਾਡੇ ਪਲੇਟਫਾਰਮ ਅਸੀਂ ਤਿਆਰ ਤੁਹਾਡੇ ਵਾਸਤੇ ਕੀਤੇ ਨੇ ਉਹਨਾਂ ਸਾਰੇ ਹੀ ਐਪਸ ਤੇ ਜਾਂ CJMR ਦਾ ਐਪ ਤੁਸੀਂ ਡਾਊਨਲੋਡ ਕਰ ਸਕਦੇ ਹੋ ਆਈ ਹਾਟ ਰੇਡੀਓ ਨੂੰ ਡਾਊਨਲੋਡ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਟੈਸਲਾ ਦੀ ਗੱਡੀਆਂ ਨੇ ਤਾਂ ਆਈ ਹਾਟ ਰੇਡੀਓ ਨੂੰ ਡਾਊਨਲੋਡ ਕਰਕੇ CJMR 1320 ਨੂੰ ਤੁਸੀਂ ਲਾਈਵ ਕ੍ਰਿਸਟਲ ਕਲੀਅਰ ਸੁਣ ਸਕਦੇ ਹੋ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਕੋਟਨ ਕੋਟ ਜਿੰਨਾ ਤੁਸੀਂ ਪਿਆਰ ਮੁਹੱਬਤ ਸਾਨੂੰ ਦੇ ਰਹੇ ਹੋ ਜੀ ਇਸ ਲੜੀ ਦੇ ਵਿਚ ਨਿੱਕੀ ਜੀ ਬ੍ਰੇਕ ਤੋਂ ਬਾਅਦ ਅਸੀਂ ਗੀਤ ਸੰਗੀਤ ਤੇ ਹਲੇ ਯੂਜ਼ ਟੂ ਹੋ ਰਹੇ ਹਾਂ ਜੀ ਅਸੀਂ ਬੈਕ ਹੋਮ ਬਟ ਕੁਛ ਸਾਡੇ ਵਪਾਰੀ ਸਰ ਦੇ ਹੋਰ ਸੰਦੇਸ਼ ਰਹਿੰਦੇ ਨੇ ਜੀ ਬਟ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ ਆਉਂਦੇ ਵਾਪਸ ਤੁਸੀਂ ਵੀ ਆਨ ਏਅਰ ਆ ਕੇ ਸਾਡੇ ਨਾਲ ਗੱਲ ਕਰ ਸਕਦੇ ਹੋ 905-813-1320
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਘਰ ਵਿਚਲੇ ਆਈ ਪੀ ਟੀ ਵੀ ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਗੁਜਰਾਤੀ ਬੰਗਾਲੀ ਮਦਰਾਸੀ ਤਾਮਿਲ ਪਾਕਿਸਤਾਨੀ ਚੈਨਲ ਫਿਲਮਾਂ ਸੀਰੀਅਲ ਡਰਾਮੇ ਨਿਊਜ਼ ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475545859
3: Bed, dining table, sofa. Kar le lena ya dena tohfa.
4: High-end design and quality, yani High-Point Furniture. Custom-made, Canadian-made, imported furniture lai aaj hi visit karo. High-Point Furniture.
3: 7550 Kimball Street, Mississauga. Call 647-382-5500.
5: Solid bumper chamka mare Matharu Welding to pawalo sare.
6: Matharu Welding. Matharu Welding.
7: Matharu Welding. Wow. Moose bump.

0: Meet Rohit Dayasman at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi.
2: ਲੰਬੇ ਸਮੇਂ ਤੋਂ ਕਮਿਊਨਿਟੀ ਵਿੱਚ ਪਰਖਿਆ ਹੋਇਆ ਨਾਮ ਐਨੀ ਟਾਈਮ ਹੋਮ ਰੈਨੋਵੇਸ਼ਨ ਸਿਟੀ ਤੋਂ ਬਕਾਇਦਾ ਪਰਮਿਟ ਲੈ ਕੇ ਤੁਸੀਂ ਆਪਣੇ ਘਰ ਦੀ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ ਜਾਂ ਵਾਸ਼ਰੂਮ ਪਲੰਬਿੰਗ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦੇ ਕੰਮਾਂ ਨੂੰ ਸਮੇਂ ਤੇ ਕਰਵਾਉਣ ਲਈ ਚੇਤੇ ਰੱਖੋ ਐਨੀ ਟਾਈਮ ਹੋਮ ਰੈਨੋਵੇਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰੋ 647-271-1735 647-271-1735 ਐਨੀ ਟਾਈਮ ਹੋਮ ਰੈਨੋਵੇਸ਼ਨ
3: ਓ ਹੈਲੋ ਯਾਰ ਮੇਰਾ ਵੀ ਲੋਡ ਲੈ ਜੀ ਟਰੱਕ ਫੇਰ ਖੜ ਗਿਆ ਯਾਰ
4: ਓ ਭਰਾਵਾ ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ
3: ਸੱਚੀ
4: ਓ ਮੁੱਚੀ
5: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ ਜੋ ਕਿ ਇੰਜਨ ਰੀਬਿਲਡ ਟਰਾਂਸਮਿਸ਼ਨ ਰੀਬਿਲਡ ਰਿਪੇਅਰ DPF ਕਲੀਨਿੰਗ ਐਂਡ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ
4: ਇਹਨਾਂ ਕੋਲ ਹੈ ਸਾਲਾਂ ਦਾ ਤਜਰਬਾ
3: ਹੁਣ ਐਡਰੈਸ ਵੀ ਲਿਖਾ
4: ਲੈ ਲਿਖ ਲਾ 1 Good Mark Place Etobicoke Unit 5
5: ਕਾਲ 6 4 7 7 0 6 9 2 5 7 6 4 7 7 0 6 9 2 5 7
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਗੁਜਰਾਤੀ ਬੰਗਾਲੀ ਮਦਰਾਸੀ ਤਾਮਿਲ ਪਾਕਿਸਤਾਨੀ ਚੈਨਲ ਫਿਲਮਾਂ ਸੀਰੀਅਲ ਡਰਾਮੇ ਨਿਊਜ਼ ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6 4 7 5 5 4 5 8 5 9 647-500-54-58
6: ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਖੇਮਾ ਜਾਚਕ ਤੁਹਾਡੇ ਆਫ ਦੀ ਈਅਰ ਕਾਫੀ ਕਾਲਸ ਆ ਰਹੇ ਸਨ ਤੇ ਮੈਂ ਸੋਚਿਆ ਕਿ ਤੁਸੀਂ ਆਨ ਦੀ ਈਅਰ ਵੀ ਵਧਾਈ ਦੇਣਾ ਚਾਹੁੰਦੇ ਹੋ ਤੇ ਆਨ ਦੀ ਤੁਸੀਂ ਆ ਕੇ ਆਪਣੇ ਵਿਚਾਰ ਦੇ ਸਕਦੇ ਹੋ 905-813-1320 ਸਤਿ ਸ਼੍ਰੀ ਅਕਾਲ ਕਾਲਰ ਹੈਲੋ 1711 ਨੋ ਕੋਈ ਗੱਲ ਨਹੀਂ ਓਕੇ ਸੋ ਸਾਡਾ ਮੇਰਾ ਤਾਂ ਖੁਦ ਦਾ ਇਹ 1320 ਦਾ ਇਹ ਪਹਿਲਾ ਪਲੇਟੀ ਦਾ ਸ਼ੋਅ ਹੈ ਜੀ ਸੋ ਸਾਡੇ ਅੱਜ ਵਪਾਰੀ ਸੱਜਣ ਕਾਫੀ ਆਉਂਦੇ ਨੇ ਜੀ ਪਰ ਮੈਨੂੰ ਭੁੱਲ ਗਿਆ ਕਿ ਲੌਂਗ ਵੀਕਐਂਡ ਹੈ ਸੋ ਲੌਂਗ ਵੀਕਐਂਡ ਦੀਆਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਮੈਂ ਬਸ ਇਹੀ ਉਮੀਦ ਕਰਦਾ ਹਾਂ ਅਰਦਾਸ ਕਰਦਾ ਹਾਂ ਕਿ ਇਹ ਜਿਹੜਾ ਟਾਈਮ ਹੁੰਦਾ ਨਾ ਲੌਂਗ ਵੀਕਐਂਡ ਦਾ ਇਹ ਬੜਾ ਕਰੂਸ਼ਲ ਟਾਈਮ ਹੁੰਦਾ ਹੈ ਜਿੱਥੇ ਵੀ ਤੁਸੀਂ ਜਾ ਰਹੇ ਹੋ ਵੈਕੇਸ਼ਨ ਕੱਟਣ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਆਪ ਜੀ ਧਿਆਨ ਰੱਖੋ ਜੀ ਜਿੱਥੇ ਵੀ ਜਾ ਰਹੇ ਹੋ ਬਸ ਇਹੀ ਬੇਨਤੀ ਅਸੀਂ ਕਰਦੇ ਆ ਰਹੇ ਹਾਂ ਬਿਕਾਜ਼ ਇਹ ਜੋ ਟਾਈਮ ਹੈ ਬੱਚਿਆਂ ਨੇ ਸਕੂਲ ਵੀ ਜਾਣਾ ਹੈ ਉਹਨਾਂ ਨੇ ਫਨ ਵੀ ਕਰਨਾ ਹੈ ਤੁਸੀਂ ਪਾਰਟੀਜ਼ ਵੀ ਇੰਜੋਏ ਕਰਨੀਆਂ ਨੇ ਹਾਈਵੇ ਤੇ ਜਦੋਂ ਵੀ ਤੁਸੀਂ ਜਾਓ ਤਾਂ ਮੇਕ ਸ਼ੋਰ ਤੁਸੀਂ ਆਪਣੇ ਆਪ ਨੂੰ ਕੰਟਰੋਲ ਰੱਖੋ ਆਪਣੇ ਆਲੇ ਦੁਆਲਾ ਦੇਖਦੇ ਰਿਹਾ ਕਰੋ ਜੀ ਲੈਫਟ ਰਾਈਟ ਸੈਂਟਰ ਨੂੰ ਦੇਖਦੇ ਰਿਹਾ ਕਰੋ ਜੀ ਨਾਲ ਦੀ ਨਾਲ ਜਿੰਨੇ ਵੀ ਸਾਡੇ ਮੋਟਰਸਾਈਕਲਿਸਟ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਪੀਡ ਤੇ ਚਲਾਇਆ ਕਰੋ ਬਿਕਾਜ਼ ਕਈ ਨਵੇਂ ਡਰਾਈਵਰਸ ਵੀ ਔਨ ਦਾ ਰੋਡ ਹੁੰਦੇ ਨੇ ਕਿੰਨੇ ਐਕਸੀਡੈਂਟਸ ਪਿੱਛੇ ਜੇ ਹੋਏ ਜੀ ਮੋਟਰਸਾਈਕਲਿਸਟ ਦੇ ਨਾਲ ਗੱਡੀਆਂ ਦੇ ਨਾਲ ਨੰਨੇ ਮੁੰਨੇ ਬੱਚਿਆਂ ਦੀ ਜਾਨ ਵੀ ਚਲ ਗਈਆਂ ਜੀ ਪਿੱਛੇ ਜੇ ਦੋ ਤਿੰਨ ਬੱਚਿਆਂ ਦੀ ਗੱਡੀ ਦੇ ਵਿੱਚ ਹੀ ਮੌਤ ਹੋ ਗਈ ਬਿਕਾਜ਼ ਇੱਕ ਮੋਟਰਸਾਈਕਲਿਸਟ ਨੇ ਜਕਦਮ ਸਪੀਡ ਵਧਾ ਲਈ ਤੇ ਜਿਹੜੀ ਮਦਰ ਸੀ ਉਹ ਡਰ ਗਈ ਉਸ ਨੂੰ ਪਤਾ ਨਹੀਂ ਸੀ ਕਿ ਬ੍ਰੇਕ ਮਾਰਾ ਕਿ ਰੇਸ ਮਾਰਾ ਸਿੱਧੀ ਉਸਨੇ ਫਿਰ ਗਾਰਡ ਰੇਲ ਦੇ ਵਿੱਚ ਜਾ ਕੇ ਮਾਰੀ ਜਿਸ ਦੇ ਵਿੱਚ ਕਾਫੀ ਸੱਟਾਂ ਵੀ ਆਈਆਂ ਮੌਤਾਂ ਵੀ ਹੋਈਆਂ ਸੋ ਇਹ ਤਾਂ ਬਸ ਇੱਕ ਐਗਜ਼ਾਮਪਲ ਸੀ ਬਟ ਪਲੀਜ਼ ਬੇਨਤੀ ਹੈ ਹੱਥ ਜੋੜ ਕੇ ਕਿ ਪਲੀਜ਼ ਡੂ ਨਾਟ ਡਰਿੰਕ ਐਂਡ ਡਰਾਈਵ ਇੰਜੋਏ ਕਰੋ ਲੌਂਗ ਵੀਕਐਂਡ ਬੱਚਿਆਂ ਨੇ ਸਕੂਲ ਵੀ ਜਾਣਾ ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ ਸਵੀਟ ਮਹਿਲ ਦੇ ਸੁਖਰਾਜ ਕੰਗ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਡੇ 1 ਤੋਂ ਸਾਥ ਦਿੱਤਾ ਜੀ ਥੈਂਕ ਯੂ ਸੋ ਮਚ ਸੁਖਾ ਪਾ ਤੁਸੀਂ ਸਾਨੂੰ ਪਿਆਰ ਮੁਹੱਬਤ ਅਤੇ ਆਸ਼ੀਰਵਾਦ ਦੇ ਕੇ ਗਏ ਜੀ ਥੈਂਕ ਯੂ ਸੋ ਮਚ ਅਤੇ ਨਾਲ ਦੀ ਨਾਲ HK ਮੂਵਰਸ ਤੋਂ ਹਰਮਿੰਦਰ ਹੈਰੀ ਜੀ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਸਾਡੇ ਵੱਡੇ ਵੀਰ ਹੈਪੀ ਬੜਿਆਲ ਅਤੇ ਸੁਖਾ ਢੇਸੀ ਵੀਰ ਦਾ ਬਹੁਤ ਬਹੁਤ ਧੰਨਵਾਦ ਯਾਰਾਂ ਦੇ ਯਾਰ ਤੇ ਜਦੋਂ ਅਸੀਂ ਅਨਾਊਂਸ ਕੀਤਾ ਕਿ ਅਸੀਂ ਵਾਪਸ ਆ ਰਹੇ ਹਾਂ 1320 ਤੇ ਤਾਂ ਬਹੁਤ ਪਿਆਰ ਅਤੇ ਮਾਨ ਸਤਿਕਾਰ ਦਿੱਤਾ ਗਿਆ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ 1 Good Mark ਪਲੇਸ ETOBICOKE ਯੂਨਿਟ ਨੰਬਰ 5 6 4 7 7 0 6 9 2 5 7 ਤੇ ਤੁਸੀਂ ਕਾਲ ਕਰ ਸਕਦੇ ਹੋ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਆਲਸੋ ਸਪੋਂਸਰਡ ਬਾਈ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਵੀਰ ਹਰਪਾਲ ਜੀ ਸਮੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਤੁਸੀਂ ਤਿਆਰ ਕਰਾਉਣੀ ਹੋਵੇ ਫਰੈਸ਼ ਸਮੋਸਾ ਸਵੀਟ ਫੈਕਟਰੀ ਇੱਕ ਬਹੁਤ ਯੂਨੀਕ ਡਿਜ਼ਾਇਨ ਪਹਿਲਾਂ ਆਪਾਂ ਗੁਥਲੀਆਂ ਦੇ ਵਿੱਚ ਭਾਜੀ ਤਿਆਰ ਕਰਕੇ ਓਲਡ ਸਕੂਲ ਦਿੰਦੇ ਹੁੰਦੇ ਸੀ ਅੱਜ ਕੱਲ੍ਹ ਨਿਊ ਡਿਜ਼ਾਇਨ ਦੀ ਭਾਜੀ ਪਹੁੰਚੀ ਹੋਈ ਹੈ ਤੁਸੀਂ ਬਸ ਆਰਡਰ ਪਲੇਸ ਕਰਨਾ ਤੁਹਾਡੇ ਵਾਸਤੇ ਪੈਕਿੰਗ ਰੈਡੀ ਹੁੰਦੀ ਹੈ ਜੀ ਸਮੋਸਾ ਐਂਡ ਸਵੀਟ ਫੈਕਟਰੀ ਨੂੰ ਕਾਲ ਕਰ ਸਕਦੇ ਹੋ 416-213-1165 ਤੇ ਕਾਲ ਕੀਤਾ ਜਾ ਸਕਦਾ ਹੈ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਲੋ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਪ੍ਰੋਗਰਾਮ ਦੇ ਵਿੱਚ ਟਾਈਮ ਆਪਣੇ ਚਾਲੇ ਚਾਲਦਾ ਜਾ ਰਿਹਾ ਜੀ, ਸੈਟਰਡੇ ਸੰਡੇ ਆ ਰਿਹਾ, ਸੋ ਇੱਕ ਵਾਰੀ ਫਿਰ ਤੋਂ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ ਕਿ ਪਲੀਜ਼ ਇੰਜੋਏ ਯਰ ਵੀਕਐਂਡ, ਲੌਂਗ ਵੀਕਐਂਡ ਹੈ। ਤੁਸੀਂ ਅਗਰ ਆਪਣਾ ਪ੍ਰੋਗਰਾਮਿੰਗ ਸ਼ੁਰੂ ਕਰਨਾ ਚਾਹੁੰਦੇ ਹੋ ਇਸ ਚੈਨਲ ਤੇ ਸਾਨੂੰ ਤੁਸੀਂ ਦਿਲੋਂ, ਸਾਨੂੰ ਬੜੀ ਖੁਸ਼ੀ ਹੋਵੇਗੀ, ਤੁਸੀਂ ਕਾਲ ਕਰ ਸਕਦੇ ਹੋ 416-303-1515 ਤੇ ਜਿਹੜੇ ਸਾਡੇ ਚੋਣ ਵਾਲੇ ਆਪਣਾ ਵਪਾਰ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹਨ ਇਸ ਸ਼ੋਅ ਦੇ ਵਿੱਚ, ਤਾਂ ਮੈਨੂੰ ਤੁਸੀਂ ਕਾਲ ਕਰ ਸਕਦੇ ਹੋ 416-303-1515 ਤੇ ਸਾਡੀ ਟੀਮ ਨਾਲ ਤੁਸੀਂ ਸੰਪਰਕ ਪੈਦਾ ਕਰ ਸਕਦੇ ਹੋ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ 1320 ਮੀਟਰ ਬੈਂਡ ਤੇ। ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਰੰਗਲਾ ਪੰਜਾਬ। ਅਗੇਨ ਗਾਇਜ, ਰੀਅਲ ਸਟੇਟ ਦੇ ਸਬੰਧੀ ਕੋਈ ਵੀ ਘਰ ਖਰੀਦਣਾ ਵੇਚਣਾ ਲਿਸਟ ਕਰਨਾ ਚਾਹੁੰਦੇ ਹੋ ਤਾਂ ਦਾਸ ਨੂੰ ਕਾਲ ਜ਼ਰੂਰ ਕਰ ਲਿਓ 416-303-1515 ਤੇ ਮੇਰੀ ਟੀਮ ਨਾਲ, ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਤੁਹਾਡੀ ਸਾਡੀ ਹੁਣ ਮੁਲਾਕਾਤ ਮੰਡੇ ਵਾਲੇ ਦਿਨ ਹੋਵੇਗੀ ਜੀ। ਇਹ ਸਾਡਾ ਟੈਸਟਿੰਗ ਪੀਰੀਅਡ ਚੱਲਦਾ ਹੈ ਤੇ ਟੈਸਟਿੰਗ ਪੀਰੀਅਡ ਦੇ ਦੌਰਾਨ ਕਾਫੀ ਸਾਡੇ ਜਿਹੜੇ ਵੇਵਸ ਨੇ ਉਹ ਅਪ ਐਂਡ ਡਾਊਨ ਹੋਣਗੀਆਂ। ਕੁਝ ਇੱਕ ਟੈਕਨੀਕਲ ਅਮੈਂਡਮੈਂਟਸ ਅਸੀਂ ਕਰ ਰਹੇ ਹਾਂ ਪ੍ਰੋਗਰਾਮ ਦੇ ਵਿੱਚ, ਸੋ ਤੁਸੀਂ ਅਗਰ ਪਹਿਲਾਂ ਪ੍ਰੋਗਰਾਮ ਕਲੀਅਰ ਸੁਣ ਰਹੇ ਸੀ ਤੇ ਫਿਰ ਥੋੜੀ ਜਿਹੀ ਕੜਕੜ ਆ ਗਈ ਆਵਾਜ਼, ਇਹਦਾ ਇਹ ਨਾ ਸਮਝੋ ਮਤਲਬ ਕਿ ਅਪ ਐਂਡ ਡਾਊਨ ਹੋ ਰਿਹਾ ਜੀ, ਇਹਦਾ ਇਹ ਮਤਲਬ ਹੈ ਕਿ ਸਾਡੀ ਟੀਮ ਹੈ ਜੀ ਉਹ ਲੱਗੀ ਹੋਈ ਪਈ ਹੈ ਜੀ, ਕੁਛ ਤਾਰਾਂ ਇਧਰ ਕੁਛ ਤਾਰਾਂ ਉਧਰ। ਸੋ ਤੁਸੀਂ ਅਗਰ ਆਪਣਾ ਪ੍ਰੋਗਰਾਮਿੰਗ ਸਟਾਰਟ ਕਰਨਾ ਚਾਹੁੰਦੇ ਹੋ ਇਸ ਸ਼ੋਅ ਦੇ ਵਿੱਚ, ਤਾਂ ਅਗੇਨ ਮੇਰਾ ਨੰਬਰ 416-303-1515 ਤੇ ਮੇਰੀ ਟੀਮ ਨਾਲ, ਮੇਰੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਤੁਸੀਂ 1320 ਨੂੰ ਸੁਣਿਆ ਜੀ, ਫਰਾਈਡੇ ਦਾ ਦਿਨ ਹੈ ਜੀ, ਕੱਲ ਨੂੰ ਸੈਟਰਡੇ ਹੈ, ਸੰਡੇ ਹੈ, ਲੌਂਗ ਵੀਕਐਂਡ, ਤੁਸੀਂ ਮਨਾਓ ਆਪਣੇ ਫੈਮਿਲੀ ਮੈਂਬਰਸ ਦੇ ਨਾਲ, ਇੰਜੋਏ ਕਰੋ। ਅਗੇਨ ਮੇਰਾ ਨੰਬਰ 416-303-1515। ਤਮਾਮ ਜਿੰਨੇ ਵੀ ਸਾਡੇ ਸਪਾਂਸਰਸ, NRI ਮੈਰਿਜ ਬਿਊਰੋ, ਸੰਧੂ ਡੈਂਟਿਸਟਰੀ, GTA ਫਲੋਰਿੰਗ ਕੈਨੇਡਾ, ਟ੍ਰੈਫਿਕ ਕੋਰਟ ਐਡਵੋਕੇਟ ਜੇ ਕਲੋਟੀ ਸਾਹਿਬ, ਟਾਪ ਚੋਇਸ ਇਲੈਕਟ੍ਰੋਨਿਕਸ, ਸ਼ਾਹ ਟਰਾਂਸਪੋਰਟ, ਮੇਪਲ ਵਨ ਕਿਚਨ ਐਂਡ ਬਾਥ, ਰਿਟਸ ਫਰਨੀਚਰ ਤੋਂ ਰੋਹਿਤ ਜੀ, ਅਸ਼ੋਕ ਜੁਵੈਲਰਸ ਤੋਂ ਰਾਜੂ ਜੀ, ਮਠਾਰੂ ਵੈਲਡਿੰਗ ਸਰਵਿਸ ਤੋਂ ਵੀਰ ਸਨੀ ਤੇ ਸੁਖਿੰਦਰ ਮਠਾਰੂ, ਹਾਈ ਪੁਆਇੰਟ ਫਰਨੀਚਰ ਤੋਂ ਮਾਨਵ ਜੀ, ਅਤੇ ਸਮੁੱਚੀ ਜਿੰਨੀ ਵੀ ਸਾਡੀ ਟੀਮ ਹੈ ਜੀ ਰੰਗਲਾ ਪੰਜਾਬ ਦੀ, ਚਾਹੇ ਉਹ ਸਵੇਰ ਦੇ ਪ੍ਰੋਗਰਾਮ ਦੇ ਵਿੱਚ, ਸ਼ਾਮ ਦੇ ਪ੍ਰੋਗਰਾਮ ਦੇ ਵਿੱਚ, ਜਿੰਨੇ ਵੀ ਸਾਡੇ ਸਪਾਂਸਰਸ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਕੋਟਨ ਕੋਟ ਧੰਨਵਾਦ। ਹੁਣ ਸਰ ਆਪਾਂ ਤੁਹਾਡੇ ਤੋਂ ਇੱਥੇ ਲੈਂਦੇ ਹਾਂ ਆਗਿਆ ਜੀ, ਮਿਲਦੇ ਹਾਂ ਜੀ ਸ਼ਾਮ ਨੂੰ 6 ਤੋਂ ਲੈ ਕੇ 9 ਤੱਕ। ਹੈਵ ਅ ਵੰਡਰਫੁਲ ਵੰਡਰਫੁਲ ਡੇ, ਰੱਬ ਰੱਖਾ, ਸਤਿ ਸ੍ਰੀ ਅਕਾਲ।
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859, 647-554-5059।
3: Bed, dining table, sofa, kar le lena ya dena tohfa,
4: high end design and quality yani High Point Furniture, custom made, Canadian made imported furniture le aaj hi visit karo High Point Furniture,
3: 7550 Kimball Street, Mississauga, call 647-382-5500।
5: solid bumper chamka mare Matharu welding to pawalo sare Matharu welding
6: ਮਠਾਰੂ ਵੈਲਡਿੰਗ ਪਵਾਓ ਮੂਸ ਬੰਪਰ, ਡੀਅਰ ਬੰਪਰ, ਡੀਜ਼ਲ ਟੈਂਕ ਲੌਕ, ਡ੍ਰਿਲਰ ਰੈਂਪ, ਟਾਇਰ ਰੈਕ, ਡ੍ਰਿਲਰ ਰਿਪੇਅਰ, ਅਲਮੀਨੀਅਮ ਪਲੇਟ ਬੰਪਰ।
7: ਕਾਲ ਸਨੀ ਮਠਾਰੂ
6: 647-463-55, 647-460-6355।
7: ਮਠਾਰੂ ਵੈਲਡਿੰਗ, ਯੂਨਿਟ 198 ਰਦਰਫੋਰਡ।
8: ਮਠਾਰੂ ਵੈਲਡਿੰਗ। ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ, ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ, ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ, 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ, 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
2: ਪੀਜ਼ਾ ਮਸ਼ੀਨ ਦੀ ਸਟੀਲ ਅਤੇ ਮਿਕ ਲੋਗਨ ਵਾਲੀ ਲੋਕੇਸ਼ਨ ਤੇ ਇਸ ਸੈਟਰਡੇ ਸੰਡੇ 2 ਲਾਰਜ ਪੀਜ਼ਾ ਵਿਦ ਤੁਹਾਡੇ ਮਨ ਪਾਉਂਦੀਆਂ 3 ਟੌਪਿੰਗ ਈਚ ਨਾਲ ਸਿਰਫ ਤੇ ਸਿਰਫ $19.99 ਦੇ ਵਿੱਚ ਕੈਸ਼ ਡੀਲ। ਪਿਕਅਪ ਕਰ ਸਕਦੇ ਹੋ, ਇਹ ਡੀਲ ਇਸ ਲੋਕੇਸ਼ਨ ਤੇ ਹੀ ਮਿਲੇਗੀ। 300 ਸਿਰਫ ਤੇ ਸਿਰਫ $19.99 ਦੇ ਵਿੱਚ ਕੈਸ਼ ਡੀਲ। ਪਿਕਅਪ ਕਰ ਸਕਦੇ ਹੋ, ਇਹ ਡੀਲ ਇਸ ਲੋਕੇਸ਼ਨ ਤੇ ਹੀ ਮਿਲੇਗੀ। 373 ਸਟੀਲਜ਼ ਐਵਨਿਊ ਐਟ ਮਿਕਲੋਗਲਨ ਸ਼ੈਰਡਨ ਕਾਲਜ ਦੀ ਬੈਕ ਸਾਈਡ ਗਹੀ ਲਾ ਆਫਿਸ ਵਾਲਾ ਪਲਾਜ਼ਾ। ਵਧੇਰੇ ਜਾਣਕਾਰੀ ਲੋਕੇਸ਼ਨ ਦਾ ਨੰਬਰ ਹੈ 905-456-3343 905-456-3343 ਪੀਜ਼ਾ ਮਸ਼ੀਨ।
9: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ। ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ। ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ। 499 ਰੀ ਲੌਸਨ ਬੁਲੇਵਾਰਡ ਬ੍ਰੈਂਪਟਨ। ਕਾਲ 905-450-6464 905-450-6464
10: ਲਾਲੀ ਸਵੀਟ ਐਂਡ ਰੈਸਟੋਰੈਂਟ। ਲਾਲੀ ਸਵੀਟ ਐਂਡ ਰੈਸਟੋਰੈਂਟ।
11: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
12: ਇਸ ਹੋਲੀਡੇ ਸੀਜ਼ਨ ਆਪਣੀ ਹਰ ਪਾਰਟੀ ਕੇ ਲੀਏ ਲਵ ਸਾਥ ਕੋ ਆਪਣਾ ਸਾਥੀ ਬਣਾਓ।
13: ਲਵ

your home for community. CJMR 1320.

0: ਛੱਡਣ ਦੇ ਮੌਕੇ ਬਹੁਤ ਮਿਲੇ ਪਰ ਛੱਡੀ ਕਦੇ ਜ਼ਮੀਨ ਨਹੀਂ ਮੇਰੇ ਨਾਲ ਦਿਆਂ ਨੂੰ ਪੁੱਛ ਲੈ ਤੂੰ ਜੇ ਮੇਰੇ ਉੱਤੇ ਯਕੀਨ ਨਹੀਂ ਅਫਵਾਹਾਂ ਤਾਂ ਉਂਝ ਬਹੁਤ ਨੇ ਪਰ ਦੋ ਚਾਰ ਹੀ ਜਾਣਦੇ ਨੇ ਤੇਰਾ ਸਿਮਰ ਅਸਲ ਵਿੱਚ ਚੀਜ਼ ਕੀ ਹੈ ਉਹਦੇ ਯਾਰ ਹੀ ਜਾਣਦੇ ਨੇ ਉਹਦੇ ਯਾਰ ਹੀ ਜਾਣਦੇ ਨੇ
1: This is CJMR 1320, the voice of the city.

ਕੁਛ ਗੱਲਾਂ ਦੱਸ ਸਕਦਾ, ਕੁਛ ਦੱਸ ਕੇ ਵੀ ਸਮਝ ਨਹੀਂ ਆਉਣੀ। ਕੁਛ ਤੇਰੀਆਂ ਨੇ, ਕੁਛ ਮੇਰੀਆਂ ਨੇ, ਤੇਰਾ ਮਿਲਣਾ ਤੇਰਾ ਵਿਛੜਨਾ। ਤੂੰ ਕਦੇ ਪਰਛਾਵੇਂ ਤੋਂ ਨੇੜੇ, ਤੂੰ ਕਦੇ ਸਭ ਤੋਂ ਦੂਰ। ਤੇਰਾ ਹਾਸਾ ਤੇਰਾ ਰੋਣਾ, ਤੇ ਕਦੇ ਕਦੇ ਇੱਕਦਮ ਚੁੱਪ ਹੋਣਾ। ਸਭ ਕੁਛ ਜੋ ਤੇਰੇ ਨਾਲ ਰਹਿ ਕੇ ਨਿੱਕੀ ਨਿੱਕੀ ਚੀਜ਼ ਨੂੰ ਜੀਣਾ ਸਿੱਖਿਆ, ਨਿੱਕੀਆਂ ਚੀਜ਼ਾਂ 'ਚ ਖੁਸ਼ ਹੋਣਾ ਸਿੱਖਿਆ, ਉੱਚੀ ਉੱਚੀ ਹੱਸਣਾ ਸਿੱਖਿਆ, ਦਿਲ 'ਚ ਕੀ ਚੱਲ ਰਿਹਾ ਤੇਰੇ ਨਾਲ ਸ਼ੇਅਰ ਕਰਨਾ ਸਿੱਖਿਆ। ਹਾਂ ਖੁਸ਼ੀ ਹੈ ਮੈਨੂੰ, ਤੂੰ ਜ਼ਿੰਦਗੀ ਕਿੱਦਾਂ ਜੀਣੀ ਹੈ ਇਹ ਦੱਸਿਆ, ਪਰ ਅਫਸੋਸ ਤੇਰੇ ਬਿਨਾਂ ਕਿੱਦਾਂ ਜੀਣੀ ਹੈ ਕਿਤੇ ਇਹ ਨਹੀਂ ਦੱਸਿਆ। ਗੱਲ ਹੁਣ ਸੰਘਣੀ ਧੁੱਪ ਦੀ ਗਰਮੀ ਤੇ ਰਾਤਾਂ ਦੀ ਤਰੇਲ ਤੱਕ ਹੈ, ਦੁਨੀਆਂ ਜਿੱਤਣ ਤੇ ਹਾਰੇ ਹੋਏ ਖੇਲ ਤੱਕ ਹੈ। ਇਹ ਮੇਰੀ ਖੁਦ ਦੀ ਬਣਾਈ ਦੁਨੀਆਂ, ਜਿਹਦਾ ਇੱਕ ਹਿੱਸਾ ਬਣਾ ਕੇ ਤੁਹਾਡੇ ਹਿੱਸੇ ਕਰਨ ਲੱਗਿਆ। ਵਿਦ ਮਾਈ ਫਸਟ EP ਅਡਿਕਸ਼ਨ।

0: ਨਸ਼ੀਲੀਆਂ ਤੇ
1: ਜੱਟ ਦੀ ਨਸ਼ੀਲੀਆਂ ਤੇ
0: ਜੱਟ ਦੀ ਨਸ਼ੀਲੀਆਂ ਤੇ
1: ਤੇਰੀਆਂ ਨੇ ਬਿੱਲੀਆਂ.
2: Keep it on the voice of the city, CJMR 1320.

ਮਾਂ ਘਰਾਂ ਚ ਬਿਜ਼ੀ ਆ, ਇਹਦਾ ਮਤਲਬ ਇਹ ਨਹੀਂ ਕਿ ਤੈਨੂੰ ਕੋਈ ਹੋਰ ਵਿਆਹਣ ਆਜੂਗਾ। ਮੰਗ ਤੂੰ ਚੱਟ ਦੀ ਆ ਤੇ ਵਿਆਹਣ ਵੀ ਤੈਨੂੰ ਫਿਰ ਚੱਟ ਹੀ ਆਊਗਾ।

0: ਜੀਹਦੇ ਵਿੱਚ ਦੀ ਸਾਹ ਵਗਦੇ ਸੀ, ਜੀਹਦੇ ਵਿੱਚ ਦੀ ਸਾਹ ਵਗਦੇ, ਉਹ ਬਿਨਾਂ ਸਾਹਾਂ ਤੋਂ ਆਪ ਨਿਭਾਉਣਾ ਸੌਖਾ ਨਹੀਂ ਹੁੰਦਾ। ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਉਹ ਆਪੇ ਸਿੜੀ ਤੇ ਪਾਉਣਾ ਸੌਖਾ ਨਹੀਂ ਹੁੰਦਾ। ਸਿਆਸਤ ਦੀ ਭੈੜੀ ਜੁੰਡਲੀ ਤੋਂ, ਸਿਆਸਤ ਦੀ ਭੈੜੀ ਜੁੰਡਲੀ ਤੋਂ ਵਿਹੜੇ ਪਈ ਲਾਸ਼ ਬਚਾਉਣਾ ਸੌਖਾ ਨਹੀਂ ਹੁੰਦਾ। ਉਹਦੇ ਵਿਆਹ ਦੇ ਨੇੜੇ ਤੇੜੇ ਜਾਏ, ਉਹਦੇ ਵਿਆਹ ਦੇ ਨੇੜੇ ਤੇੜੇ ਜਾਏ, ਪੁੰਜੇ ਪਾ ਕੇ ਮੱਥੇ ਸਿਹਰਾ ਸਜਾਉਣਾ ਸੌਖਾ ਨਹੀਂ ਹੁੰਦਾ। ਰੋ ਧੋ ਕੇ ਹੰਝੂ ਮੁੱਕਿਆਂ ਤੋਂ, ਰੋ ਰੋ ਹੰਝੂ ਮੁੱਕਿਆਂ ਤੋਂ ਥਾਪੀ ਮਾਰ ਕੇ ਜਾਗਰਵਾਉਣਾ ਸੌਖਾ ਨਹੀਂ ਹੁੰਦਾ। ਆਪਣੀ ਚਿਖਾ ਦੇ ਵਾਰਸ ਨੂੰ, ਆਪਣੀ ਚਿਖਾ ਦੇ ਵਾਰਸ ਨੂੰ ਆਪਣੇ ਹੱਥੀ ਲਾਂਬੂ ਲਾਉਣਾ ਸੌਖਾ ਨਹੀਂ ਹੁੰਦਾ। ਜਿਹਦੇ ਕੰਡਾ ਚੁਵਿਆ ਰੜਕਦਾ ਸੀ, ਜਿਹਦੇ ਕੰਡਾ ਚੁਵਿਆ ਰੜਕਦਾ ਸੀ, ਉਹਦਾ ਸਿਵਾ ਚਗਾਉਣਾ ਸੌਖਾ ਨਹੀਂ ਹੁੰਦਾ। ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ, ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ, ਪਾਣੀ ਵਿੱਚ ਬਹਾਉਣਾ ਸੌਖਾ ਨਹੀਂ ਹੁੰਦਾ। ਘਰ ਅਫਸੋਸ ਬਹਾਨੇ ਆਇਆਂ ਦੇ ਨਾਲ, ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਫੋਟੋ ਖਿਚਵਾਉਣਾ ਸੌਖਾ ਨਹੀਂ ਹੁੰਦਾ। TRP ਵਾਲੀਆਂ ਗਿਰਜਾਂ ਨੂੰ, TRP ਵਾਲੀਆਂ ਗਿਰਜਾਂ ਨੂੰ ਆਪਣੇ ਜਿਗਰ ਦਾ ਮਾਸ ਖਵਾਉਣਾ ਸੌਖਾ ਨਹੀਂ ਹੁੰਦਾ। ਪੁੱਤ ਦੇ ਭੋਗ ਤੇ ਆਏ ਲੋਕਾਂ ਦਾ, ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਆਪ ਬੋਲ ਕੇ ਦੁੱਖ ਵੰਡਾਉਣਾ ਸੌਖਾ ਨਹੀਂ ਹੁੰਦਾ। ਢਿੱਡੋਂ ਕੱਢੇ ਦੇ ਆਖਰੀ ਵੇਲੇ, ਢਿੱਡੋਂ ਕੱਢੇ ਦੇ ਆਖਰੀ ਵੇਲੇ ਰੁੱਖ ਲਗਾ ਕੇ ਹਵਾ ਬਚਾਉਣਾ ਸੌਖਾ ਨਹੀਂ ਹੁੰਦਾ। ਵੜਦੇ ਸਾਰ ਹਵੇਲੀ ਦੇ ਵਿੱਚ, ਵੜਦੇ ਸਾਰ ਹਵੇਲੀ ਦੇ ਵਿੱਚ ਮਾਂ ਮਾਂ ਕਰਦਾ ਪੁੱਤ ਭਲਾਉਣਾ ਸੌਖਾ ਨਹੀਂ ਹੁੰਦਾ। ਹੱਡ ਵੱਢ ਕੇ ਪਾਲਿਆ ਸੀ ਜੋ, ਹੱਡ ਵੱਢ ਕੇ ਪਾਲਿਆ ਸੀ ਜੋ, 6 ਫੁੱਟੇ ਦਾ ਬੁੱਤ ਲਗਾਉਣਾ ਸੌਖਾ ਨਹੀਂ ਹੁੰਦਾ। ਉਹਦੀ ਸੋਚ ਜਿਉਂਦੀ ਰੱਖਣ ਲਈ, ਉਹਦੀ ਸੋਚ ਜਿਉਂਦੀ ਰੱਖਣ ਲਈ ਹਿੱਕ ਤਣਕੇ ਜਿਉਣਾ ਸੌਖਾ ਨਹੀਂ ਹੁੰਦਾ। ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ, ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ ਕੀ ਹਾਲ ਸੁਣਾਉਣਾ ਸੌਖਾ ਨਹੀਂ ਹੁੰਦਾ, ਸੌਖਾ ਨਹੀਂ ਹੁੰਦਾ।
1: This is CJMR 1320, the voice of the city.

0: Keep it on the voice of the city. CJMR 1320.
1: ਬਾਪੂ ਰੋਵੇ ਮੱਚ ਗਈ ਫਸਲ ਗੁੜੇ ਪੰਜ ਛੇ ਕਿੱਲੇ ਨਾਲ ਚਾਚੇ ਦੇ ਸਾਨੂੰ ਚੱਪਲਾਂ ਹੁਣ ਤੱਕ ਜੁੜੀਆਂ ਨਹੀਂ ਕਿੱਥੋਂ ਲਈਏ ਬੈਗ ਵਰਸਾਚੇ ਦੇ ਸੁਪਨੇ ਵੀ ਆਉਣ ਸਲਾਬੇ ਨੀ ਸਾਡੇ ਘਰ ਦੀਆਂ ਛੱਤਾਂ ਕੱਚੀਆਂ ਨੇ ਕਰਜ਼ੇ ਵਿੱਚ ਡੁੱਬੇ ਹਰਫ ਦੀਆਂ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ।

ਹੁਣ ਤਾਂ ਸਰਦਾਰ ਸਿਮਰਜੀਤ ਮਾਨ ਵੀ ਜਿੱਤ ਗਿਆ। ਜਿੱਤ ਗਿਆ ਕਹਿੰਦੇ ਜੋ ਜੋ ਸਿੱਧੂ ਲਿਖ ਗਿਆ, ਉੱਤੋਂ ਗਾਇਆ ਵੀ ਐਸਾ ਕਿ ਪੱਤਾ ਪੱਤਾ ਸੀ ਫੈਨ ਹੋ ਗਿਆ। ਪਰ ਬਈ ਅੱਜ SYL ਵੀ ਬੈਨ ਹੋ ਗਿਆ।

0: You're listening to CJMR 1320, the voice of the city.
1: Sniper.

0: Real news, real impact, showing you real world. CJMR 1320. CJMR 1320. The voice of the city.
1: ਹਾਂ ਤਾਂ ਦੋਸਤੋ ਗੱਲ ਏਦਾਂ ਹੈ ਕਿ ਬਈ ਮੈਂ ਰਾਤ ਨੂੰ ਬੈਠਾ ਸੀਗਾ, ਮੂਨ ਰੋਵਲ ਦੇਖੀ ਜਾਂਦਾ ਸੀ ਤੇ ਉਹਦੇ ਵਿੱਚੋਂ ਮੈਂ ਚੰਨ ਨੂੰ ਦੇਖਿਆ ਤੇ ਮੈਂ ਚੰਨ ਨੂੰ ਦੇਖਿਆ ਤਾਂ ਉਹਨੇ ਮੇਰੇ ਨਾਲ ਕੀ ਗੱਲਾਂ ਕੀਤੀਆਂ ਜਿਵੇਂ ਮੈਨੂੰ ਐਂ ਲੱਗਿਆ ਸੁਣ ਕੇ।

0: ਦਾਦੇ ਦਾ ਹੌਸਲਾ ਤੇ ਦਾਦੀ ਦੀਆਂ ਦੁਆਵਾਂ ਨੇ ਸਭ ਦੇ ਪੈਰ ਛੂ ਸਕਾਂ ਦੁਨੀਆਂ ਤੇ ਜਿੰਨੀਆਂ ਵੀ ਮਾਵਾਂ ਨੇ। ਮੇਰੇ ਲਈ ਦੁਨੀਆਂ ਗੋਰੀ ਆ ਭਾਵੇਂ ਮੈਂ ਆਪ ਪੱਕੇ ਰੰਗ ਦਾ ਹਾਂ, ਮੈਂ ਭੈਣਾਂ ਲਈ ਇੱਜ਼ਤ ਤੇ ਮਾਵਾਂ ਲਈ ਦੁਆਵਾਂ ਮੰਗਦਾ ਤੇ ਮਾਵਾਂ ਲਈ ਖੈਰ ਮੰਗਦਾ।
1: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.

0: ਤੂੰ ਆਪਣਾ ਫਰਜ਼ ਅਦਾ ਕਰ ਗਿਆ, ਅਸੀਂ ਆਪਣਾ ਫਰਜ਼ ਨਿਭਾਵਾਂਗੇ, ਤੇਰੀ ਰੀਤ ਨੂੰ ਲੈ ਕੇ ਚੱਲਾਂਗੇ, ਤੇਰੇ ਵਾਂਗੂ ਅੰਡ ਕਰਾਵਾਂਗੇ।
1: Keep it on the voice of the city, CJMR 1320.

0: CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475481888 6475478188 ਲੋਟਸ ਫਿਊਨਰਲ ਹੋਮ।

0: ਮਠਿਆਈਆਂ, ਸਨੈਕਸ, ਡਿਲੀਸ਼ੀਅਸ ਫੂਡ, ਪਰਫੈਕਟ ਡਾਈਨਿੰਗ, ਵਿਆਹ ਦੀ ਭਾਜੀ, ਲਾਈਵ ਕੇਟਰਿੰਗ ਲਈ 4 ਫੂਡ ਟਰੱਕਸ ਵੀ ਨੇ। ਕੇਟਰਿੰਗ ਫਾਰ ਆਲ ਪਾਰਟੀਜ਼, ਕੁਆਲਿਟੀ ਨੰਬਰ 1, ਬ੍ਰੇਕਫਾਸਟ, ਲੰਚ, ਡਿਨਰ ਸਭ ਮਿਲੇਗਾ। ਟੋਰਾਂਟੋ ਚ ਫੂਡੀਜ਼ ਦੀ ਪਰਫੈਕਟ ਲੋਕੇਸ਼ਨ, ਯਾਨੀ ਸਵੀਟ ਮਹਿਲ, 680 ਰੈਕਸਟੇਲ ਬੁਲਿਵਰਡ। ਫਾਰ ਮੋਰ ਇਨਫਾਰਮੇਸ਼ਨ ਕਾਲ ਸੁੱਖਾ ਕੰਗ 416-679-9191।
1: ਸਵੀਟ ਮਹਿਲ।
2: ਰੀਮੈਕਸ ਗੋਲਡ ਰਿਐਲਿਟੀ ਨਾਲ ਕੰਮ ਕਰਦੇ ਅਰਸ਼ ਚਾਵਲਾ ਲੈ ਕੇ ਆਏ ਨੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਵਾਲੀ ਡੀਲ। ਆਸ਼ਵਾ ਵਿੱਚ ਬਣ ਰਹੇ ਹਨ 3 ਬੈਡਰੂਮ ਜ਼ਫਰੀ ਹੋਲ ਟਾਊਨ ਹੋਮਸ ਵਿਦ ਕਾਰ ਪਾਰਕਿੰਗ ਦੇ ਨਾਲ, ਕੀਮਤ ਸਿਰਫ ਅਤੇ ਸਿਰਫ 3,99,000, 5,000 ਡਾਲਰ ਦੇ ਕੇ ਇਹਨਾਂ ਦੀ ਬੁਕਿੰਗ ਸ਼ੁਰੂ ਹੈ। 2028 ਦੇ ਵਿੱਚ ਤੁਸੀਂ ਆਪਣੇ ਘਰ ਦੇ ਮਾਲਕ ਬਣ ਜਾਓਗੇ। ਕਾਲ ਕਰੋ ਅਰਸ਼ ਚਾਵਲਾ 416-303-1515 416-303-1515। ਜੋ ਲੈ ਗਿਆ ਸੋ ਲੈ ਗਿਆ, ਜੋ ਰਹਿ ਗਿਆ ਸੋ ਰਹਿ ਗਿਆ, ਕਿਉਂਕਿ ਖੰਡ ਦੇ ਖਿਡੌਣੇ ਬਾਰ ਬਾਰ ਨਹੀਂ ਆਉਣੇ।
3: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
4: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬੜਾ ਦਿਆਂ।
3: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਇਟੀ ਵਾਲੇ ਅਸ਼ੋਕ ਜੁਵੈਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਵਲਰੀ ਦੇ ਸਾਰੇ ਲੇਟੈਸਟ ਵੈਰਾਇਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
4: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਮਿੰਗੀਆਂ ਕਰਨੀਆਂ ਨੇ। 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
3: ਤੇ ਮੇਰੇ ਜੀਜੇ ਲਈ ਘੜੀ?
4: ਆਹੋ, ਅਸ਼ੋਕ ਜੁਵੈਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
3: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਵੈਲਰ 719 ਏਅਰਪੋਰਟ ਰੋਡ ਮਾਲਟਨ ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
2: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਇੰਡੀਅਨ ਸਟਾਈਲ ਕਈਆਂ, ਦਾਤੀਆਂ, ਰੰਬੇ, ਖੁਰਪੇ, ਤੰਗਲੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਕੁਰਸੀਆਂ, ਟੇਬਲ, ਭਾਰੇ ਥੱਲੇ ਵਾਲੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ, ਜਿੰਨਾ ਮਰਜ਼ੀ ਲਾਓ। ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ। 12050 ਏਅਰਪੋਰਟ ਰੋਡ ਐਟ ਮੇਫੀਲ। ਜਾਣਕਾਰੀ ਲਈ ਕਾਲ ਕਰੋ 905-840-9000। ਕੈਲੇਡਨ ਸਬਜ਼ੀ ਫਾਰਮ। ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045 9057990045। ਟਾਪ ਚੋਇਸ ਇਲੈਕਟ੍ਰੋਨਿਕਸ।
0: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ, ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094, ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
5: HK Movers, home, offices, apartments and delivery, big or small, we move it all.
6: HK Movers,
5: local and long distance, we also ship cars, tailor transport and moving services.
6: For service with a smile, give us a call.
5: Call Mr. Harminder 416-524-6704.
6: 416-524-6704 pe.
5: Visit 140 Advance Boulevard, Unit Number 10, Brampton.
7: Long distance moving specialist,
5: HK Movers.
8: HK Movers.
2: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ, ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 Lotus Funeral Home।

0: مبارک مبارک مبارک مبارک مبارک مبارک مبارک مبارک مبارک تینوں نویں یار مبارک جو سینے کیتے ساڈے کس کے تینوں تیرے وار مبارک مبارک مبارک مبارک ہس کے یاراں گے وعدہ ساڈا تینوں تیری مار مبارک ساڈی قلم ککہری باقی تینوں اکھاں چار مبارک سانوں ہاڑی تپ امین تینوں تیری ٹھار مبارک سانوں گبیاں فسے قبول تینوں تیری پار مبارک ساڈی بنسانی تلوار تینوں تیج تار مبارک تینوں تیری جت مبارک سانوں ساڈی ہار مبارک مبارک مبارک مبارک مبارک مبارک مبارک مبارک مبارک مبارک تینوں تیرے نویں یار مبارک جو سینے کیتے ساڈے کس کے تینوں تیرے وار مبارک ہس کے یاراں گے وعدہ ساڈا تینوں تیری مار مبارک مبارک مبارک مبارک تینوں نویں یار مبارک ہنی رام رامپورا صاحب دیاں سطراں دے نال اج دی اس شام دی محفل دے نال جڑ بیٹھے تمام سروتیاں درشکاں دا ہاردک نگا سواگت ہے. سب تو پہلا ادب ستکار نال پیار بھری داس دلباغ سنگھ چاولا
1: تے انجو والو نگی ست سری اکال بلائی پروان
0: شکریہ ادا کردے ہیں دوستو اس اوپر والے دا جس نے سواساں دی لڑی دا سلسلہ چالو رکھا تے آپ جی دی کچہری دے وچ حاضر ہو کے شام دی اج دی اس محفل دے وچ کچھ کہن سن دا موقع دیتا ہے. 9 بجے تک تہاڈا ساڈا ساتھ رہے گا. اسٹوڈیو دے نمبر ہے 905-813-1320-9058-13-1320. ایز اے کو ہوسٹ میڈم منجو سکا جی حاضر نے. سردار گرنام سنگھ جی عقیدہ تے نال دی نال کچھ گلاں باتاں نال کے ساڈی اج دی اس محفل دے وچ میں تہاڈا دوست ہوسٹ دلباغ سنگھ چاولا حاضر ہوئے ہاں. امید کردے ہاں پروگرام پسند آئے گا. شکروار ہے, ہیلتھ ٹپس لے کے حاضر ہون گے کابیہ ہومکر تو میتا اوجدا جی. ہندی سماچار انجو جی پیش کرن گے. میرے کول دو رپورٹاں نے بڑی ہی بہت اہم مہتوپورن مدیاں دے اتے نے, پرنتو اس تو پہلا تہاڈا ساتھ چاہنے ہاں. جڑے شبد میں پنجابی چ بولاں گا وہ شبداں نوں انگلش دے وچ انجو جی ادا اچارن کرن گے تاں کہ ساڈے جڑے ویر بھن بھرا لسنر نے پہلا تو تہن مبارک کہ انگریز بڑے سن لگ پے نے پنجابی ریڈیو پروگرام نو
1: سمجھتے بھی نہیں دلوال جی ساڈی
0: بڑے گورے سنتے نے جی بڑے گورے سنتے نے ہاں جی بچاریاں نوں پریشانی بڑی ہو رہی ہے اج کل تاں ہاں جی سبزی ویچن والا محکمہ بھی گوریا نو پسند آن لگ پیا یہ ساری کامیابی ہے. وہ شبد جڑے میں بولن لگا انجو جی انہوں نے انگلش دے وچ کنورٹ کر دیں گے تا کہ سڈا گورا بھائی چارا جہاں سن سنتا ہے انہوں نے بھی سن سکے. جے کر تسی سانو انٹیریو دے وچ جتھے سانو آئی ایس ڈی ولو اپروول ملی ہے سی جے ایم آر 1320 AM نو جو سڈا ٹاور ہے اس رینج دے وچ تسی سانو سن رہے ہو کسی بھی لوکیشن دے تے سن رہے ہو کسی انٹرسیکشن تے سن رہے ہو کسی گھر دے وچ سن رہے ہو. اگر تہانو پہلا ایک کلیئر سندا سی اج کل کلیئر نہیں سن رہا اتے کڑ کڑ پڑ پڑ دی آواز آ رہی ہے تا وی سانو دسیا جاوے تے جے جتھے کلیئر پہلا نہیں سی سندا اتے ہن سندا ہے تا وی سانو دسیا جاوے. خاص طور تے جے کر تہانو کتے کوئی ڈسٹربنس آ رہی ہے تا وی دسیا جاوے, کوئی ڈبل ساؤنڈ سنائی دے رہی ہے تا وی دسیا جاوے. ساڈے اسٹوڈیو دے نمبر ہے 905-813-1320-9058-13-1320. ارش 416-303-1515 اسٹوڈیو دے وچ وی تسی سانو فون کر کے آن ایئر آ کے دس سکدے ہو. اسی وہ تہاڈے والوں دتی ہوئی جڑی سانو انفارمیشن ہے اپنے جو ساڈے اس وقت وی انجینئر جڑے ٹاور دے آسے پاسے ہن ورک کر رہے ہن ٹرائل بیس چل رہا ہے انہاں نو دس دئیے تا کہ ساڈے کارن کسی ہور نو پریشانی نہ آوے, خاص طور تے لسنرز نو پریشانی نہ آوے. دھنوادی ہوں گے. اسٹوڈیو دا نمبر ہے 905-813-1320.
1: Ji, you want me to repeat this, Dilbagh ji?
0: Yes.
1: Sure. So what we have said is that we have started a new frequency, not started again, it was already there, so we have taken over 1320M frequency. And it's just a startup. Engineers are working over for getting the best of the sound for all of you, and the frequency should be clear. So we definitely need your feedback, because this is a trial period going on at this point of time. So if you find it's good, then also you call back. If you find it's not clear, there's disturbance, and we clearly do not want any of the disturbance, any of our listeners who are driving and listening to our show, or if you're at home and listening to our show, we definitely need your feedback so that our team of engineers can work around and give you best of the show, best of the sound that you ever had.
0: So thankful hovange ji, aap sahab de number 905-813-1300, so again number to call 905-813-1320. Sadi tusi official website te jaake vi sanu ਆਪਣੀ ਫੀਡਬੈਕ ਭੇਜ ਸਕਦੇ ਹੋ। ਬੇਤਹਾਸ਼ਾ ਤੁਹਾਡੇ ਵੱਲੋਂ ਸਾਰਾ ਦਿਨ ਫੋਨ ਕਾਲਸ ਆਏ ਨੇ, ਬੋਲ ਬੋਲ ਕੇ ਕਿਸੇ ਵੇਲੇ ਗਲਾ ਵੀ ਕਹਿੰਦਾ ਕੁਝ ਰੈਸਟ ਕਰ ਲਈਏ, ਪਰ ਸਾਡਾ ਤੁਹਾਡੇ ਅੱਗੇ ਸਿਰ ਝੁਕਦਾ ਜੋ ਤੁਸੀਂ ਸਾਨੂੰ ਫੋਨ ਕਾਲਸ ਕਰਦੇ ਹੋ। ਕੇਵਲ 10-10 ਕਾਲਸ ਇਕੱਠੀਆਂ ਆ ਜਾਂਦੀਆਂ, 5-5 4-4 ਕਾਲਸ ਇਕੱਠੀਆਂ ਆ ਜਾਂਦੀਆਂ, ਇੱਕ ਨੂੰ ਹੋਲਡ ਕੀਤਾ ਹੁੰਦਾ ਉਹਦੇ ਵਿੱਚ ਦੂਜੀ ਆ ਗਈ, ਦੂਜੀ ਤੋਂ ਬਾਅਦ ਤੀਜੀ ਆ ਗਈ, ਤੇ ਪਹਿਲੀ ਨੂੰ ਅਸੀਂ ਭੁੱਲ ਜਾਂਦੇ ਹਾਂ। ਉਹ ਫਿਰ ਕਿਸੇ ਵੇਲੇ ਵੀਰ ਨਾਰਾਜ਼ ਹੁੰਦੇ ਨੇ, ਰਿਕੁਐਸਟ ਆ ਬਾਈ ਜੀ ਨਾਰਾਜ਼ ਨਾ ਹੋਏ, ਉਹ ਸਾਡੀ ਸਹਾਇਤਾ ਕਰਿਓ, ਸਾਡਾ ਸਾਥ ਦਿਓ, ਸਾਡਾ ਸਾਨੂੰ ਪਿਆਰ ਦਿਓ, ਕਿਉਂਕਿ ਤੁਹਾਡੀਆਂ ਕਾਲਸ ਸਾਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਅਸੀਂ 1320 AM ਨੂੰ ਛੱਡ ਕੇ ਕਿਤੇ ਗਏ ਸੀ ਜਾਂ 31 December ਨੂੰ ਬੰਦ ਹੋ ਗਿਆ ਸੀ। ਕਮਿਊਨਿਟੀ ਨੇ ਇਸ ਨੂੰ, ਅੱਜ ਮੇਰੀ ਗੱਲਬਾਤ ਹੋ ਰਹੀ ਸੀ ਸਪੈਸ਼ਲ, ਮੈਂ ਜਿਸ ਦਿਨ ਸ਼ੁਰੂਆਤ ਕੀਤਾ ਸੀ ਉਸ ਦਿਨ ਵੀ ਕਿਹਾ ਸੀਗਾ ਕਿ ਅਵਤਾਰ ਰੱਖੜਾ ਜੀ ਸਾਡੇ ਸਮਕਾਲੀ ਨੇ, ਬੜੇ ਪੁਰਾਣੇ 1320 AM ਤੇ ਮੰਜੇ ਹੋਏ ਹੋਸਟ, ਹਾਂਜੀ ਪੂਰੀ ਤਿਆਰੀ ਦੇ ਨਾਲ ਉਹ ਆਇਆ ਕਰਦੇ ਸਨ, ਅਸੀਂ ਕੰਨ ਲਾ ਕੇ ਉਹਨੂੰ ਸੁਣਿਆ ਕਰਦੇ ਸਨ ਜਦੋਂ ਰੰਗਲਾ ਪੰਜਾਬ ਇੱਕ ਦਿਨ ਸ਼ੁਰੂ ਹੋਇਆ ਸੀ, ਉਦੋਂ ਬਾਅਦ 2 ਦਿਨ, ਫਿਰ 3 ਦਿਨ, 4 ਦਿਨ, ਤੇ ਜਦੋਂ ਮੈਂ 5 ਦਿਨ ਹਫ਼ਤੇ ਦੇ 2 ਘੰਟੇ ਪ੍ਰੋਗਰਾਮ ਸ਼ੁਰੂ ਕੀਤਾ ਸੀ, ਸ਼ਹਿਰ ਦੇ ਵਿੱਚ ਘੁਸਰ ਮੁਸਰ ਵੀ ਸੀਗੀ, ਤਾਂ ਮੈਂ ਕਿਹਾ ਸੀ ਪੋਲੇ ਪੋਲੇ ਪੋਲੇ ਪੋਲੇ ਪੱਬ ਰੱਖਦੇ ਹੋਏ ਜਿਹੜੇ ਅਸੀਂ ਕਦਮ ਚੁੱਕ ਰਹੇ ਹਾਂ ਉਹਦੇ ਵਿੱਚ ਸਤਿਗੁਰ ਦੀ ਅਪਾਰ ਕਿਰਪਾ, ਜ਼ਰੂਰ ਕਾਮਯਾਬ ਹੋਵਾਂਗੇ। ਤੇ ਰੱਖੜਾ ਸਾਹਿਬ ਨੇ ਗੱਲ ਕਹੀ ਸੀ ਕਿ ਦਿਲਬਾਗ, ਮੈਨੂੰ ਦਿਲਬਾਗ ਕਹਿੰਦੇ ਹੁੰਦੇ, ਬੜਾ ਅੱਛਾ ਲੱਗਦਾ, ਚਾਵਲਾ ਸਾਹਿਬ ਤਾਂ ਸਾਰੇ ਕਹਿੰਦੇ, ਵੱਡੇ ਜਦੋਂ ਦਿਲਬਾਗ ਕਹਿੰਦੇ ਨਾ ਪਿਆਰ ਹੁੰਦਾ ਉਹਦੇ ਵਿੱਚ। ਕਹਿੰਦੇ ਦਿਲਬਾਗ ਇੱਕ ਗੱਲ ਯਾਦ ਰੱਖੀ, ਮੈਂ ਕਿਹਾ ਕੀ? ਕਹਿੰਦੇ ਵੀ ਜਦੋਂ ਤੂੰ ਟਾਈਮ ਵਧਾਉਣਾ ਹੈ ਨਾ, ਉਦੋਂ ਤੈਨੂੰ ਮੀਡੀਆ ਭਾਈਚਾਰੇ ਨੇ ਬਹੁਤ ਘੱਟ ਕਾਲ ਕਰਨੀ ਹੈ, ਪਰ ਜਿੱਦਣ ਤੂੰ ਟਾਈਮ ਘਟਾ ਲਿਆ, ਤੂੰ ਵਧਾ ਤੇ ਲਿਆ ਹੁਣ, ਕਿਉਂਕਿ ਮੈਂ ਸਟੂਡੀਓ ਚੋਂ ਨਿਕਲ ਰਿਹਾ ਸੀ, ਉਸ ਸਟੂਡੀਓ ਚ ਆ ਰਹੇ ਸੀ, ਸਮਥਿੰਗ ਇੱਦਾਂ ਦਾ ਕੋਈ ਸੀਨ ਸੀ, ਤੇ ਜਿੱਦਣ ਤੂੰ ਟਾਈਮ ਘਟਾਇਆ ਨਾ, ਉਦਣ ਤੈਨੂੰ ਬੜੇ ਫੋਨ ਆਉਣੇ ਆ, ਉਹ ਯਾਰ ਕੀ ਗੱਲ ਹੋ ਗਈ, ਕਿਉਂ ਘਟਾ ਲਿਆ, ਕਿਉਂ ਘਟਾ ਲਿਆ, ਕਿਉਂ ਘਟਾ ਲਿਆ, ਹੈ ਕੀ ਗੱਲ ਹੋ ਗਈ, ਟੌਂਚਾਂ ਜਿਹਾ ਲਾਉਣਗੇ। ਮੈਨੂੰ ਉਹਨਾਂ ਦਾ ਇਕੱਲਾ ਇਕੱਲਾ ਸ਼ਬਦ ਅੱਜ ਵੀ ਯਾਦ ਆ, ਉਹਨਾਂ ਦਾ ਫੋਨ ਆਇਆ, ਬਹੁਤ ਖੁਸ਼, ਬਹੁਤ ਖੁਸ਼। ਕੁਝ ਮੈਨੂੰ ਉਹਨਾਂ ਨੇ ਮੇਰੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਨੇ ਉਹ ਯਾਦ ਕਰਵਾਈਆਂ ਕਿ ਯਾਦ ਹੈ ਆਪਾਂ ਇਕੱਠੇ ਜਾਂਦੇ ਹੁੰਦੇ ਸੀ, ਇਕੱਠੇ ਆਹ ਕਰਦੇ ਸੀ, ਇਕੱਠੇ ਉਹ ਕਰਦੇ ਸੀ, ਉਦੋਂ ਗਿਣਤੀ ਦੇ ਪੋਟਿਆਂ ਦੇ ਗਿਣੇ ਜਾਣ ਵਾਲੇ ਸਾਡੇ ਰੇਡੀਓ ਟੈਲੀਵਿਜ਼ਨ ਹੋਸਟ ਹੁੰਦੇ ਸਨ। ਸਾਰਿਆਂ ਦੇ ਵਿੱਚ ਆਪਸ ਵਿੱਚ ਬਹੁਤ ਪਿਆਰ ਸੀ, ਵਿਚਾਰਾਂ ਦੀ ਸਾਂਝ ਅਲੱਗ ਹੋ ਸਕਦੀ ਹੈ, ਜ਼ਰੂਰੀ ਨਹੀਂ ਕਿ ਮੇਰੇ ਨਾਲ ਸਾਰਿਆਂ ਦੇ ਵਿਚਾਰ ਸਹਿਮਤ ਹੋਣਗੇ। ਮੈਂ ਅਰਸ਼ ਨੂੰ ਕੱਲ੍ਹ ਵੀ ਕਿਹਾ ਸੀ, ਅਰਸ਼ ਸਾਨੂੰ ਵਧਾਈਆਂ ਵੀ ਆ ਰਹੀਆਂ ਨੇ, ਪਰ ਨਾਲ ਦੀ ਨਾਲ ਸੁਚੇਤ ਵੀ ਰਹਿਣਾ ਕਿ ਚੜ੍ਹਦੇ ਸੂਰਜ ਨੂੰ ਸਲਾਮਾਂ ਵੀ ਹੁੰਦੀਆਂ ਨੇ, ਤੇ ਪਰ ਜਿਹੜੀ ਬੇਰੀ ਦੇ ਬੇਰ ਮਿੱਠੇ ਹੋਣ ਉਹਨੂੰ ਵੱਟੇ ਵੀ ਵੱਜਦੇ ਹੁੰਦੇ ਆ, ਤੇ ਖਾਸ ਤੌਰ ਤੇ ਤੇਰੇ ਵੱਖਰੇ ਜੇ ਚਾਹੁਣ ਵਾਲੇ ਵੀ ਹੋਣਗੇ ਜੋ ਤੇਰੇ ਇਸ ਚੜ੍ਹਾਈ ਤੋਂ, ਸਾਡੀ ਇਸ ਚੜ੍ਹਾਈ ਤੋਂ, ਸਾਡੇ ਇਸ ਕਾਮਯਾਬੀ ਤੋਂ ਮਹਿਸੂਸ ਤਾਂ ਤੁਹਾਨੂੰ ਇਹ ਕਰਵਾਉਣਗੇ ਕਿ ਤੁਹਾਡੇ ਨਾਲ ਆ, ਬੜੇ ਖੁਸ਼ ਆ, ਪਰ ਜੜਾਂ ਵੀ ਵੱਢਣਗੇ। ਸੋ ਉਹਨਾਂ ਤੋਂ ਮਿੱਤਰਾਂ ਸੁਚੇਤ ਰਵੀ, ਉਸ ਜਿਹੜੇ ਬੁੱਕਲ ਤੇ ਸੱਪ ਨੇ ਉਹਨਾਂ ਤੋਂ ਸੁਚੇਤ ਰਵੀ, ਪਰ ਲੜਾਈ ਆਪਣੀ ਲੜੋ, ਜੇ ਕਿਸੇ ਨਾਲ ਲੜਾਈ ਲੜਨੀ ਹੈ ਨਾ ਆਪਣੀ ਲੜੋ, ਕਿਸੇ ਦੀ ਲੜਾਈ ਨਾ ਲੜੋ, ਹਮੇਸ਼ਾ ਯਾਦ ਰੱਖਿਓ ਅਸੀਂ ਆਪਣੀ ਲੜਾਈ ਲੜੀ, ਹਮੇਸ਼ਾ ਹੀ ਲੜਾਈ ਲੜੀ ਹੈ, ਤੇ ਲੜਦੇ ਰਹਾਂਗੇ ਗਾਂ ਵੀ। ਆਪਣੇ ਹੱਕਾਂ ਵਾਸਤੇ ਬੰਦੇ ਨੂੰ ਲੜਨਾ ਚਾਹੀਦਾ, ਪਰ ਜੇ ਬਿਨਾਂ ਵਜ੍ਹਾ ਤੁਸੀਂ ਕਿਸੇ ਹੱਕਾਂ ਦੀ, ਕਿਸੇ ਦੇ ਹੱਕ ਦੀ ਲੜਾਈ ਆਪਣੇ ਮੋਢਿਆਂ ਤੇ ਰੱਖ ਕੇ ਲੜਦੇ ਹੋ ਤਾਂ ਮਹਾਨ ਬੇਵਕੂਫੀ ਹੋਵੇਗੀ, ਮਹਾਨ। ਖੈਰ ਇਹ ਸੂਰਜ ਉਦੇ ਹੋ ਚੁੱਕਾ ਹੈ ਸੀ ਜੇ ਐਮ ਆਰ 1320 AM ਦਾ, ਇਹ ਚੜ੍ਹਦਾ ਹੀ ਰਹਿਣਾ, ਹੁਣ ਚੱਲਦਾ ਹੀ ਰਹਿਣਾ, ਇਹ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ। ਇਹਦੀ ਹੋ ਸਕਦਾ ਹੈ ਕਿ ਰੇਂਜ ਹੋਰ ਵੱਧ ਜਾਵੇ, ਜੋ ਵਾਹਿਗੁਰੂ ਸੱਚੇ ਪਾਤਸ਼ਾਹ ਕਰਦਾ ਉਹ ਚੰਗੇ ਕਰਦਾ, ਚੰਗੇ ਵਾਸਤੇ ਹੀ ਹੁੰਦਾ। ਸੋ ਕਿਰਪਾ ਕਰਿਓ, ਜਿਸ ਵੀ ਏਰੀਏ ਦੇ ਵਿੱਚ ਤੁਸੀਂ ਸਾਨੂੰ ਸੁਣ ਰਹੇ ਹੋ, ਅਗੇਨ ਆਪਣੀ ਫੀਡਬੈਕ ਜ਼ਰੂਰ ਦਿਓ। ਨੰਬਰ ਰਹੇਗਾ 9058131320-905-813-1300-2020। ਦਿਸ ਪ੍ਰੋਗਰਾਮ ਪ੍ਰੋਡਲੀ ਸਪੋਂਸਰ ਬਾਏ ਲੋਟਸ ਫਿਰਨਹੋ 121 ਸਿਟੀ ਵਿਰੈਕਸਡਲ 3-4 ਕਿਚਨਰ ਦੇ ਵਿੱਚ ਵਾਕਿਆ ਨੇ ਵੀਰ ਹਰਮਿੰਦਰ ਹਾਂਸੀ ਜੀ ਅਤੇ ਉਨ੍ਹਾਂ ਦੀ ਟੀਮ ਨੂੰ 647-547-8188 ਤੇ ਕਾਲ ਕੀਤਾ ਜਾ ਸਕਦਾ ਹੈ। ਵੈਦਰ ਰਿਪੋਰਟ ਤੋਂ ਬਾਅਦ ਅਸੀਂ ਪ੍ਰੋਗਰਾਮ ਦਾ ਅਗਲਾ ਹਿੱਸਾ ਤੁਹਾਡੇ ਲਈ ਪੇਸ਼ ਕਰਾਂਗੇ ਔਰ ਵੈਦਰ ਰਿਪੋਰਟ ਨੂੰ ਸਪਾਂਸਰ ਕਰਨਗੇ ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੋਂ ਬਾਈ ਸੁਖਾ ਕੰਗ ਜੀ, ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ। ਪ੍ਰੈਜੀਡੈਂਟ ਕਨਵੈਨਸ਼ਨ ਅਤੇ ਸਵੀਟ ਮਹਿਲ ਨੰਬਰ 416-6-9-9
1: ਜੀ। ਵੈਦਰ ਦੀ ਗੱਲ ਕਰਦੇ ਹਾਂ, ਰਾਈਟ ਨਾਓ ਟੈਂਪਰੇਚਰ 24 ਡਿਗਰੀ ਸੈਂਟੀਗ੍ਰੇਡ, ਫੀਲਸ ਲਾਈਕ 24 ਓਨਲੀ, ਔਰ ਕੱਲ ਦਾ ਤਾਪਮਾਨ ਹਾਈਐਸਟ 24 ਰਹੇਗਾ, ਲੋਐਸਟ 15, ਪਲੈਂਟੀ ਆਫ ਸਨਸ਼ਾਈਨ
0: ਜੀ। ਵੀਕਐਂਡ ਆ ਰਿਹਾ, ਵੀਕਐਂਡ ਤੇ ਤੁਸੀਂ ਆਪਣੇ ਘਰ ਦੇ ਵਿਚ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਲਿਆਉਣੀਆਂ ਚਾਹੁੰਦੇ ਹੋ ਤਾਂ ਕੈਲਡਨ ਸਬਜ਼ੀ ਫਾਰਮ ਤੇ ਭਲਵਾਨੀ ਗੇੜਾ ਲਾਓ, ਬਹੁਤ ਵੱਡਾ ਇਕ ਸਟੋਰ ਹੈ ਖੇਤਾਂ ਦੇ ਵਿਚ। ਹੁਣ ਤਾਂ ਸਾਡੀ ਆਵਾਜ਼ ਉਥੇ ਕ੍ਰਿਸਟਲ ਕਲੀਅਰ ਚੱਲਦੀ, ਅਸੀਂ ਲਾਈਵ ਸ਼ੋਅ ਕਰਦੇ ਰਹੇ। ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ ਅਤੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਇਹ ਬਰਤਨ ਤੁਹਾਡੇ ਲਈ ਹਾਜ਼ਰ ਹਨ। ਕੜਾਹੀਆਂ ਵੱਡੀਆਂ ਵੱਡੀਆਂ, ਪਤੀਲੇ ਵੱਡੇ ਵੱਡੇ ਲੈਣੇ ਨੇ, ਮੂੜੇ, ਸਾਈਕਲ, ਤੰਦੂਰ, ਬੈੱਡ, ਅਨਵਾਰੀ, ਪਲੰਗ, ਫੋਲਡਿੰਗ ਬੈੱਡ ਤੋਂ ਇਲਾਵਾ ਤੁਸੀਂ ਸਰੋਂ ਦਾ ਸਾਗ ਬਣਿਆ ਬਣਾਇਆ ਲੈਣਾ, ਬੜਾ ਰੀਝਣਾ ਬਣਾਉਂਦੇ ਨੇ, ਮੱਕੀ ਦੀ ਰੋਟੀ ਲੈ ਸਕਦੇ ਹੋ ਨਾਲ, ਤੇ ਘਰ ਲਿਆ ਕੇ ਸਾਗ ਬਣਾਉਣਾ ਉਹ ਤੁਹਾਡੀ ਮਰਜ਼ੀ ਹੈ, ਜੋ ਤੁਸੀਂ ਨਿਕਸੁਕ ਪਾਉਣਾ ਉਹ ਵੀ ਨਾਲ ਮਿਲੇਗਾ। ਔਰ ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਸਾਰੀਆਂ ਸਬਜ਼ੀਆਂ ਜਿਹੜੀਆਂ ਤਾਜ਼ੀਆਂ ਤਾਜ਼ੀਆਂ ਉਹਨਾਂ ਦੇ ਖੇਤਾਂ ਤਿਆਰ ਕੀਤੀਆਂ ਜਾਂਦੀਆਂ ਨੇ। 12050 ਏਅਰਪੋਰਟ ਰੋਡ ਐਟ ਮੇਫੀਲਡ, ਨੰਬਰ 9058409000। ਖ਼ਬਰਾਂ ਨੂੰ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ ਸਪਾਂਸਰ ਕੀਤਾ ਜਾਵੇਗਾ। ਕਟਾਰੀਆ ਟੂਰਸ ਐਂਡ ਟਰੈਵਲ ਤੁਹਾਡੇ ਸ਼ਹਿਰ ਦੇ ਵਿਚ ਹਾਜ਼ਰ ਹੈ ਜੀ। 2883 ਡਾਈ ਰੋਡ ਐਟ ਏਅਰਪੋਰਟ ਰੋਡ, 4550 ਈਵਨਿੰਗ ਰੋਡ ਤੇ। ਟਰਾਂਟੋ ਟੂ ਦਿੱਲੀ 999, ਟਰਾਂਟੋ ਟੂ ਸ੍ਰੀ ਅੰਮ੍ਰਿਤਸਰ 1335-92 ਤੇ ਟਰਾਂਟੋ ਟੂ ਅੰਮ੍ਰਿਤਸਰ 1860, ਟਰਾਂਟੋ ਟੂ ਦਿੱਲੀ 1300 ਦੀ ਰਿਟਰਨ ਟਿਕਟ ਹੈ। ਪਾਕਿਸਤਾਨ ਦਾ ਫੇਰ ਤੁਸੀਂ ਲੈਣਾ ਹੈ ਤਾਂ ਟਰਾਂਟੋ ਟੂ ਕਰਾਚੀ 1255, ਟਰਾਂਟੋ ਟੂ ਇਸਲਾਮਾਬਾਦ 1240 ਹੋਵੇਗਾ। ਪਾਕਿਸਤਾਨ ਦੀ ਰਿਟਰਨ ਟਿਕਟ ਟਰਾਂਟੋ ਟੂ ਇਸਲਾਮਾਬਾਦ 2045 ਤੇ ਟਰਾਂਟੋ ਟੂ ਕਰਾਚੀ 2130। ਓਸੀ ਲਈ ਅਪਲਾਈ ਕਰਨਾ, ਕੈਨੇਡੀਅਨ ਸਿਟੀਜ਼ਨ ਸੁਪਰਵੀਜ਼ਾ ਟਰੈਵਲ ਇਨਸੋਰਸ ਲਈ ਯਾਦ ਰੱਖੋ 905-678-1200, ਸਵੇਰੇ 8:30 ਵਜੇ ਲੈ ਕੇ ਰਾਤ ਦੇ 11 ਵਜੇ ਤੱਕ ਖੁੱਲਦੇ ਨੇ। ਅਸੀਂ ਅੱਜ CJMR 1320 AM ਤੇ ਤਕਰੀਬਨ 10-15 ਮਿੰਟਾਂ ਬਾਅਦ 10 ਮਿੰਟ ਲਈ ਜਿਹੜਾ ਹੈ ਨੋ ਇੰਗਲਿਸ਼ ਵਿਦ ਇਨ 1 ਮਿੰਟ ਪਲੇ ਕਰਾਂਗੇ ਤਾਂ ਕਿ ਅਸੀਂ ਜਾਣ ਸਕੀਏ ਕਿ ਕਿੰਨੇ ਕੁ ਸਾਨੂੰ ਇਸ ਵਕਤ ਸਾਡੇ ਲਿਸਨਰ ਦਰਸ਼ਕ ਜਿਹੜੇ ਨੇ ਉਹ ਸੁਣ ਦੇਖ ਰਹੇ ਹਨ। ਤੁਹਾਡੀਆਂ ਫੀਡਬੈਕ ਲਵਾਂਗੇ। CJMR 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਲਾਈਵ ਸ਼ੋਅ ਚੱਲ ਰਿਹਾ ਜੀ। ਲਾ ਲੈਣੇ ਆਪਾਂ ਠੂਠੀਆਂ ਕੰਨਾਂ ਨੂੰ ਤੇ ਲੈਣੇ ਆ ਜੀ ਪਹਿਲੀ ਕਾਲ। ਵੈਲਕਮ ਜੀ, ਸਵਾਗਤ ਹੈ ਜੀ ਇਹਨੂੰ, ਸਤਿ ਸ੍ਰੀ ਅਕਾਲ
2: ਚਾਵਲਾ ਜੀ। ਸਤਿ ਸ੍ਰੀ ਅਕਾਲ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੁਹਾਡੀ ਬੱਚੀ ਦੇ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ।
0: ਥੈਂਕ ਯੂ ਭਾਈ ਜੀ, ਥੈਂਕ ਯੂ।
2: ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ, ਪਰਮਾਤਮਾ ਬੱਚੀ ਤੇ ਬੱਚੀ ਦੇ ਜੀਵਨ ਸਾਥੀ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰੀ ਰੱਖਣ
0: ਜੀ। ਮਿਹਰਬਾਨੀ।
2: ਤੁਹਾਨੂੰ ਮਿਲਟਨ ਸ਼ਹਿਰ ਚੋਂ ਸੁਣ ਰਿਹਾ, ਤੁਹਾਡੀ ਆਵਾਜ਼ ਬੜੀ ਪਿਆਰੀ ਆ ਰਹੀ ਹੈ, ਤਾਂ ਬਿਲਕੁਲ ਠੀਕ ਠਾਕ ਤੁਹਾਡਾ ਜਿਹੜੀ।
0: ਅੱਛਾ, ਨਾਲ ਇਹ ਦੱਸੋ ਕਿ ਕੋਈ ਡਿਸਟਰਬੈਂਸ ਕਿਸੇ ਹੋਰ ਰੇਡੀਓ ਦੀ ਆਵਾਜ਼ ਤਾਂ ਨੀ ਤੁਹਾਨੂੰ ਸੁਣਾਈ ਦੇ ਰਹੀ? ਉਹਨਾਂ ਦਾ ਰੇਡੀਓ ਕੋਈ ਕ੍ਰੈਸ਼ ਤਾਂ ਨੀ ਕਰ ਰਿਹਾ? ਬਹੁਤ ਮਿਹਰਬਾਨੀ ਤੁਹਾਡੀ ਕਾਲ ਦਾ, ਹਮੇਸ਼ਾ ਹੀ ਅਸੀਂ ਆਸਾਨ ਮੰਦ ਰਵਾਂਗੇ। ਅਗਲੀ ਕਾਲ ਪਲੀਜ਼। ਹੈਲੋ,
3: ਅੱਛਾ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ।
3: ਹਾਂਜੀ, ਆਵਾਜ਼ ਬਹੁਤ ਵਧੀਆ ਕਿਚਨਰ ਤੇ, ਆਵਾਜ਼ ਬਹੁਤ ਸੋਹਣੀ ਚੱਲਦੀ ਹੈ
0: ਕਿਚਨਰ ਦੇ ਵਿਚ। ਵਾਓ, ਥੈਂਕ ਯੂ ਬ੍ਰਦਰ, ਯੂ ਮੇਕ ਮਾਈ ਡੇ। ਕਿਚਨਰ ਦੇ ਵਿਚ ਤੁਸੀਂ ਸੁਣ ਰਹੇ ਹੋ, ਘਰ ਚ ਸੁਣ ਰਹੇ ਹੋ, ਕਾਰ ਚ ਸੁਣ ਰਹੇ ਹੋ ਜਾਂ ਕਿੱਦਾਂ ਸੁਣ ਰਹੇ ਹੋ?
3: ਘਰ ਚ ਸੁਣਦੇ ਆ ਜੀ।
0: ਓਕੇ, ਸੋ ਨਾਈਸ ਸਰ, ਥੈਂਕ ਯੂ ਬ੍ਰਦਰ।
3: ਆਵਾਜ਼ ਬਹੁਤ ਸਾਫ਼ ਆ ਜੀ,
0: ਕੋਈ ਹੋਰ ਤਾਂ ਨਹੀਂ ਡਿਸਟਰਬੈਂਸ ਤਾਂ ਨਹੀਂ ਨਾ ਆ ਰਹੀ?
3: ਨਹੀਂ ਨਹੀਂ, ਜਮਾ ਹੀ ਨਹੀਂ ਜੀ।
0: ਓਕੇ, ਲਵ ਯੂ, ਥੈਂਕ ਯੂ ਵੈਰੀ ਮਚ। ਕਿਚਨਰ ਦੇ ਵਿਚ ਸੁਣ ਰਹੇ ਹੋ, ਗੋਲਫ ਤੋਂ ਫੋਨ ਆਇਆ ਸੀ, ਮਾਰਕਮ ਸਕਾਰਬਰੋ ਤੋਂ ਫੋਨ ਆਏ ਨੇ, ਬੈਰੀ ਤੋਂ ਫੋਨ ਆਏ ਨੇ, ਔਰ ਇਸ ਤੋਂ ਇਲਾਵਾ ਬਹੁਤ ਵੱਡੀ ਤਾਦਾਦ ਦੇ ਵਿਚ ਵੱਖ ਵੱਖ ਏਰੀਆਜ਼ ਦੇ ਵਿਚੋਂ ਫੋਨ ਕਾਲਸ ਅਸੀਂ ਰਿਸੀਵ ਕੀਤੀਆਂ ਨੇ, ਔਰ ਤੁਹਾਡੀ ਇਕ ਡਿਮਾਂਡ ਬੜੀ ਬਾਰ ਬਾਰ ਆ ਰਹੀ ਹੈ ਕਿ ਕਿਹੜਾ ਕਿਹੜਾ ਹੋਸਟ ਆ ਰਿਹਾ। ਇਸ ਲਈ ਨਾ ਜੀ ਇਕ ਟਰਾਇਲ ਬੇਸ ਚੱਲ ਰਿਹਾ। ਕੱਲ ਇਸ ਵੇਲੇ ਤੁਹਾਨੂੰ ਪਤਾ ਮੇਫੀਲਡ ਤੇ ਏਅਰਪੋਰਟ ਦੇ ਏਰੀਏ ਦੇ ਵਿਚੋਂ ਆਈ ਸੀ ਸ਼ਿਕਾਇਤ ਕਿ ਯਾਰ ਕੱਲ ਤਾਂ ਬੜਾ ਵਧੀਆ ਸੁਣਦਾ ਸੀ, ਅੱਜ ਕਿੜਕਿੜ ਕਿੜਕਿੜ ਹੋ ਰਿਹਾ। ਉਹ ਜੋ ਤੁਸੀਂ ਸਾਨੂੰ ਫੀਡਬੈਕ ਦਿੰਦੇ ਹੋ ਅਸੀਂ ਆਪਣੇ ਨਾਲ ਦੀ ਨਾਲ ਹੀ ਇੰਜੀਨੀਅਰ ਨੂੰ ਦੱਸੀ ਜਾ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਸਾਰੇ ਪੰਨੇ ਜਿਹੜੇ ਨੇ ਉਹ ਭਰੇ ਜਾਣ ਤੇ ਕਿਸੇ ਨੂੰ ਸਾਡੇ ਕਰਕੇ ਕੋਈ ਮੁਸ਼ਕਲ ਨਾ ਆਵੇ, ਕਿਉਂਕਿ CJMR 1320 ਕਿਸੇ ਜਾਣ ਪਹਿਚਾਣ ਦਾ ਮੁਤਾਜ ਨਹੀਂ ਹੈ। ਇਹਦੀ ਦਰਿਆ ਜਦੋਂ ਵਗਦੇ ਨੇ ਨਾ, ਸਮੁੰਦਰ ਜਦੋਂ ਹੜ ਆਉਂਦਾ ਤਾਂ ਉਹਨੂੰ ਨਿੱਕੀਆਂ ਮੋਟੀਆਂ ਰੋਕਾਂ ਨਹੀਂ ਰੋਕ ਸਕਦੀਆਂ। ਸੂਰਜ ਹੁਣ ਉਦੇ ਹੋ ਚੁੱਕਾ, ਇੱਕ ਗੱਲ ਪੱਲੇ ਬੰਨੀ ਪਵੇਗੀ, ਇਸ ਨੂੰ ਸੂਰਜ ਚੜਨ ਤੋਂ ਕੋਈ ਰੋਕ ਨਹੀਂ ਸਕਦਾ, ਅੱਜ ਨਹੀਂ ਤਾਂ ਕੱਲ, ਕੱਲ ਨਹੀਂ ਤਾਂ ਪਰਸੋਂ, ਇਹ ਕ੍ਰਿਸਟਲ ਕਲੀਅਰ ਹੋਰ ਹੋ ਕੇ ਨਿਤਰੇਗਾ। ਸੋ ਇਸ ਗੱਲ ਨੂੰ ਅਸੀਂ ਜ਼ਰੂਰ ਖਿਆਲ ਦੇ ਵਿੱਚ ਰੱਖੀਏ। ਜੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਝੋਲੀ ਦੇ ਵਿੱਚ ਪੈ ਗਿਆ ਤਾਂ ਵੀ, ਜੇ ਕਿਸੇ ਹੋਰ ਦੀ ਝੋਲੀ ਦੇ ਵਿੱਚ ਪੈਂਦਾ ਤਾਂ ਮੈਂ ਖੁਸ਼ੀ ਖੁਸ਼ੀ, ਜੇ ਮੈਨੂੰ ਮੌਕਾ ਮਿਲਦਾ ਤਾਂ ਮੈਂ 13:20 AM ਤੇ ਜ਼ਰੂਰ ਵਾਪਸ ਆਉਂਦਾ, ਕਿਉਂਕਿ ਇਹ ਮੇਰਾ ਘਰ ਹੈ। ਮੈਂ ਧੰਨਵਾਦੀ ਹਾਂ ਜੀ ਉਸ ਚੈਨਲ ਦਾ ਵੀ ਜਿਹਨੇ ਸਾਨੂੰ ਗੱਲ ਦੇ ਨਾਲ ਲਾਇਆ ਸਮਾਂ ਦਿੱਤਾ, ਸਾਨੂੰ ਪਤਾ ਨਹੀਂ ਲੱਗਣ ਦਿੱਤਾ ਕਿ ਸਾਡਾ ਪ੍ਰੋਗਰਾਮ ਬੰਦ ਹੋਇਆ, ਪਰ ਸਾਡੀ ਜਿੰਨੀ ਚੋਗ ਸੀ ਉੱਥੇ, ਜੋ ਸਤਿਗੁਰ ਨੂੰ ਮਨਜ਼ੂਰ ਹੈ, ਮੇਰੇ ਕਲਗੀਆਂ ਵਾਲੇ ਬਾਪੂ ਨੂੰ ਜੋ ਮਨਜ਼ੂਰ ਹੈ ਉਹੀ ਹੋਣਾ, ਸੋ ਉਹ ਹੋਇਆ, ਅਸੀਂ ਹਾਜ਼ਰ ਹਾਂ। ਸੋ ਲਓ ਹੁਣ ਖ਼ਬਰਾਂ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਾਂਗੇ, ਤੁਹਾਡੀ ਫੀਡਬੈਕ ਦਾ ਤਹਿ ਦਿਲ ਤੋਂ ਧੰਨਵਾਦ। ਕਿਤੇ ਤੁਹਾਨੂੰ ਲੱਗੇ ਹਾਂਜੀ ਕਿ ਡਬਲ ਜਿਹੜੀ ਹੈ ਹੋ ਰਹੀ ਹੈ ਜੀ, ਇੰਟਰਫੇਅਰ ਹੋ ਰਹੀ ਹੈ ਕਿਸੇ ਹੋਰ ਰੇਡੀਓ ਚੈਨਲ ਨਾਲ, ਪਲੀਜ਼ ਮੈਨੂੰ ਆਫ ਦੀ ਏਅਰ ਜ਼ਰੂਰ ਦੱਸਿਓ, ਧੰਨਵਾਦੀ ਹੋਵਾਂਗੇ। ਪਰ ਜੇ ਝੂਠੀ ਮੁੱਠੀ ਗੱਲ ਕਰਨੀ ਹੈ ਤਾਂ ਫਿਰ ਤੁਸੀਂ, ਅਸੀਂ ਸਾਰਿਆਂ ਨੇ ਇੱਕ ਦਿਨ ਸਭਣਾ ਸੌਰੀ ਵੰਜਣਾ ਸਭ ਮਕਲਾਵਣ ਹਾਰ, ਅਸੀਂ ਸੱਚ ਦਾ ਸਾਥ ਦਈਏ, ਸੱਚ ਤੇ ਖੜੀਏ, ਆਪਣੇ ਤੋਂ ਸ਼ੁਰੂਆਤ ਕਰੋ, ਝੂਠ ਦਾ ਸਾਥ ਨਾ ਦਿਓ, ਬਿਨਾਂ ਵਜ੍ਹਾ ਟੁੱਚਰਾ ਨਾ ਢਾਇਓ, ਕਿਉਂਕਿ ਸੂਰਜ ਚੜ ਗਿਆ, ਇੰਨੀ ਹੁਣ ਚੜਨਾ ਹੀ ਆ ਰੋਜ਼। ਹਾਂਜੀ, ਉਹ ਪੱਟੀ ਸਾਹਿਬ ਨੇ ਕਿਹਾ ਸੀ ਨਾ ਕਿ ਕਈਆਂ ਦੇ ਗਿੱਟੇ ਲੱਗਣੀ ਆ, ਕਈਆਂ ਦੇ ਗੋਡੇ ਲੱਗਣੀ ਆ, ਕਈਆਂ ਨੂੰ ਚੰਗਾ ਲੱਗਣਾ, ਕਈਆਂ ਨੂੰ ਨਹੀਂ ਚੰਗਾ ਲੱਗਣਾ, ਉਹ ਉਹਨਾਂ ਦੀ ਖੁਸ਼ੀ, ਪਰ ਸਾਥ ਹਮੇਸ਼ਾ ਸੱਚ ਦਾ ਦੇਣ ਦਾ ਜਿਹੜਾ ਹੈ ਉਪਰਾਲਾ ਕਰੋ। ਜੇ ਲੱਗਦਾ ਤੁਹਾਨੂੰ ਕਿਤੇ ਇੰਟਰਫੇਅਰ ਹੋ ਰਹੀ ਹੈ ਤਾਂ ਪਲੀਜ਼ ਲੈਟ ਅਸ ਨੋ, ਅਸੀਂ ਆਪਣੇ ਇੰਜੀਨੀਅਰ ਨੂੰ ਅਸੀਂ ਪੈਸੇ ਕਾਹਦੇ ਦਿੱਤੇ ਆ, ਇਸੇ ਕਰਕੇ ਦਿੱਤੇ ਆ ਕਿ ਕਿਸੇ ਹੋਰ ਨੂੰ ਮੁਸ਼ਕਲ ਨਾ ਆਵੇ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਵੱਲੋਂ ਪੇਸ਼ ਨਹੀਂ ਹੋਣ ਚੰਦ ਚੋਣਵੀਆਂ ਖ਼ਬਰਾਂ।
4: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਇਹ ਆਕਾਸ਼ਵਾਣੀ 1320 AM, ਤੁਸੀਂ CNN ਟੋਰਾਂਟੋ ਸੁਣ ਰਹੇ ਹੋ। ਪੇਸ਼ ਨੇ ਚੰਦ ਚੋਣਵੀਆਂ ਖ਼ਬਰਾਂ। ਨੇਪਾਲ ਤ੍ਰਾਸਦੀ ਦਾ ਦਰਦ, 600 ਬੱਚਿਆਂ ਦਾ ਨਹੀਂ ਮਿਲਿਆ ਕੋਈ ਸੁਰਾਗ। ਨੇਪਾਲ ਦੇ ਰਾਸੂਵਾ ਅਤੇ ਨਵਾਂਕੋਟ ਜ਼ਿਲ੍ਹਿਆਂ ਵਿਚ 26 ਅਗਸਤ ਨੂੰ ਪੋਟੋਕੋਸ਼ੀ ਦਰਿਆ ਵਿਚ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਆਫ਼ਤ ਵਿਚ ਦੋਵਾਂ ਜ਼ਿਲ੍ਹਿਆਂ ਦੇ ਕੁਲ 22 ਅਧਿਆਪਕ ਅਤੇ ਸਕੂਲ ਕਰਮਚਾਰੀ ਲਾਪਤਾ ਹਨ। ਇਸ ਤੋਂ ਇਲਾਵਾ ਗੁਸਾਈਕੁੰਡ ਤੀਰਥ ਯਾਤਰਾ ਤੇ ਗਏ ਕਈ ਹੋਰ ਅਧਿਆਪਕ ਵੀ ਇਸ ਹੜ੍ਹ ਦੀ ਲਪੇਟ ਵਿਚ ਆਏ ਹਨ। ਸਿੱਖਿਆ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਸ ਆਫ਼ਤ ਨਾਲ ਕੁਲ 22 ਸਕੂਲ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿਚੋਂ 12 ਸਕੂਲ ਰਸੂਆ ਦੇ, 4 ਅਤੇ ਨਵਾਂਕੋਟ ਦੇ, 8 ਅਤੇ ਪੂਰੀ ਤਰ੍ਹਾਂ ਮਿੱਟੀ ਅਤੇ ਮਲਬੇ ਹੇਠ ਦੱਬੇ ਅਤੇ ਤਬਾਹ ਹੋ ਚੁੱਕੇ ਹਨ। ਬੱਚਿਆਂ ਦੀ ਤਲਾਸ਼ ਅਜੇ ਜਾਰੀ ਹੈ। ਤਾਂ ਕਾਠਮੰਡੂ ਪੋਸਟ ਦੀ ਰਿਪੋਰਟ ਮੁਤਾਬਕ ਨਗਰ ਪਾਲਿਕਾ ਦੇ ਸੀਨੀਅਰ ਲੈਬ ਟੈਕਨੀਸ਼ੀਅਨ ਕ੍ਰਿਸ਼ਨ ਪ੍ਰਸ਼ਾਦ ਅਜ਼ਾਲ ਨੇ ਦਸਿਆ ਹੈ ਕਿ 15 ਵਿਚੋਂ 5 ਨਮੂਨਿਆਂ ਵਿਚੋਂ ਈ ਕੋਲਾਈ ਮਿਲਣ ਤੋਂ ਬਾਅਦ ਇਨ੍ਹਾਂ ਪਾਣੀ ਉਥੇ ਪਾਣੀ ਦੇ ਵਿਚ ਕਲੋਰੀਨ ਵੀ ਹੁਣ ਪਾਈ ਜਾ ਰਹੀ ਹੈ। ਉਧਰ ਰੂਸੀ ਤੇਲ ਖਰੀਦਣ ਵਾਲੇ ਚੋਟੀ ਦੇ 5 ਦੇਸ਼ਾਂ ਤੇ ਟਰੰਪ ਦਾ 100% ਟੈਰਫ ਦਾ ਪਲਾਨ। ਅਮਰੀਕੀ ਸੈਨੇਟ ਚੋਂ ਪਿਛਲੇ ਮਹੀਨੇ ਭਾਰੀ ਬਹੁਮਤ ਨਾਲ ਪਾਸ ਹੋਇਆ ਰੂਸ ਪਾਬੰਦੀਆਂ ਦੇ ਬਿੱਲ ਹੁਣ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਚੋਂ ਵੱਧਦੇ ਵਿਰੋਧ ਦਾ ਸਾਹਮਣਾ ਕਰ ਰਿਹਾ ਹੈ। ਬਲੂਮਬਰਗ ਦੀ ਰਿਪੋਰਟ ਅਨੁਸਾਰ ਇਸ ਬਿੱਲ ਦੇ ਨਵੰਬਰ ਚ ਹੋਣ ਵਾਲੀਆਂ ਮਿਡ ਟਰਮ ਚੋਣਾਂ ਤੋਂ ਪਹਿਲਾਂ ਅੱਗੇ ਵਧਣ ਦੀ ਸੰਭਾਵਨਾ ਘੱਟ ਹੈ। ਸੰਸਦ ਮੈਂਬਰਾਂ ਨੂੰ ਸ਼ੱਕ ਹੈ ਕਿ ਇਸ ਨਾਲ ਰਾਸ਼ਟਰਪਤੀ ਟਰੰਪ ਦੀਆਂ ਟੈਰਫ ਲਗਾਉਣ ਦੀਆਂ ਸ਼ਕਤੀਆਂ ਵੱਧ ਸਕਦੀਆਂ ਹਨ ਅਤੇ ਵਿਸ਼ਵ ਪੱਧਰ ਤੇ ਤੇਲ ਦੀਆਂ ਕੀਮਤਾਂ ਚੋਂ ਵੀ ਉਛਾਲ ਆ ਸਕਦਾ ਹੈ। ਸਾਊਥ ਕਰੋਲੀਨਾ ਦੇ ਮਰਹੂਮ ਸੈਨੇਟਰ ਲਿੰਡਸੇ ਗ੍ਰਾਹਮ ਦੁਆਰਾ ਤਿਆਰ ਕੀਤੇ ਗਏ ਇਸ ਬਿੱਲ ਤਹਿਤ ਰਾਸ਼ਟਰਪਤੀ ਟਰੰਪ ਨੂੰ ਰੂਸ ਤੋਂ ਕੱਚਾ ਤੇਲ ਤੇ ਕੁਦਰਤੀ ਗੈਸ ਖਰੀਦਣ ਵਾਲੇ ਚੋਟੀ ਦੇ 5 ਦੇਸ਼ਾਂ ਤੇ 100% ਟੈਰਫ ਲਗਾਉਣ ਦਾ ਅਧਿਕਾਰ ਮਿਲ ਜਾਵੇਗਾ। ਇਸ ਤੋਂ ਇਲਾਵਾ ਰੂਸ ਤੇ ਲੱਗੀਆਂ ਊਰਜਾ ਪਾਬੰਦੀਆਂ ਨੂੰ ਦਰਕਿਨਾਰ ਕਰਨ ਚ ਮਦਦ ਕਰਨ ਵਾਲੇ ਚੋਟੀ ਦੇ 5 ਦੇਸ਼ਾਂ ਤੇ ਵੀ ਅਜਿਹੇ ਹੀ ਟੈਰਫ ਲਗਾਏ ਜਾ ਸਕਣਗੇ। ਰੂਸ ਤੋਂ ਪੈਟਰੋਲੀਅਮ ਉਤਪਾਦ ਖਰੀਦਣ ਵਾਲੇ ਪ੍ਰਮੁੱਖ ਦੇਸ਼ ਚੀਨ ਅਤੇ ਭਾਰਤ ਤੇ ਤੁਰਕੀ ਵੀ ਸ਼ਾਮਲ ਹਨ। ਉਧਰ ਕੈਨੇਡਾ ਦੇ ਵਿਚ ਅਗਸਤ ਦੌਰਾਨ 41,000 ਤੋਂ ਵੱਧ ਨੌਕਰੀਆਂ ਖੁੱਸੀਆਂ ਹਨ। ਰੁਜ਼ਗਾਰ ਵਿਚ ਆਈ ਗਿਰਾਵਟ ਮਹਾਰਾਣੇ ਨੌਕਰੀਆਂ ਵਧਣ ਦਾ ਲਾਇਆ ਸੀ ਅਨੁਮਾਨ। ਦੂਜੇ ਪਾਸੇ ਇੰਨੇ ਵੱਡੇ ਪੱਧਰ ਤੇ ਨੌਕਰੀਆਂ ਜਾਣ ਦੇ ਬਾਵਜੂਦ ਦੇਸ਼ ਦੀ ਬੇਰੁਜ਼ਗਾਰੀ ਦੀ ਦਰ 6.4 ਤੇ ਸਥਿਰ ਬਣੀ ਰਹੀ ਹੈ। ਇਸ ਤੋਂ ਪਹਿਲਾਂ ਵਿਸ਼ਲੇਸ਼ਕਾਂ ਦੇ ਸਰਵੇਖਣ ਵਿਚ ਇਹ ਪੇਸ਼ਨਗੋਈ ਕੀਤੀ ਗਈ ਸੀ ਕਿ ਜੁਲਾਈ ਦੇ ਮਹੀਨੇ ਦੌਰਾਨ ਹੋਏ 75,100 ਨੌਕਰੀਆਂ ਦੇ ਭਾਰੀ ਵਾਧੇ ਤੋਂ ਬਾਅਦ ਅਗਸਤ ਵਿਚ ਲਗਭਗ 15,000 ਨੌਕਰੀਆਂ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ, ਪਰ ਅਸਲ ਹਾਲਾਤ ਇਸ ਦੇ ਬਿਲਕੁਲ ਉਲਟ ਰਹੇ ਅਤੇ ਰੁਜ਼ਗਾਰ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ। ਇਹ ਖੁਲਾਸਾ ਆਰਥਿਕ ਰਿਪੋਰਟ ਵਿਚ ਕੀਤਾ ਗਿਆ ਹੈ। ਉਧਰ ਵਿਨੀਪੈਗ ਵਿਚ ਨਗਰ ਕੀਰਤਨ ਤੋਂ ਪਹਿਲਾਂ ਸਿੱਖਾਂ ਨੂੰ ਧਮਕੀ। ਰੋਡ ਕਲੋਜ਼ਰ ਸਾਈਨ ਤੇ ਨਫ਼ਰਤ ਭਰੀ ਲਿਖਤ ਰਾਹੀਂ ਭਾਰਤ ਵਾਪਸ ਜਾਣ ਲਈ ਕਿਹਾ। ਨਗਰ ਕੀਰਤਨ ਦੀਆਂ ਤਿਆਰੀਆਂ ਦਰਮਿਆਨ ਵਿਨੀਪੈਗ ਵਿਚ ਇਕ ਰੋਡ ਕਲੋਜ਼ਰ ਨੋਟਿਸ ਤੇ ਕੀਤੀ ਗਈ ਨਸਲੀ ਅਤੇ ਧਮਕੀ ਭਰੀ ਲਿਖਤ ਨੇ ਸਿੱਖ ਭਾਈਚਾਰੇ ਵਿਚ ਚਿੰਤਾ ਪੈਦਾ ਕਰ ਦਿੱਤੀ ਏ। ਸੜਕ ਬੰਦ ਹੋਣ ਸਬੰਧੀ ਲਾਏ ਗਏ ਇਕ ਅਧਿਕਾਰਤ ਸਾਈਨ ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸਿੱਖ ਭਾਈਚਾਰੇ ਨੂੰ ਭਾਰਤ ਵਾਪਸ ਜਾਣ ਲਈ ਲਿਖਿਆ ਗਿਆ ਹੈ। ਲਿਖਤ ਵਿਚ ਹਿੰਸਕ ਧਮਕੀ ਵਾਲੇ ਸ਼ਬਦ ਵੀ ਦਰਜ ਹਨ। ਇਹ ਘਟਨਾ 6 ਸਤੰਬਰ ਨੂੰ ਹੋਣ ਵਾਲੇ ਨਗਰ ਕੀਰਤਨ ਤੋਂ ਠੀਕ ਪਹਿਲਾਂ ਸਾਹਮਣੇ ਆਈ ਹੈ। ਸਿੱਖ ਸੋਸਾਇਟੀ ਆਫ ਮੈਨੀਟੋਬਾ ਦੀ ਅਗਵਾਈ ਹੇਠ ਹੋਣ ਵਾਲਾ ਇਹ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ। ਯਾਦ ਰਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਪਹਿਲਾ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਮਾਲਟਨ ਗੁਰਦੁਆਰਾ ਸਾਹਿਬ ਦੇ ਵਿਚ ਵੀ ਮਹਾਨ ਨਗਰ ਕੀਰਤਨ ਹੋ ਰਹੇ ਨੇ, ਜਿਸ ਦੀ ਇਨਫਰਮੇਸ਼ਨ ਤੁਸੀਂ ਆਈ ਪੀ ਟੀਵੀ ਬਾਕਸ ਅਤੇ ਰੇਡੀਓ ਪ੍ਰੋਗਰਾਮ ਦੇ ਰਾਹੀਂ ਸੁਣ ਰਹੇ ਹੋ। ਰੂਸ ਵੱਲੋਂ ਯੂਕਰੇਨ ਦੇ ਸਿਕਿਉਰਿਟੀ ਸਰਵਿਸਿਸ ਹੈੱਡਕੁਆਟਰ ਤੇ ਹਮਲੇ। ਯੂਕਰੇਨ ਦੇ ਕੀਵ ਵਿਚ ਰੂਸ ਵੱਲੋਂ ਡਰੋਨ ਹਮਲਾ ਕੀਤਾ ਗਿਆ, ਜਿਸ ਵਿਚ ਯੂਕਰੇਨ ਦੀ ਐਸ ਬੀ ਯੂ ਸੁਰੱਖਿਆ ਸੇਵਾ ਦੇ ਮੁੱਖ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸ਼ਹਿਰ ਦੇ ਮੇਅਰ ਅਨੁਸਾਰ ਇਸ ਘਟਨਾ ਵਿਚ 12 ਲੋਕ ਜ਼ਖਮੀ ਹੋ ਗਏ ਹਨ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੰਸਕੀ ਨੇ ਟੈਲੀਗ੍ਰਾਮ ਐਪ ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਡਰੋਨ ਸਿੱਧਾ ਉਸ ਇਮਾਰਤ ਵਿਚ ਸੁਰੱਖਿਅਤ ਸੇਵਾ ਦੇ ਮੁੱਖ ਦਫ਼ਤਰ ਨੂੰ ਨਿਸ਼ਾਨਾ ਬਣਾਉਣ ਲਈ ਭੇਜਿਆ ਗਿਆ ਸੀ। ਉਨ੍ਹਾਂ ਇਸ ਹਮਲੇ ਦਾ ਸਖ਼ਤ ਬਦਲਾ ਲੈਣ ਦਾ ਅਹਿਦ ਲਿਆ ਹੈ। ਉਧਰ ਅਮਰੀਕਾ ਦਾ ਮੋਸਟ ਵਾਂਟਡ ਭਗੌੜਾ, ਜਿਸ ਦੀ ਖ਼ਬਰ ਸਵੇਰੇ 20 ਸਾਂਝੀ ਕੀਤੀ ਗਈ ਸੀ, ਮਨਜੀਤ ਸਿੰਘ ਬੇਦੀ ਜਲੰਧਰ ਤੋਂ ਅੱਜ ਗ੍ਰਿਫ਼ਤਾਰ ਹੋ ਗਿਆ। ਗੈਰ ਕਾਨੂੰਨੀ ਟਰੈਵਲ ਏਜੰਟ ਵਜੋਂ ਕਰ ਰਿਹਾ ਸੀ ਕੰਮ ਅਤੇ ਸਰਕਾਰ ਦੁਆਰਾ ਮਨਜੀਤ ਸਿੰਘ ਬੇਦੀ ਵੱਲੋਂ ਪਛਾਣੇ ਗਏ ਦੋਸ਼ੀ ਦੀ ਗ੍ਰਿਫ਼ਤਾਰੀ ਅਤੇ ਸਜ਼ਾ ਤੱਕ ਪਹੁੰਚਾਉਣ ਵਾਲੀ ਸੂਚਨਾ ਲਈ 1.5 ਲੱਖ ਅਮਰੀਕਨ ਡਾਲਰ ਤੱਕ ਦੀ ਇਨਾਮ ਦੀ ਪੇਸ਼ਕਸ਼ ਕੀਤੀ ਗਈ ਸੀ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਆਖਰ ਅਮਰੀਕਾ ਦੀ ਸੰਘੀ ਜਸੂਸੀ ਏਜੰਸੀ ਐਫ ਬੀ ਆਈ ਵੱਲੋਂ ਮੋਸਟ ਵਾਂਟਡ ਐਲਾਨੇ ਗਏ ਭਗੌੜੇ ਮਨਜੀਤ ਸਿੰਘ ਬੇਦੀ, ਜਿਹਦੀ ਉਮਰ 65 ਸਾਲ ਨੂੰ ਹੈ, ਆਖਰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿਚ ਲਗਭਗ 6 ਲੱਖ ਅਮਰੀਕੀ ਡਾਲਰ ਦੇ ਸਨੈਪ ਸਰਕਾਰੀ ਰਾਸ਼ਨ ਭੱਤਾ ਘਮਲੇ ਵਿਚ ਨਾਮਜ਼ਦ ਸੀ ਅਤੇ ਅਪ੍ਰੈਲ 2026 ਵਿਚ ਕਾਨੂੰਨ ਤੋਂ ਬਚਣ ਲਈ ਕੈਨੇਡਾ ਦੇ ਰਸਤੇ ਭਾਰਤ ਭੱਜ ਆਇਆ ਸੀ। ਉਧਰ ਆਸਮਾਨ ਤੋਂ ਧਰਤੀ ਤੇ ਨਜ਼ਰ ਰੱਖਣ ਵਾਲਾ ਸੈਟੇਲਾਈਟ ਲਾਂਚ, ਖੇਤੀਬਾੜੀ ਅਤੇ ਆਫ਼ਤ ਪ੍ਰਬੰਧਨ ਸਮੇਤ ਹੋਰ ਖੇਤਰਾਂ ਚੋਂ ਤਸਵੀਰਾਂ ਰਾਹੀਂ ਸਹਿਯੋਗ ਮਿਲੇਗਾ। ਪੁਲਾੜ ਏਜੰਸੀ ਇਸਰੋ ਨੇ ESLV ਰਾਕਟ ਦੀ ਵਰਤੋਂ ਕਰਦਿਆਂ ਭਾਰਤ ਦਾ ਪਹਿਲਾ ਤਸਵੀਰਾਂ ਲੈਣ ਵਾਲਾ ਸੈਟੇਲਾਈਟ ਦਾ ਕੇ ਮੁੜ ਇਤਿਹਾਸ ਸਿਰਜ ਦਿੱਤਾ ਹੈ। ਉਧਰ ਏਅਰ ਇੰਡੀਆ ਨੇ ਫੂਕੇਟ ਤੋਂ ਦਿੱਲੀ ਫਲਾਈਟ ਦੇ ਮੁੱਖ ਪਾਇਲਟ ਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ। ਡਰੱਗ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਕੀਤੀ ਵੱਡੀ ਕਾਰਵਾਈ। AAIB ਦੀ ਰਿਪੋਰਟ ਵਿਚ ਨਸ਼ੀਲੇ ਪਦਾਰਥ ਦਾ ਸੇਵਨ ਕਰਨ ਦੀ ਹੋਈ ਸੀ ਪੁਸ਼ਟੀ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CJMR 1320 AM ਰਾਹੀਂ ਤੁਸੀਂ ਸੁਣ ਰਹੇ ਹੋ। ਆਈ ਪੀ ਟੀਵੀ ਬਾਕਸ YouTube ਫੇਸਬੁੱਕ ਦੇ ਰਾਹੀਂ ਜਿੱਥੇ ਤੁਸੀਂ ਸੁਣ ਦੇਖ ਰਹੇ ਹੋ ਉਥੇ ਲੋਕਲ ਨੰਬਰ 6479101320 6479101320 ਅਮਰੀਕਾ ਦੇ ਵਿਚ 6417411919 ਤੇ ਸੁਣਿਆ ਜਾ ਸਕਦਾ ਹੈ। ਜੋਰਜੀਆ ਮੇਲੋਨੀ ਨੇ ਬਣਾਇਆ ਸਭ ਤੋਂ ਲੰਮੇ ਸਮੇਂ ਤੱਕ ਇਟਲੀ ਦੇ ਪ੍ਰਧਾਨ ਮੰਤਰੀ ਰਹਿਣ ਦਾ ਰਿਕਾਰਡ। 4 ਸਤੰਬਰ 2026 ਉਨ੍ਹਾਂ ਦੀ ਸਰਕਾਰ ਨੇ ਸੱਤਾ ਵਿਚ ਲਗਾਤਾਰ 1413 ਦਿਨ ਆਖਰ ਪੂਰੇ ਕਰ ਲਏ ਨੇ। ਇਸ ਦੇ ਨਾਲ ਹੀ ਮੇਲੋਨੀ ਇਟਲੀ ਦੇ ਇਤਿਹਾਸ ਵਿਚ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਨਿਭਾਉਣ ਵਾਲੀ ਪ੍ਰਧਾਨ ਮੰਤਰੀ ਬਣ ਗਈ ਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਆਪਣੀ ਦੋਸਤ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੇਲੋਨੀ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਏ। ਨਾਇਜੀਰੀਆ ਚੋਂ ਪਾਈਪ ਲਾਈਨ ਚੋਂ ਤੇਲ ਚੋਰੀ ਕੋਸ਼ਿਸ਼ ਤੋਂ ਜ਼ਹਿਰੀਲੀ ਗੈਸ ਚੜਨ ਦੇ ਨਾਲ 37 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਜੀ ਹਾਂ, ਇਸ ਦੇ ਨਾਲ ਖ਼ਬਰਾਂ ਸਮਾਪਤ ਤੇ ਲੋ ਫਿਰ ਹੁਣ ਅਗਲੇ ਹਿੱਸੇ ਦੇ ਵਿਚ ਅਸੀਂ ਕਾਵਿਆ ਹੁਮਕੇ ਤੋਂ ਮੀਤਾ ਓਜ਼ਾ ਜੀ ਨਾਲ ਗੱਲਬਾਤ ਕਰਾਂਗੇ ਅਤੇ ਨਾਲ ਦੀ ਨਾਲ ਦੱਸ ਦਈਏ ਕਿ ਮੇਲਾ ਕਿਰਤੀਆਂ ਦਾ ਤੁਹਾਡੇ ਸ਼ਹਿਰ ਦੇ ਵਿਚ ਹੋ ਰਿਹਾ, ਜਿਹਦੇ ਵਿਚ ਹਰਿੰਦਰ ਸੰਧੂ, ਅਮਨ ਧਾਰੀਵਾਲ ਅਤੇ ਸਾਥੀ ਕਲਾਕਾਰ ਖੁੱਲਾ ਅਖਾੜਾ ਲਾਉਣ ਆ ਰਹੇ ਨੇ। ਵਾਈਲਡ ਵੁੱਡ ਪਾਰਕ ਮਾਲਟਨ ਦੇ ਵਿਚ ਛੁੱਟੀ ਵਾਲਾ ਦਿਨ ਹੈ, ਮੰਡੇ ਨੂੰ ਲੱਗੇਗਾ ਮੇਲਾ। ਗੁਰਮੇਲ ਸਿੰਘ ਸੱਗੂ 6472013 ਤੇ ਕਾਲ ਕੀਤੀ ਜਾ ਸਕਦੀ ਹੈ। ਬ੍ਰੇਕ ਤੋਂ ਬਾਅਦ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋਵਾਂਗੇ। ਮਾਲਟਨ ਦੇ ਵਿਚ ਮਹਾਨ ਨਗਰ ਕੀਰਤਨ ਹੋ ਰਹੇ ਨੇ। ਮਾਲਟਨ ਗੁਰਦੁਆਰਾ ਸਾਹਿਬ ਵੱਲੋਂ ਬਹੁਤ ਲੰਮੇ ਸਮੇਂ ਤੋਂ ਇਹ ਮਹਾਨ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਆਗਮਨ ਪੁਰਬ ਦੇ ਸੰਦਰਭ ਵਿਚ ਹੁੰਦੇ ਨੇ, ਜਿਸ ਦੀ ਇਨਫਾਰਮੇਸ਼ਨ ਲੈ ਕੇ ਤੁਹਾਡੀ ਸੇਵਾ ਦੇ ਵਿਚ ਟੈਲੀਵਿਜ਼ਨ ਤੇ ਰੇਡੀਓ ਤੇ ਹਾਜ਼ਰ ਹਾਂ। ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
4: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
5: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।
6: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ। ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ, ਪਰਿਵਾਰਾਂ ਸਮੇਤ ਕੇਸਰੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।

0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੁਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇਨ 10 ਅਤੇ ਹਾਈਵੇਨ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: Action. Open 7 days a week. Located at 1850 Albion Road, Etobicoke.
1: Three locations to serve you.
2: ਇਹ ਹੈ ਟਾਟਾ ਆਟੋ ਇਲੈਕਟ੍ਰਿਕ ਦਾ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ ਦਾ ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀ

0: ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ। ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ। ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ। ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ। ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ। ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800567HURT4878 ਔਰ ਡਾਇਰੈਕਟ ਨੰਬਰ 416-557-5010 4165575010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਕਟਾਰੀਆ ਟੂਰਸ ਐਂਡ ਟ੍ਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟ੍ਰੈਵਲ 2883 ਡੈਜ ਰੋਡ ਐਟ ਏਅਰਪੋਰਟ ਰੋਡ 4550 ਈਬਨਸ ਰੋਡ ਜੋਨ 12 ਇਨ ਬ੍ਰੈਂਪਟਨ ਔਰ ਕਾਲ ਅਵਤਾਰ ਕਟਾਰੀਆ 9056781200 9056781200 ਕਟਾਰੀਆ ਟੂਰਸ ਐਂਡ ਟ੍ਰੈਵਲ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ। ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ, ਪਰਿਵਾਰਾਂ ਸਮੇਤ ਕੇਸੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਨੁੜਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ, ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲਸ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਸ, ਖਿੜਕੀਆਂ, ਦਰਵਾਜੇ ਆਦਿ ਰਹਿਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 9057962555 9057962555 ਮੀਡੀਅਰ ਹੋਮ ਫਿਕਸ, ਕਾਲ ਹੋਮ ਫਿਕਸ।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High end da saman mile sasta.
2: HK Movers, home, offices, apartments and delivery, big or small, we move it all.
3: HK Movers,
2: local and long distance, we also ship cars, Kailor Transport and moving services.
3: For service with a smile, give us a call.
2: Call Mr. Harminder 416-524-6704.
3: 416-524-6704.
2: Visit 140 Advance Boulevard, Unit Number 10, Brampton.
4: Long distance moving specialist,
2: HK Movers.
5: HK Movers.
6: No. ਹੀਰੇ ਨਾ ਇਹ ਇਸ਼ਕ ਹੁਣ ਨਹੀਂ ਨਿਭਣਾ
7: ਇੰਜ ਨਾ ਖਰਾਂਜਿਆ ਮੈਂ ਤਾਂ ਤੇਰੇ ਲਈ ਪੀਜ਼ਾ ਮਸ਼ੀਨ ਤੋਂ ਥਿਨ ਕ੍ਰਸਟ ਚੀਜ਼ ਪੀਜ਼ਾ ਲੈ ਕੇ ਆਈ ਆ
6: ਹੀਰੇ ਦੋ ਲਾਰਜ ਪੀਜ਼ਾ 4 ਟੌਪਿੰਗ ਈਚ 2 ਡਿਪਿੰਗ ਸੌਸਸ ਆਰਡਰ ਕਰਨਾ ਸੀ ਸਿਰਫ $25 ਚ ਆਪਾਂ ਦੋਹਾਂ ਤੇ ਚਾਚੇ ਕੈਦੋ ਨੇ ਵੀ ਰੱਜਣਾ ਸੀ
7: ਟੇਸਟ ਵਿਦ ਸੁਪਰ ਹਰ ਕੋਈ ਪੀਜ਼ਾ ਮਸ਼ੀਨ ਦਾ ਹੈ ਲਵਰ
8: ਪੀਜ਼ਾ ਮਸ਼ੀਨ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ 2 ਫਿਲਾਸਫਰਸ ਟ੍ਰੇਲ ਬ੍ਰੈਂਪਟਨ ਅਕ੍ਰੋਸ ਬ੍ਰੈਂਪਟਨ ਸਿਵਿਕ ਹਸਪੀਟਲ
7: 373 ਸਟੀਲਸ ਐਵਨਿਊ ਵੈਸਟ ਸ਼ੈਰਟਨ ਕਾਲਜ ਬੈਕ ਪਲਾਜ਼ਾ ਕਾਲ 905-490-1222
9: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ

0: ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
1: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475845589 6475558।
2: ਜੇ ਕਲੋਟੀ ਦਾ ਪੈਗਾਮ ਤੁਹਾਡੇ ਸਾਰਿਆਂ ਦੇ ਨਾਲ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌੜਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ ਲਾਇਸੈਂਸਡ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ 7920 ਹਿਊਰ ਇੰਟਾਰੀਓ ਸਟਰੀਟ, ਯੂਨਿਟ 43 ਇਨ ਬ੍ਰੈਂਪਟਨ, 905-790-5656, ਦੈਟਸ 905-790-5656। ਜੇ ਕਲੋਟੀ, ਟ੍ਰਾਈਡ, ਟ੍ਰਸਟਡ, ਮੋਸਟ ਇਫੈਕਟਿਵ।
1: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੀ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ, ਨੰਬਰ 905-799-0045, 9057990045। Top Choice Electronics.
3: You're listening to CNN Toronto, Chawla News Network Toronto.
4: Sheher di awaaz, dilan di pukar, your city, your voice, your radio star. Aa gaya fer to ek var tuhanda apna CJMR 1320. CJMR 1320.
5: ਵੈਲਕਮ ਬੈਕ ਸਿਨੇਮਾਰ 1320 AM। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਔਰ ਕਿਚਨਰ ਤੋਂ ਸਾਨੂੰ ਕਾਲ ਕਰਕੇ ਤੇ ਸਾਡਾ ਦਿਲ ਬਾਗੋ ਬਾਗ ਕਰ ਦਿੱਤਾ ਵੀ ਉੱਥੇ ਸੁਣ ਰਹੇ ਹੋ, ਘਰਾਂ ਦੇ ਵਿੱਚ ਸੁਣ ਰਹੇ ਹੋ। ਲਵ ਯੂ ਆਲ, ਥੈਂਕ ਯੂ ਵੈਰੀ ਮੱਚ। ਰੇਡੀਓ ਤੁਸੀਂ ਸੁਣਦੇ ਜਾ ਰਹੇ ਹੋ ਕਾਰ ਦੇ ਵਿੱਚ, ਟਰੱਕ ਦੇ ਵਿੱਚ ਜਾਂ ਕਿਸੇ ਵਹੀਕਲ ਦੇ ਵਿੱਚ, ਜਿਸ ਵੀ ਇੰਟਰਸੈਕਸ਼ਨ ਤੇ ਹੋ ਜ਼ਰੂਰ ਇੰਟਰਸੈਕਸ਼ਨ ਦਾ ਨਾਮ, ਅਤੇ ਜੇ ਉੱਥੇ ਤੁਹਾਨੂੰ ਕੋਈ ਡਿਸਟਰਬੈਂਸ ਆ ਰਹੀ ਹੈ, ਕੋਈ ਕ੍ਰੈਸ਼ ਕਰ ਰਿਹਾ ਕਿਸੇ ਹੋਰ ਚੈਨਲ ਦੇ ਨਾਲ, ਤਾਂ ਪਲੀਜ਼ ਸਾਨੂੰ ਜ਼ਰੂਰ ਦੱਸੋ। ਆਫ ਦੀ ਏਅਰ ਅਸੀਂ ਉਸ ਦਾ ਜਿਹੜਾ ਹੈ ਆਪਣੇ ਟੈਕਨੀਸ਼ੀਅਨ ਨੂੰ ਦੱਸੀਏ ਤਾਂ ਕਿ ਉਹ ਉਸ ਨੂੰ ਸੋਲਵ ਕਰ ਸਕਣ ਸਮੱਸਿਆ ਨੂੰ। ਅਤੇ ਤੁਸੀਂ ਕ੍ਰਿਸਟਲ ਕਲੀਅਰ ਟੈਲੀ ਵਾਂਗੂ ਟਣਕਦੀਆਂ ਜਿਹੜੀਆਂ ਨੇ ਰੇਡੀਓ ਦੀਆਂ ਲਹਿਰਾਂ ਦੇ ਉੱਤੇ ਸਾਡੇ ਇਸ ਪ੍ਰੋਗਰਾਮ ਨੂੰ ਸੁਣ ਸਕੋ। ਪਲੀਜ਼ ਤੁਹਾਡੀ ਫੀਡਬੈਕ ਸਾਡੇ ਲਈ ਬੜਾ ਜ਼ਰੂਰੀ ਹੈ। ਔਰ ਮੇਰੇ ਨਾਲ ਇਸ ਵਕਤ ਹਾਜ਼ਰ ਨੇ, ਗ੍ਰੈਂਡ ਓਪਨਿੰਗ ਤੋਂ ਲੈ ਕੇ ਹੁਣ ਤੱਕ ਸਾਡਾ ਸਾਥ ਦੇ ਰਹੇ ਨੇ, ਕਾਵਿਆ ਹੁਮਕੇ ਤੋਂ ਮੀਤਾ ਓਜਾ ਜੀ, ਤੇ ਉਹਨਾਂ ਨਾਲ ਗੱਲਬਾਤ ਕਰਨਗੇ ਮੈਡਮ ਅੰਜੂ ਸਿੱਕਾ ਜੀ, ਤੇ ਹੁੰਗਾਰਾ ਭਰਾਂਗਾ ਮੈਂ। ਮੀਤਾ ਜੀ ਵੈਲਕਮ।
6: ਥੈਂਕ ਯੂ। ਹਾਂਜੀ ਚਾਵਲਾ ਜੀ, ਥੈਂਕ ਯੂ ਸੋ ਮਚ, ਐਂਡ ਰੰਗਲਾ ਪੰਜਾਬ ਦੀ ਸਾਰੀ ਹੀ ਟੀਮ ਨੂੰ ਮੈਨੀ ਮੈਨੀ ਮੈਨੀ ਮੈਨੀ ਕੰਗ੍ਰੈਚੁਲੇਸ਼ਨ, ਇਸੀ ਤਰ੍ਹਾਂ ਅੱਗੇ ਬੜ੍ਹਤੇ ਰਹੇ।
5: ਥੈਂਕ ਯੂ ਵੈਰੀ ਮੱਚ, ਥੈਂਕ ਯੂ ਮੀਤਾ ਜੀ, ਬਹੁਤ ਅੱਛਾ ਲੱਗਾ, ਥੈਂਕ ਯੂ ਸੋ ਨਾਈਸ, ਥੈਂਕ ਯੂ
7: ਮੀਤਾ ਜੀ। ਮੀਤਾ ਸੇ ਵੀ ਆਪਕੋ ਨਮਸਕਾਰ, ਔਰ ਬਹੁਤ ਦਿਨੋਂ ਬਾਅਦ ਮੈਂ ਆਪਸੇ ਬਾਤ ਕਰ ਰਹੀ ਹੂੰ, ਤੋ ਆਜ ਹਮ ਕਿਸ ਬਿਮਾਰੀ ਕੇ ਬਾਰੇ ਮੇਂ ਬਾਤ ਕਰੇਂਗੇ।
6: ਜੀ ਅੰਜੂ ਜੀ, ਆਜ ਹਮ ਦੇਖੇਂਗੇ ਫਰੋਜ਼ਨ ਸ਼ੋਲਡਰ ਐਡੇਸਿਵ ਕੈਪਸੂਲਾਈਟਿਸ ਜਿਸਕੋ ਕਹਤੇ ਹੈ, ਇਸਕੇ ਬਾਰੇ ਮੇਂ। ਸੋ ਦਿਸ ਕੰਡੀਸ਼ਨ ਇਜ਼ ਕੈਰੇਕਟਰਾਈਜ਼ਡ ਬਾਈ ਪੇਨ ਐਂਡ ਸਟਿਫਨੈਸ ਇਨ ਯੋਰ ਸ਼ੋਲਡਰ ਜੁਆਇੰਟ, ਜਿਸਮੇ ਕਿਆ ਹੋਤਾ ਹੈ ਕਿ ਸ਼ੋਲਡਰ ਜੁਆਇੰਟ ਕੇ ਅਰਾਊਂਡ ਕਨੈਕਟਿਵ ਟਿਸ਼ੂ ਹੈ, ਤੋ ਯੇ ਜੁਆਇੰਟ ਕੋ ਕਵਰ ਕਰਤੀ ਹੈ, ਵੋ ਇਨਫਲੇਮਡ ਹੋ ਜਾਤੀ ਹੈ, ਜਿਸ ਕਰਕੇ ਵਹਾਂ ਪੇ ਅਕੜਨ ਆ ਜਾਤੀ ਹੈ, ਸਵੈਲਿੰਗ ਹੋ ਜਾਤੇ ਹੈ, ਔਰ ਮੋਢਾ ਆਪਕਾ ਜੋ ਹੈ ਯੇ ਟਾਈਟ ਹੋ ਜਾਤਾ ਹੈ, ਔਰ ਫਿਰ ਐਡੇਸਨ ਹੋ ਜਾਣੇ ਸੇ ਸ਼ੋਲਡਰ ਜੁਆਇੰਟ ਕੀ ਮੂਵਮੈਂਟ ਵੀ ਜੋ ਹੈ ਮੋਢੇ ਕੋ ਪੂਰਾ ਉਪਰ ਨੀਚੇ ਆਗੇ ਪੀਛੇ ਘੁਮਾਨਾ ਵੋ ਕਾਫੀ ਡਿਫੀਕਲਟ ਬਣ ਜਾਤਾ ਹੈ। ਕ੍ਰੋਨਿਕ ਪੇਨ ਹੈ, ਲੌਂਗ ਲਾਸਟਿੰਗ ਯੇ ਕੰਡੀਸ਼ਨ ਹੈ, ਤੋ ਯਹਾਂ ਪੇ ਯੇ ਜੋ ਸ਼ੋਲਡਰ ਮੇਂ ਆਪਕੋ ਪੇਨ ਹੋਤਾ ਹੈ ਵੋ ਆਪਕੇ ਅਪਰ ਆਰਮ ਤੱਕ ਜਾਏਗਾ, ਜਿਸ ਕਰਕੇ ਹੱਥ ਕੋ ਆਪ ਉਪਰ ਨਹੀਂ ਲੈ ਜਾ ਸਕਤੇ ਹੈ, ਆਗੇ ਪੀਛੇ ਲੈ ਜਾਣਾ, ਇਵਨ ਕੱਪੜੇ ਪਹਿਨਣਾ, ਖੁਦ ਕਾ ਰੂਟੀਨ ਵੀ ਕਰਨਾ ਜੋ ਹੈ ਵੋ ਆਪਕੇ ਲਈ ਮੁਸ਼ਕਿਲ ਬਣ ਜਾਤਾ ਹੈ। और ये पेन वैसे तो ऑन एंड ऑफ होता रहता है, लेकिन विंटर टाइम थोड़ी सी भी, जैसे रेनी डे है, बादल वाले दिन है, विंटर का टाइम है, तो ये पेन बढ़ जाएगी। नाइट टाइम पे ये दर्द बढ़ जाता है। और फिर कई बार क्या होता है कि साथ में जॉइंट में जो ऑयल या ग्रीस होता है तो वो फ्लूइड भी कम हो जाता है, जिस करके उसकी मूवमेंट और रिस्ट्रिक्टेड हो जाती है। और ऐसे में मरीज जैसे वो फ्रीज होना स्टार्ट हुआ तो कई बार विग्रस एक्सरसाइज कर लेते हैं, या कई बार हॉर्मोनल चेंजेस हैं, तो ऐसे में क्या होगा, अंदर कट भी हो जाता है, टेयर हो जाता है, जिसको हम साथ में मांस फट जाना कहते हैं। तो वो लिगामेंट में टेयर है, मसल में टेयर आ जाना, उसके साथ क्या होगा कि ये पेनफुल हो जाएगी मूवमेंट। और फिर फोर्सिबली जब आप उसको ऊपर ले जाने की या मूव करने की ट्राई करते हैं तो कई बार ये डीप कट अंदर साथ में हो जाता है। तो यहाँ पे जो बोन्स, लिगामेंट्स, टेंडन्स मिलके शोल्डर जॉइंट को बनाते हैं, तो उसके सराउंडिंग कनेक्टिव टिश्यू का एक कैप्सूल होता है। अब ये कैप्सूल यहाँ पे थिक हो जाता है, जिस करके क्या होगा कि शोल्डर जॉइंट के अराउंड ये टाइट हो जाना, उसकी मूवमेंट रिस्ट्रिक्टेड हो जाना। तो जिन लोगों को आप कह लो कि स्ट्रोक हुआ है या डायबिटीज की प्रॉब्लम है, अक्सर उनमें, या फिर कोई भी आपका कंडीशन इस तरह की है कि सर्जरी हुई थी और मुड्डे को आप मूव नहीं कर पाए, तो ऐसे में धीरे धीरे करके उसमें चेंजेस होके फिर ये फ्रोजन होता जाएगा। और ये फ्रोजन जब एक बार हो चुका है तो फिर लगातार देखोगे कि कुछ महीने तक ये रुकता है, या एक बार सही हुआ तो दूसरे मोड़े में चेंजेस स्टार्ट हो गए, दूसरा शोल्डर आपका फ्रोजन हो जाना, या कई बार दोनों आपके शोल्डर्स जो है वो फ्रीज हो जाते हैं कि दोनों में मूवमेंट जो है बहुत ही डिफिकल्ट बन जाती है। ऐसे में जिनको सर्वाइकल स्पॉन्डिलाइटिस की प्रॉब्लम है कि गर्दन अकड़ रही है, स्टिफ हो रही है, तो उन लोगों को भी परेशानी आएगी, उनको भी ये प्रॉब्लम आ सकती है। और फिर आर्थराइटिस बढ़ती उम्र के साथ, वियर एंड टियर के साथ जो चेंजेस आते हैं आपके जॉइंट में, तो वो उसमें एड ऑन करेंगे। तो यहाँ पे क्या होगा कि आप थेरेपीज ले रहे हैं, सारा कुछ ट्रीटमेंट भी ले रहे हैं, कई बार इंजेक्शन भी आप लगा चुके हैं, लेकिन उसके बावजूद फिर दूसरे जॉइंट में ये हो जाना या वहां पे ही सही होके वापस हो जाना, सो ये ट्रीटमेंट आपको हेल्प करेगा। मेडिकेशन है तो साथ में थेरेपी है, सो ये मेडिकेशन जो है वो टाइटनेस है वो कम करके, आपके इन्फ्लेमेशन हुई है, दर्द हो रहा है या अंदर कोई मांस फट गया है, तो उसको जल्दी रिपेयर करने में, हील करने में हेल्प करेगा। एंड साथ में थेरेपी है जो एक्यूट पेन मैनेजमेंट के लिए आपको हेल्प करेगी। सो फ्रोजन शोल्डर हुआ है, आर्थराइटिस की प्रॉब्लम है, आपके जॉइंट दर्द कर रहे हैं, बैक में दर्द है, साइटिका की पेन, गर्दन अकड़ना, या फिर डिप्रेशन एंग्जाइटी में रहते हैं, ज्यादा स्ट्रेस ले रहे हैं, दर्द की प्रॉब्लम है, तो ऐसे में साथ में थेरेपी भी अवेलेबल है। सो किसी भी तरह की नवी पुरानी बीमारी वास्ते काव्या होम्योकेयर से आप मेरा कांटेक्ट जरूर कर सकते हैं। वही लोकेशन है हमारी 10 कॉटरेल बुलेवार्ड यूनिट 104 इन ब्रैम्पटन, एंड मंडे टू सैटरडे हमारे क्लिनिक के आवर्स रेगुलर हैं, इस लॉन्ग वीकेंड भी रेगुलर आवर्स रहेंगे 10 AM to 6 PM। एंड फोन नंबर है मेरा 6477602779-647-707-2779.
5: जी बहुत बहुत शुक्रिया मीता जी, थैंक यू वेरी मच। और तुसी सानू शुभकामनावां दित्तियां ने, उस लिए भी बहुत बहुत शुक्रिया, थैंक यू।
6: थैंक यू चावला जी, एंड आश करते हैं हमारे पुराने लिसनर्स भी हमें सुन रहे हैं, एंड थैंक यू सो मच एवरीवन। आश करते हैं जितना सपोर्ट आपने किया था आगे भी इसी तरह रहेगा।
5: बहुत जी, थैंक यू जी, थैंक यू। साढ़े एक बहुत ही प्यारे कह लो कि रबी रूह है जी, चाल फैमिली का बेटा है। अजय जी तो आप लाइव शो कर देंदी सी, एक पेरेंट्स लैके आंदी सी, स्पेशल नीड बेबी है, मैं उन्हें रबी रूह ही मानदा। ਔਰ ਬਹੁਤ ਲੰਬੇ ਅਰਸੇ ਤੋਂ ਸਾਡੇ ਲਿਸਨਰ ਨੇ ਆਵਾਜ਼ ਦੇ ਰਾਹੀਂ ਮੇਰੀ ਉਹ ਆਵਾਜ਼ ਪਹਿਚਾਣਦੇ ਨੇ, ਤੇ ਉਹਨਾਂ ਦੀ ਮੋਮ ਦਾ ਫੋਨ ਆਇਆ, ਮੈਂ ਭਾਵੁਕ ਹੋ ਗਿਆ। ਉਹ ਬੱਚਾ ਬਹੁਤ ਮਿਸ ਕਰ ਰਿਹਾ ਸੀ ਜਦੋਂ ਤੋਂ 13:20 AM ਬੰਦ ਹੋਇਆ। ਹੁੰਦਾ ਕੀ ਹੈ ਕਿ ਕਿਸੇ ਵੇਲੇ ਤੁਸੀਂ ਜਦੋਂ ਸਾਡੇ ਨਾਲ ਦਿਲੋਂ ਜੁੜੇ ਹੁੰਦੇ ਹੋ, ਅਸੀਂ ਤੁਹਾਨੂੰ ਮਤਲਬ ਨਹੀਂ ਕਿਸੇ ਵੇਲੇ ਤੁਹਾਡੇ ਨਾਲ ਉਹਨਾਂ ਕਹਿ ਲੋ ਕਿ ਤੁਸੀਂ ਸਾਨੂੰ ਸੁਣਦੇ ਹੋ ਤੇ ਅਸੀਂ ਨਹੀਂ ਪਛਾਣ ਸਕਦੇ, ਤੁਸੀਂ ਸਾਨੂੰ ਜਾਣਦੇ ਹੁੰਦੇ ਹੋ ਟੀਵੀ ਤੇ ਰੇਡੀਓ ਦੇ ਰਾਹੀਂ। ਇਹ ਬੱਚਾ ਆਪਣੇ ਮੋਮ ਡੈਡ ਦੇ ਨਾਲ ਸਪੈਸ਼ਲ ਮੈਨੂੰ ਮਿਲਣ ਆਉਂਦਾ ਹੁੰਦਾ ਸੀ। ਇਹਦੀਆਂ ਕੁਝ ਪਿਕਚਰ ਵੀ ਮੇਰੇ ਕੋਲ ਨੇ, ਰਾਈਟ ਵੇ ਤਾਂ ਆਪਾਂ ਨਹੀਂ ਕਰ ਸਕਦੇ, ਚਾਹੇ ਤੁਸੀਂ ਦੇਖਿਆ ਹੋਣਾ, ਚਾਰ ਫੈਮਿਲੀ। ਮੈਂ ਭੈਣ ਜੀ ਨੂੰ ਕਹਾਂਗਾ ਕਿ ਜੇਕਰ ਉਹ ਕਾਲ ਕਰਨਾ ਚਾਹੁੰਦੇ ਨੇ ਆਨ ਏਅਰ ਆ ਕੇ 9058131320 905 813 1300। ਅੱਛਾ, ਉਹ ਕਹਿੰਦੇ ਹੁੰਦੇ ਸੀ ਕਿ ਅਸੀਂ ਆਉਣਾ ਨਹੀਂ ਚਾਹੁੰਦੇ, ਪਰ ਇਹ ਤੁਹਾਡਾ ਏਡਾ ਵੱਡਾ ਫੈਨ ਹੈ, ਏਡਾ ਵੱਡਾ ਤੁਹਾਨੂੰ ਲਾਈਕ ਕਰਦਾ ਕਿ ਅਸੀਂ ਇਹਨੂੰ ਸਪੈਸ਼ਲ ਤੁਹਾਨੂੰ ਮਿਲਾਉਣ ਵਾਸਤੇ ਲੈ ਕੇ ਆਉਣੇ, ਤੇ ਅਸੀਂ ਵੀ ਉਸ ਬੱਚੇ ਨੂੰ ਬਹੁਤ ਪਿਆਰ ਮੁਹੱਬਤ ਸਤਿਕਾਰ ਦੇ ਨਾਲ ਮਿਲਦੇ ਹਾਂ। ਇਹ ਦਿਲਾਂ ਦੀਆਂ ਰਾਹਾਂ ਹੁੰਦੀਆਂ ਨੇ, ਇਹੋ ਜਿਹੇ ਬੱਚਿਆਂ ਦਾ ਜੇ ਸਾਨੂੰ ਪਿਆਰ ਹੈ, ਇਹੋ ਜਿਹੇ ਬੱਚਿਆਂ ਦੀ ਸਾਨੂੰ ਬਲੈਸਿੰਗ ਮਿਲੀਆਂ ਹੋਈਆਂ ਨੇ, ਤੇ ਫਿਰ ਇਸ ਸੂਰਜ ਨੂੰ ਕੌਣ ਚੜਨੋਂ ਰੋਕ ਸਕਦਾ। ਟੁੱਚਰਾਂ ਢਾਉਣ ਵਾਲਿਆਂ ਨੂੰ ਅਸੀਂ ਸਿਰਫ ਇੰਨਾ ਹੀ ਕਹਿੰਦੇ ਹਾਂ ਕਿ ਸੂਰਜ ਵੀ ਇਹਦੇ ਚੜ ਚੁੱਕਾ, ਸੂਰਜ ਉਦੇ ਹੋ ਚੁੱਕਾ, ਇਹਦੇ ਅੱਗੇ ਪੱਲੀਆਂ ਪੁਲੀਆਂ ਪਾਉਣ ਦਾ ਕੋਈ ਫਾਇਦਾ ਨਹੀਂ, ਚਾਦਰਾਂ ਚੁਦਰਾਂ ਕਾਲੀਆਂ ਕੁਲੀਆਂ ਜੋ ਮਰਜ਼ੀ ਲੈ ਆਓ, ਇਹਦੀ ਸੂਰਜ ਦੀ ਰੋਸ਼ਨੀ ਇੰਨੀ ਤੇਜ਼ ਹੈ, ਇੰਨੀ ਸਟਰੋਂਗ ਹੈ, ਇੰਨੀ ਸ਼ਾਰਪ ਹੈ, ਇੰਨੀ ਤਿੱਖੀ ਹੈ ਕਿ ਤੁਹਾਡੀਆਂ ਝੂਠੀਆਂ ਮੂਠੀਆਂ ਜਿਹੜੀਆਂ ਚਾਦਰਾਂ ਜਿਹੀਆਂ ਤੁਸੀਂ ਸੁੱਟਦੇ ਫਿਰਦੇ ਹੋ, ਸੜਸ ਕੇ ਸਵਾਹ ਹੋ ਜਾਣੀਆਂ ਨੇ, ਤੁਸੀਂ ਮੁੜ ਕੇ ਸ਼ਰਮਿੰਦੇ ਹੋਣਾ। ਸੋ ਕਦਮ ਉਹ ਚੁੱਕੋ ਜਿਹੜਾ ਸਹੀ ਹੈ, ਜਿਹੜਾ ਸਹੀ ਹੈ ਉਹਦਾ ਅਸੀਂ ਵੀ ਸਾਥ ਦੇਵਾਂਗੇ, ਜਿੱਥੇ ਅਸੀਂ ਗਲਤ ਹਾਂ ਅਸੀਂ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ। ਇਹ 1320 AM ਜੇ ਸਾਡੀ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਝੋਲੀ ਚ ਪਿਆ, ਕਿਸੇ ਹੋਰ ਦੀ ਝੋਲੀ ਚ ਵੀ ਪੈ ਸਕਦਾ ਸੀ, ਹਾਂਜੀ। ਸੋ ਸਾਡੇ ਲਈ ਮਾਣ ਵਾਲੀ ਗੱਲ ਹੈ, ਅਸੀਂ 30 ਸਾਲ ਤੋਂ ਇੱਥੇ ਕੰਮ ਕਰਦੇ ਹਾਂ, ਤੇ ਇੱਥੋਂ ਦੇ ਅਸੀਂ ਪ੍ਰੋਸੀਜਰ ਨੂੰ ਫਾਲੋ ਕਰ ਰਹੇ ਹਾਂ। ਕੋਈ ਇਹ ਨਹੀਂ ਹੈਗਾ ਕੋਈ ਨਵਾਂ ਚੈਨਲ ਲਿਆਂਦਾ ਜਾਂ ਕੋਈ ਪੁਰਾਣਾ ਚੈਨਲ ਹੈ, ਹਰ ਬੰਦੇ ਨੂੰ ਆਪਣੇ ਰਾਈਟਸ ਦਾ ਹੱਕ ਹੈ ਜੀ ਇੱਥੇ ਪੂਰਾ। 9058131320 905 813 1300। ਅਗੇਨ ਅਸੀਂ ਤਹਿ ਦਿਲ ਤੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਆਪਣੀ ਜਿਸ ਵੀ ਏਰੀਏ ਦੇ ਵਿਚ ਤੁਸੀਂ ਸਾਨੂੰ ਸੁਣ ਰਹੇ ਹੋ, ਸਾਨੂੰ ਆਪਣੀ ਫੀਡਬੈਕ ਦੇ ਰਹੇ ਹੋ, ਬਹੁਤ ਬਹੁਤ ਸ਼ੁਕਰੀਆ। ਔਰ ਵਾਟਰਲੂ ਤੋਂ ਫੋਨ ਆਏ, ਕਿਚਨਰ ਤੋਂ, ਬਫਲੋ ਤੋਂ, ਇਧਰ ਨੈਗਰਾ ਫਾਲ, ਸੈਂਟ ਕੈਥਰੀਨ ਤੋਂ, ਹਮਿਲਟਨ ਤੋਂ, ਮਿਲਟਨ ਤੋਂ, ਬਰਲਿੰਗਟਨ ਤੋਂ, ਔਰ ਬੈਰੀ ਵਾਲੇ ਪਾਸਿਓਂ ਵੀ ਕਾਲਸ ਆਈਆਂ ਨੇ। ਖਾਸ ਤੌਰ ਤੇ ਮੇਰੀ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਕਾਰਬਰੋ ਮਾਰਕਮ, ਸਕਾਰਬਰੋ ਤੇ ਮਾਰਕਮ ਬਹੁਤ ਵੱਡਾ ਹੱਬ ਹੈ, ਬਹੁਤ ਵੱਡੀ ਉੱਥੇ ਲਿਸਨਰਸ਼ਿਪ ਸਾਡੀ ਰਹਿੰਦੀ ਹੈ। ਉਨ੍ਹਾਂ ਦੀ ਹਮੇਸ਼ਾ ਹੀ ਸ਼ਿਕਾਇਤ ਰਹੀ ਹੈ ਸ਼ੋ ਤੇ ਤੁਹਾਡੇ ਵਧੀਆ ਹੁੰਦੇ 1320 ਤੇ, ਪਰ ਇਧਰ ਰੇਂਜ ਘੱਟ ਸੀ। ਡੈਫੀਨੇਟਲੀ ਇਹਦੇ ਕੀ ਇੱਕ ਦਾਇਰਾ ਹੁੰਦਾ, ਤੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹਦੇ ਕੋਲ ਇੰਨੀ ਕੁ ਜ਼ਿਆਦਾ ਪਾਵਰ ਮਨਜ਼ੂਰ ਹੈਗੀ ਹੈ ਕਿ ਜੇ ਸਾਨੂੰ ਕੋਈ ਢੁੱਕਵੀਂ ਜਗ੍ਹਾ ਦੇ ਉੱਤੇ ਖੁੱਲੀ ਡੁੱਲੀ ਕੋਈ ਜਗ੍ਹਾ ਮਿਲ ਗਈ ਤਾਂ ਫਿਰ ਉਹ ਜਿਵੇਂ ਭਗਵੰਤ ਮਾਨ ਕਹਿੰਦਾ ਨਾ ਵੀ ਚੀਕਾਂ ਹੀ ਨਿਕਲਣੀਆਂ, ਫਿਰ ਟੂੰ ਟੂੰ ਟੂੰ ਹੋਣੀ ਹੈ। ਖੈਰ ਐਨੀ ਵੇ, ਉਸ ਰੱਬ ਸੱਚੇ ਤੋਂ ਡਰ ਕੇ ਜੋ ਵੀ ਸਾਡੇ ਕੋਲ ਜੋ ਵੀ ਸਾਨੂੰ SD ਵੱਲੋਂ ਅਪਰੂਵਲ ਮਿਲੀ ਹੈ, ਅਸੀਂ ਉਸ ਨੂੰ ਮੱਦੇ ਨਜ਼ਰ ਰੱਖਦਿਆਂ ਰੂਲ ਐਂਡ ਰੈਗੂਲੇਸ਼ਨ ਨੂੰ ਫਾਲੋ ਕਰਦਿਆਂ ਚਲਾ ਰਹੇ ਹਾਂ। ਅੰਜੂ ਜੀ ਨੇ ਇੰਗਲਿਸ਼ ਦੇ ਵਿਚ ਦੱਸਿਆ, ਔਰ ਮੈਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬੀ ਪ੍ਰੋਗਰਾਮ ਨੂੰ ਗੋਰੇ ਬੜੇ ਸੁਣਦੇ ਆ ਜੀ, ਬਹੁਤ ਗੋਰਿਆਂ ਦੀਆਂ ਜੀ। ਲਓ ਜੀ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਖਬਰਾਂ ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋ ਰਹੇ ਨੇ ਇਸ ਵਕਤ ਸਾਡੇ ਨਾਲ ਰੀਮਾ ਗੁਗਲਾਨੀ ਜੀ। ਸੁਣਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
8: Real news, real impact, showing you real world. CJMR 1320. CJMR 1320. The voice of the city. ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CJMR 1320। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। FBI ਦਾ ਮੋਸਟ ਵਾਂਟਿਡ ਲਿਸਟ ਦੇ ਵਿਚ ਸ਼ਾਮਲ ਅਪਰਾਧੀ ਜਲੰਧਰ ਚੋਂ ਗ੍ਰਿਫ਼ਤਾਰ, ਲੱਖਾਂ ਡਾਲਰ ਦਾ ਰੱਖਿਆ ਗਿਆ ਸੀ ਇਨਾਮ। ਸੇਖੋ ਦੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਦੀਆਂ ਚਰਚਾਵਾਂ, ਜ਼ੀਰਾ ਦੀ ਸਿਆਸਤ ਚ ਹੋ ਸਕਦਾ ਵੱਡਾ ਮੋੜ। 2020 ਤੋਂ ਬਾਅਦ ਭਰਤੀ ਹੋਏ ਪੰਜਾਬ ਦੇ 85,000 ਮੁਲਾਜ਼ਮਾਂ ਨੂੰ ਮਿਲੇਗਾ 60% DA। 15 ਸਤੰਬਰ ਤੋਂ ਬਾਅਦ ਪੰਜਾਬ ਆਉਣਗੇ ਰਾਹੁਲ, ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਯਾਤਰਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਅਤੇ ਪਕੌੜਿਆਂ ਵਿਰੁੱਧ ਜਲੰਧਰ ਚ ਚੱਲ ਰਹੀ ਮੁਹਿੰਮ ਚ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮਸ਼ਹੂਰ US ਸਨੈਪ ਧੋਖਾਧੜੀ ਮਾਮਲੇ ਵਿਚ ਲੋੜੀਂਦੇ ਮੋਸਟ ਵਾਂਟਿਡ ਪਕੌੜੇ ਮਨਜੀਤ ਸਿੰਘ ਬੇਦੀ ਨੂੰ ਗ੍ਰਿਫ਼ਤਾਰ ਕਰ ਲਿਆ। ਬੇਦੀ ਅਪ੍ਰੈਲ 2026 ਚ ਅਮਰੀਕਾ ਚ ਕਰੋੜਾਂ ਰੁਪਏ ਦੇ ਫੂਡ ਅਸਿਸਟੈਂਟ ਪ੍ਰੋਗਰਾਮ ਘੁਟਾਲੇ ਨੂੰ ਅੰਜਾਮ ਦੇਣ ਤੋਂ ਬਾਅਦ ਕਾਨੂੰਨ ਲਾਗੂ ਕਰਨ ਵਾਲੇ ਦੇ ਚੰਗਲ ਚੋਂ ਬਚਣ ਦੇ ਲਈ ਕੈਨੇਡਾ ਰਾਹੀਂ ਭਾਰਤ ਭੱਜ ਗਿਆ ਸੀ। ਪੰਜਾਬ ਪੁਲਿਸ ਦੀ ਇਸ ਕਾਰਵਾਈ ਨੇ ਸਪਸ਼ਟ ਕਰ ਦਿੱਤਾ ਕਿ ਸਰਹੱਦਾਂ ਪਾਰ ਕਰਕੇ ਵੀ ਕਾਨੂੰਨ ਦੇ ਸ਼ਿਕੰਜੇ ਤੋਂ ਬਚਣਾ ਸੰਭਵ ਹੈ। ਮਨਜੀਤ ਸਿੰਘ ਬੇਦੀ ਬਹੁਤ ਮਸ਼ਹੂਰ ਅਮਰੀਕੀ ਸਰਕਾਰੀ ਸਹਾਇਤਾ ਪ੍ਰੋਗਰਾਮ ਸਨੈਪ ਦੇ ਨਾਲ ਜੁੜੇ ਬਹੁ ਮਿਲੀਅਨ ਡਾਲਰ ਦੇ ਵਿੱਤੀ ਘੁਟਾਲੇ ਦਾ ਮੁੱਖ ਦੋਸ਼ੀ ਹੈ। ਸਨੈਪ ਪ੍ਰੋਗਰਾਮ ਦੇ ਤਹਿਤ ਤਹਿਤ ਅਮਰੀਕਾ ਚ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਨੂੰ ਭੋਜਨ ਤੇ ਪੋਸ਼ਣ ਦੀ ਸਹਾਇਤਾ ਦਿੱਤੀ ਜਾਂਦੀ ਹੈ। ਬੇਦੀ ਦੇ ਉੱਪਰ ਇਸ ਯੋਜਨਾ ਚ ਧੋਖਾਧੜੀ ਤੇ ਵੱਡੇ ਪੱਧਰ ਤੇ ਗੰਭੀਰ ਦੋਸ਼ ਨੇ, ਜਿਸ ਤੋਂ ਬਾਅਦ ਅਮਰੀਕੀ ਜਾਂਚ ਏਜੰਸੀਆਂ ਨੇ ਇਸ ਨੂੰ ਮੋਸਟ ਵਾਂਟਡ ਫਰੌਡਸਟਰ ਦੀ ਆਪਣੀ ਲਿਸਟ ਚ ਸ਼ਾਮਲ ਕੀਤਾ ਸੀ। ਸਰਹੱਦੀ ਜ਼ਿਲ੍ਹੇ ਦੇ ਜ਼ਿਲ੍ਹਾ ਉਪ ਮੰਡਲ ਦੇ ਵਿਚ ਸਿਆਸੀ ਸਮੀਕਰਨਾਂ ਨੂੰ ਵੱਡੇ ਪੱਧਰ ਤੇ ਬਦਲਣ ਵਾਲੇ ਇਕ ਕਦਮ ਦੇ ਤਹਿਤ ਸਾਬਕਾ ਗੈਂਗਸਟਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ ਸਿੰਘ ਸੇਖੋਂ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਖੇਤਰ ਦੇ ਦੌਰੇ ਦੌਰਾਨ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਸਕਦੇ ਨੇ। ਭਾਵੇਂ ਹੁਣ ਤੱਕ ਨਾ ਤਾਂ ਸੇਖੋਂ ਨਾ ਹੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਚ ਉਨ੍ਹਾਂ ਦੇ ਸ਼ਾਮਲ ਹੋਣ ਬਾਰੇ ਕੋਈ ਵੀ ਅਧਿਕਾਰਤ ਪੁਸ਼ਟੀ ਕੀਤੀ ਗਈ ਹੈ, ਪਰ ਹਾਲੇ ਵਿਚ ਉਨ੍ਹਾਂ ਦੇ ਜਨਤਕ ਰੁਖ ਤੇ ਮੀਡੀਆ ਤੇ ਸੋਸ਼ਲ ਮੀਡੀਆ ਕ੍ਰੀਏਟਿਵ ਨੇ ਫਿਰ ਤੋਂ ਇਨ੍ਹਾਂ ਅਟਕਲਾਂ ਨੂੰ ਹਵਾ ਦਿੱਤੀ ਹੈ ਕਿ ਉਹ ਮਾਨ ਦੀ ਮੌਜੂਦਗੀ ਚ ਰਸਮੀ ਤੌਰ ਤੇ ਸੱਤਾਧਾਰੀ ਪਾਰਟੀ ਚ ਸ਼ਾਮਲ ਹੋ ਸਕਦੇ ਨੇ। ਇਸ ਵਿਕਾਸ ਨੇ ਜ਼ੀਰਾ ਦੇ ਵਿਚ ਕਾਫੀ ਸਿਆਸੀ ਹਲਚਲ ਪੈਦਾ ਕੀਤੀ ਹੈ। ਖ਼ਬਰਾਂ ਵੀ ਨੇ ਕਿ ਇਸ ਦੇ ਨਾਲ ਬੈਠੇ ਹੋਏ ਆਮ ਆਦਮੀ ਪਾਰਟੀ ਵਿਧਾਇਕ ਨਰੇਸ਼ ਕਟਾਰੀਆ ਦੇ ਖੇਮੇ ਚ ਬੇਚੈਨੀ ਤੇ ਚਿੰਤਾ ਪੈਦਾ ਹੋ ਗਈ ਹੈ। ਕਟਾਰੀਆ ਨੇ ਪਿਛਲੇ ਮਹੀਨੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਇੱਕ ਮੁਲਾਕਾਤ ਕੀਤੀ ਸੀ, ਹਾਲਾਂਕਿ ਇਸ ਮੀਟਿੰਗ ਨੂੰ ਵੇਰਵੇ ਤੇ ਨਤੀਜੇ ਨੂੰ ਜਨਤਕ ਨਹੀਂ ਕੀਤਾ ਗਿਆ। ਸੇਖੋਂ ਨੇ ਪਿਛਲੇ ਮਹੀਨੇ ਜ਼ੀਰਾ ਚ ਆਪਣਾ ਸਿਆਸੀ ਦਫ਼ਤਰ ਵੀ ਸਥਾਪਿਤ ਕਰ ਲਿਆ। ਖ਼ਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਜ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ?
9: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ।
8: 1515 ਪੰਜਾਬ ਦੇ 85,000 ਮੁਲਾਜ਼ਮਾਂ ਨੂੰ 60% DA ਮਿਲੇਗਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਚੰਡੀਗੜ੍ਹ ਦੇ ਵਿਚ ਪ੍ਰੈਸ ਕਾਨਫਰੰਸ ਇਸ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਇਸ ਵੇਲੇ 42% DA ਮਿਲਦਾ, ਪਰ ਹੁਣ ਕੇਂਦਰ ਸਰਕਾਰ ਅਨੁਸਾਰ 60% DA ਦੇਣ ਦਾ ਫੈਸਲਾ ਕੀਤਾ ਗਿਆ। ਕੈਬਨਿਟ ਕਮੇਟੀ ਨੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਦਸਤਖਤ ਹੋਣ ਤੱਕ ਮਤਾ ਭੇਜ ਦਿੱਤਾ। ਉਹ DA 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਦਿੱਤਾ ਜਾਏਗਾ। ਪੰਜਾਬ ਦੇ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਨੇ। ਇਸੇ ਕੜੀ ਦੇ ਵਿਚ ਕਾਂਗਰਸ ਪਾਰਟੀ ਨੇ ਆਪਣੀ ਚੋਣ ਤਿਆਰੀ ਨੂੰ ਗਤੀ ਦੇਣ ਦੀ ਯੋਜਨਾ ਬਣਾਈ ਹੈ। ਜਾਣਕਾਰੀ ਮੁਤਾਬਕ ਕਾਂਗਰਸ ਵੱਲੋਂ ਰਾਹੁਲ ਗਾਂਧੀ ਦੀ ਬੱਸ ਯਾਤਰਾ ਰਾਹੀਂ ਪੰਜਾਬ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ 15 ਸਤੰਬਰ ਤੋਂ ਬਾਅਦ ਰਾਹੁਲ ਗਾਂਧੀ ਪੰਜਾਬ ਦੇ ਦੌਰੇ ਤੇ ਰਹਿਣਗੇ। ਉਨ੍ਹਾਂ ਦੀ ਪ੍ਰਸਤਾਵਿਤ ਬੱਸ ਯਾਤਰਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋ ਸਕਦੀ ਹੈ ਅਤੇ ਕਾਂਗਰਸ ਵੱਲੋਂ ਇਸ ਦੌਰੇ ਨੂੰ ਪੰਜਾਬ ਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਦੇ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਬੱਸ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਰਾਹੁਲ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਚ ਨਤਮਸਤਕ ਹੋਣਗੇ। ਇੱਥੇ ਅਰਦਾਸ ਕਰਨ ਤੋਂ ਬਾਅਦ ਹੀ ਆਪਣੀ ਬੱਸ ਯਾਤਰਾ ਦੀ ਸ਼ੁਰੂਆਤ ਕਰਨਗੇ। ਇਸ ਦੌਰਾਨ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਵੀ ਉਨ੍ਹਾਂ ਦੇ ਨਾਲ ਯਾਤਰਾ ਚ ਸ਼ਾਮਲ ਹੋ ਸਕਦੇ ਨੇ। ਦਿੱਲੀ NCR ਦੇ ਵਿਚ ਸ਼ੁੱਕਰਵਾਰ ਦੁਪਹਿਰ ਤੋਂ ਤੇਜ਼ ਮੀਂਹ ਪੈਣ ਕਾਰਨ ਮੌਸਮ ਵਿਭਾਗ ਨੇ ਔਰੇਂਜ ਅਲਰਟ ਜਾਰੀ ਕੀਤਾ। ਅਗਲੇ 3 ਘੰਟਿਆਂ ਚ ਜ਼ਿਆਦਾਤਰ ਜਗ੍ਹਾ ਤੇ ਭਾਰੀ ਮੀਂਹ ਦੇ ਨਾਲ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਨੇ। ਦੁਪਹਿਰ ਦੇ ਭਾਰੀ ਮੀਂਹ ਦੇ ਨਾਲ ਦਿੱਲੀ ਦੀ ਅਸਲੀਅਤ ਸਾਹਮਣੇ ਆਈ। ਇੰਟਰਨੈਸ਼ਨਲ ਏਅਰਪੋਰਟ ਤੇ ਪਾਣੀ ਭਰ ਗਿਆ। ਮੀਂਹ ਦੇ ਚਲਦੇ ਉਡਾਣਾਂ ਤੇ ਵੀ ਅਸਰ ਪਿਆ। ਅਹਿਮਦਾਬਾਦ, ਮੁੰਬਈ ਤੇ ਪੋਰਟ ਬਲੇਅਰ ਤੋਂ ਆਉਣ ਵਾਲੀਆਂ ਉਡਾਣਾਂ ਦੇਰੀ ਦੇ ਨਾਲ ਦਿੱਲੀ ਪਹੁੰਚੇ ਨੇ। ਏਅਰਪੋਰਟ ਪ੍ਰੈਮਿਸਸ ਦੇ ਕਈ ਹਿੱਸੇ ਚ ਪਾਣੀ ਜਮ੍ਹਾਂ ਹੋਣ ਕਾਰਨ ਪੈਸੰਜਰਸ ਨੂੰ ਕਾਫੀ ਪਰੇਸ਼ਾਨੀ ਹੋਈ ਹੈ। ਉਧਰ ਉੱਤਰ ਪ੍ਰਦੇਸ਼ ਲਗਾਤਾਰ ਮੀਂਹ ਪੈ ਰਿਹਾ, ਜਿਸ ਕਾਰਨ 23 ਜ਼ਿਲ੍ਹਿਆਂ ਚ ਹੜ੍ਹ ਵਰਗੇ ਹਾਲਾਤ ਬਣੇ ਨੇ। ਸਭ ਤੋਂ ਜ਼ਿਆਦਾ ਪ੍ਰਭਾਵਿਤ ਵਾਰਾਣਸੀ ਤੇ ਚਿਤਰਕੂਟ ਨੇ। ਹੁਣ ਤੱਕ 16,000 ਤੋਂ ਜ਼ਿਆਦਾ ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਿਆ ਹੈ। ਉਧਰ ਮੱਧ ਪ੍ਰਦੇਸ਼ ਵਿਚ ਵੀ ਮੰਦਾਕਿਨੀ ਤੇ ਨਰਮਦਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਨੇ। ਪੰਜਾਬ ਦੇ ਸਾਬਕਾ ਸੀਐਮ ਤੇ ਸੀਨੀਅਰ ਬੀਜੇਪੀ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਬੀਜੇਪੀ ਨੂੰ ਕਾਂਗਰਸ ਵਰਗੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹੈ। ਕੈਪਟਨ ਨੇ ਸਿੱਧਾ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਿਆ ਕਿ ਦਿਮਾਗੀ ਨਕਸਲ ਦਾ ਮਤਲਬ ਕੀ ਹੈ। ਅਸਹਿਮਤੀ ਨੂੰ ਨਕਸਲਵਾਦ ਦੇ ਦਾਇਰੇ ਚ ਨਹੀਂ ਰੱਖ ਸਕਦੇ। ਕੈਪਟਨ ਨੇ ਇਕ ਆਰਟੀਕਲ ਸ਼ੇਅਰ ਕੀਤਾ ਜਿਸ ਵਿਚ ਦਿਮਾਗੀ ਨਕਸਲ ਨੂੰ ਸਪਸ਼ਟ ਕਰਨ ਨੂੰ ਕਹਿ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਕਸਲ ਸ਼ਬਦ ਦਾ ਇਸਤੇਮਾਲ ਹਲਕੇ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ। ਭਾਰਤ ਨੂੰ ਰਾਸ਼ਟਰੀ ਸੁਰੱਖਿਆ ਤੇ ਲੋਕਤਾਂਤਰਿਕ ਆਜ਼ਾਦੀ ਵਿਚੋਂ ਕਿਸੇ ਇਕ ਨੂੰ ਨਹੀਂ ਚੁਣਨਾ ਚਾਹੀਦਾ। ਸਹੀ ਤਰੀਕੇ ਨਾਲ ਸਮਝਿਆ ਜਾਵੇ ਤੇ ਦੋਵੇਂ ਇਕ ਦੂਜੇ ਨੂੰ ਮਜ਼ਬੂਤ ਬਣਾਉਂਦੇ ਨੇ। ਜਲੰਧਰ ਵੈਸਟ ਤੋਂ ਬੀਜੇਪੀ ਨੇਤਾ ਸ਼ੀਤਲ ਲੰਗਰਾਲ ਨੇ SC ਮੋਰਚਾ ਦੇ ਸੂਬਾ ਪ੍ਰਧਾਨ ਦਾ ਅਹੁਦਾ ਸੰਭਾਲਿਆ। ਇਸ ਮੌਕੇ ਤੇ ਪੰਜਾਬ ਬੀਜੇਪੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਉਨ੍ਹਾਂ ਨੂੰ ਕੁਰਸੀ ਤੇ ਬਿਠਾ ਕੇ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਤੇ ਸਫਲ ਕਾਰਜਕਾਲ ਦੀ ਕਾਮਨਾ ਕੀਤੀ ਹੈ। ਕੇਵਲ ਸਿੰਘ ਢਿੱਲੋਂ ਨੇ ਸ਼ੀਤਲ ਲੰਗਰਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਮਿਹਨਤੀ, ਐਕਟਿਵ ਤੇ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੇ ਨੇ। ਉਮੀਦ ਹੈ ਕਿ ਉਹ ਚੰਗੀ ਤਰ੍ਹਾਂ ਕੰਮ ਕਰਨਗੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
10: ਪੰਜਾਬੀ ਦਿਲ ਅੰਗਰੇਜ਼ੀ ਵਾਈ CJMR ਇਜ ਬੈਕ ਅਲਾਈਵ। CJMR 1320 ਆ ਗਿਆ ਹੋਏ, ਛਾ ਗਿਆ ਹੋਏ।
11: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ
0: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
12: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ ਕੀ ਹੈ?
13: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
14: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ 6477602779 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
15: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ। ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ, 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
16: ਕੈਨੇਡਾ ਦੀ ਮੰਨੀ ਪ੍ਰਮਾਨੀ ਟਰਾਂਸਪੋਰਟੇਸ਼ਨ ਕੰਪਨੀ ਸ਼ਾਹ ਟਰਾਂਸਪੋਰਟ ਨੂੰ ਚਾਹੀਦੇ ਨੇ ਕੁਛ ਇੱਕ ਡਰਾਈਵਰਸ। ਇਮੀਡੀਏਟ ਹਾਇਰਿੰਗ ਹੋ ਰਹੀ ਹੈ। ਓਨਰ ਆਪਰੇਟਰਸ ਟੀਮ, ਕੰਪਨੀ ਡਰਾਈਵਰਸ ਟੀਮ, ਸੋਲੋ ਡਰਾਈਵਰਸ ਚਾਹੀਦੇ ਨੇ ਜੀ ਕੰਪਨੀ ਦੇ ਵਾਸਤੇ। ਕੰਸਿਸਟੈਂਟ ਲਰਾਡੋ ਟੈਕਸਿਸ ਦੇ ਰਨਸ, ਸਟੈਡੀ ਮਾਈਲਸ ਅਤੇ ਰਿਲਾਇਬਲ ਕੰਮ ਪੂਰਾ ਸਾਲ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਕਾਲ ਸੰਦੀਪ 416-903-8390। ਸ਼ਾਹ ਟਰਾਂਸਪੋਰਟ ਦਾ ਯਾਰਡ ਲੋਕੇਟਡ ਹੈ ਐਟ 5758 ਡਿਕਸੀ ਰੋਡ, ਇੰਟਰਸੈਕਸ਼ਨ 401 ਐਂਡ ਡਿਕਸੀ। ਨੰਬਰ ਇੱਕ ਵਾਰੀ ਫਿਰ ਤੋਂ 416-903-8390।
17: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
18: ਓ ਭਰਾਵਾ, ਹੈਪੀ ਬਡਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ।
17: ਸੱਚੀ?
18: ਓ ਮੁੱਚੀ,
19: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬਡਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟਰਾਂਸਮਿਸ਼ਨ ਰੀਬਿਲਡ, ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ ਏ ਟੂ ਜ਼ੈਡ ਸਰਵਿਸ ਕਰਕੇ ਦੇਣਗੇ।
18: ਇਹਨਾਂ ਕੋਲ ਹੈ ਸਾਲਾਂ ਦਾ ਤਜਰਬਾ।
19: ਹੁਣ ਐਡਰੈਸ ਵੀ ਲਿਖਾ।
18: ਲੈ ਲਿਖ ਲਾ, 1 ਗੁੱਡ ਮਾਰਕ ਪਲੇਸ, ਇਟੋਬੀ ਕੋਕ, ਯੂਨਿਟ 5।
19: ਕਾਲ 647-706-9257, 647-706-9257।
20: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ, ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ, ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ। 499 ਰੇ ਲੌਸਨ ਬੁਲੇਵਾਰਡ, ਬ੍ਰੈਂਪਟਨ। ਕਾਲ 905-450-6464, 905-450-6464।
21: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
22: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ। ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320।
23: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847, 6476481847। ਪੀਲ ਰੈਨੋਵੇਸ਼ਨ
24: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ। ਸਸਤਾ

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi.
2: हाय मेरे तो पैर ही पुंजे नहीं लग रहे मेरी निक्की भैन का विआह मैं तो अपने सारे चा पूरे करांगी
3: क्यों नहीं चन करे कहे तो सिर तो पैर तक सोने च बढ़ा दें
2: ठीक है जी चलो फिर सब तो वध वैरायटी वाले अशोक ज्वेलर कोल उना कोल गोल्ड ते डायमंड ज्वेलरी दे सारे लेटेस्ट वैरायटी दे गहने ने सेट रानी हार छापा मुंदरियां छल्ले बिस्कुट चेनिया वंगा कोके टिक्के कड़े ब्रेसलेट मंगलसूत्र सब कुछ प्योर ते यूनिक
3: हां नाले मैं सारे दियां बाहां भी तांगियां करनियां ने 12 चूड़ियां ओनु भी ले दांगे
2: तो मेरे जीजू ली घड़ी
3: आहो अशोक ज्वेलर कोले रेडो दियां रोलेक्स दियां सारियां घड़ियां हुंदियां
2: चलो फिर चेती चलो अशोक ज्वेलर 7198 एयरपोर्ट रोड माल्टन इन अशोक प्लाजा फोन नंबर है 9056714290
4: शहर दी आवाज दिला दी पुकार योर सिटी योर वॉइस योर रेडियो स्टार आ गया फिर तो एक बार तुहाडा अपना CJMR 1320 CJMR 1320
5: You're listening to CNN Toronto Chawla News Network Toronto
6: Welcome back CDMR 1320 AM Chawla News Network Toronto to see Swakat Sundaheho Wakwak Bapari Sajanavalo sponsor Kitty Jadi is a program the Vetch Low Aj Dwara Wapsi Te Jeda has CDMR 1320 AM Te No English within 1 minute just 10 minute was the play Karange Te Jedivich sub to best Vadia play No Ruke Koi Rukiani Koi ਨਹੀਂ ਕੀਤਾ ਤਾਂ ਉਸ ਨੂੰ ਸਰਪ੍ਰਾਈਜ਼ ਵੀ ਇੱਕ ਗਿਫਟ ਦਿੱਤਾ ਜਾਵੇਗਾ ਅਦਰਵਾਈਜ਼ ਪੀਜ਼ਾ ਮਸ਼ੀਨ ਵੱਲੋਂ ਲਾਰਜ ਪੀਜ਼ਾ ਵਿਦ ਫੂਡ ਟੋਪਿੰਗ ਤੁਹਾਡੇ ਮਨ ਪਾਉਂਦਾ ਵੈਜ ਔਰ ਨਾਨ ਵੈਜ ਦਿੱਤਾ ਜਾਵੇਗਾ ਘੜੀਆਂ ਸੈੱਟ ਕਰ ਲਈਆਂ ਨੇ ਤੇ ਹੁਣ ਸਿਰਫ ਤੁਹਾਡਾ ਇੰਤਜ਼ਾਰ ਹੈ 9058131320 905-813-1300 ਜੀ ਤੁਸੀਂ ਕਾਲ ਕਰਨੀ ਹੈ ਤੇ ਨੋ ਇੰਗਲਿਸ਼ ਵਿਦ ਇਨ 1 ਮਿੰਟ ਦੇ ਵਿੱਚ ਤੁਸੀਂ ਪਾਰਟੀਸਪੇਟ ਕਰਨਾ ਹੈ ਸੋ ਲਓ ਇਹ ਸਾਡੇ ਲਈ ਅੱਜ ਪਰਖ ਵਾਲੀ ਕੜੀ ਹੈ ਅਸੀਂ ਤੁਹਾਡੇ ਲਈ ਜਿਹੜਾ ਹੈ ਅਨਾਊਂਸ ਕਰ ਚੁੱਕੇ ਹਾਂ ਦੇਖਦੇ ਹਾਂ ਪਹਿਲੀ ਕਾਲ ਕਿਹੜੀ ਆਉਂਦੀ ਹੈ ਪਾਰਟੀਸਪੇਟ ਕਰਨ ਵਾਸਤੇ 905-813-1320 ਤੇ ਆ ਲਓ ਜੀ ਕੜੀ ਹੋ ਗਈ ਸੈੱਟ ਤੇ ਕਾਲ ਅਜੇ ਆਈ ਨੀ 905-813-1320 ਲਓ ਜੀ ਪਹਿਲੀ ਕਾਲ ਸਾਡੇ ਨਾਲ ਜੁੜ ਚੁੱਕੀ ਹੈ ਦੇਖਦੇ ਹਨ ਕੌਣ ਹਨ ਤੇ ਜਿੱਤਦੇ ਨੇ ਜਾਂ ਨਹੀਂ ਜਿੱਤਦੇ
7: ਹਾਂਜੀ
6: ਹਾਂਜੀ ਵੈਲਕਮ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਹੈਲੋ
8: ਹਾਂਜੀ ਹਾਂਜੀ ਹਾਂਜੀ
6: ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਹੈ
8: ਬਹੁਤ ਵਧੀਆ ਜੀ ਤੁਸੀਂ ਸੁਣਾਓ
6: ਚੜ੍ਹਦੀ ਕਲਾ ਤੁਸੀਂ ਸੁਣਾਓ ਠੀਕ ਹੋ ਕਿਹੜੇ ਏਰੀਏ ਚ ਸੁਣ ਰਹੇ ਹੋ
8: ਹਾਂਜੀ
6: ਕਿਸ ਏਰੀਏ ਦੇ ਵਿੱਚ ਸੁਣਦੇ
8: ਅਮਰੀਕਾ ਚ ਜੀ ਇਸ ਟਾਈਮ
6: ਅਮਰੀਕਾ ਦੇ ਵਿੱਚ ਵਾਓ ਲਵ ਯੂ ਲੰਬੀਆਂ ਰੂਟਾਂ ਤੇ ਵੀ ਸਾਨੂੰ ਯਾਦ ਰੱਖਦੇ ਹੋ ਕਰੀ ਸ਼ੁਰੂ ਫੇ
8: ਹਾਂਜੀ ਹਾਂਜੀ
6: 1 2 3 ਗੋ
7: ਵੀ ਜੀ ਨਾਮ ਕੀ ਆਪ ਜੀ ਦਾ
8: ਰਾਜਵੀਰ ਜੀ
7: ਰਾਜਵੀਰ ਜੀ ਤੁਸੀਂ ਕਿਹੜੀ ਫ੍ਰੀਕੁਐਂਸੀ ਤੇ ਜੋ ਸਾਨੂੰ 1320 ਤੇ ਸੁਣ ਰਹੇ ਹੋ ਉਹ ਐਪ ਦੇ ਥਰੂ ਸੁਣ ਰਹੇ ਹੋ ਕਿ ਡਾਇਰੈਕਟ ਫੋਨ ਦੇ ਥਰੂ
8: ਨਹੀਂ ਨਹੀਂ ਜੀ ਮੈਂ ਆਪਣੇ ਇਧਰ ਦਾ ਚੱਲਦਾ ਨਹੀਂ ਨਾ ਉਹ
7: ਅੱਛਾ ਅੱਛਾ ਅੱਛਾ ਕਿੱਥੇ ਜਾ ਰਹੇ ਹੋ ਤੁਸੀਂ
8: ਮੁੜ ਕੇ ਆਉਣਾ ਜੀ ਘਰ ਨੂੰ
7: ਅੱਛਾ ਤੁਸੀਂ ਬਾਹਰ ਕੰਮ ਕਰਨ ਗਏ ਸੀ ਤੇ ਮੁੜ ਕੇ ਵਾਪਿਸ ਪਹੁੰਚ ਰਹੇ ਹੋ ਕਿੱਦਾਂ ਦਾ ਰਿਹਾ ਤੁਹਾਡਾ ਜੋਬ ਦਾ ਸਿਲਸਿਲਾ ਉੱਥੇ ਬਾਰਿਸ਼ ਹੋਈ ਇੱਥੇ ਤੇ ਬਹੁਤ ਜ਼ਿਆਦਾ ਮੌਸਮ ਖਰਾਬ ਸੀ
8: ਨਹੀਂ ਨਹੀਂ ਜੀ ਇੱਧਰ ਦਾ ਸੌਕ ਗਰਮੀ ਬਹੁਤ ਆ
7: ਗਰਮੀ ਹੈ ਮੈਂ ਹਾਂਜੀ ਇੱਕ ਨਿਊਜ਼ ਵਿਚ ਹੁਣੇ ਮੈਂ ਪੜ੍ਹਨਾ ਹੈਗਾ ਕਿ ਅਮਰੀਕਾ ਹੀਟ ਡੋਮ ਦੇ ਵਿਚ ਹੈਗਾ ਤਾਂ ਮੌਸਮ ਦੇ ਲਈ ਗਰਮੀ ਦੇ ਲਈ ਕੀ ਕਰ ਰਹੇ ਹੋ ਤੁਸੀਂ
8: ਕੁਛ ਨਹੀਂ ਜੀ ਬਸ
7: ਤੁਹਾਡੇ ਟਰੱਕ ਜਿਹੜੇ ਹੈਗੇ ਨੇ ਇਕਵਿਪਡ ਹੁੰਦੇ ਨੇ ਗਰਮੀ ਵਾਸਤੇ
8: ਹਾਂਜੀ ਹਾਂਜੀ ਪੂਰੇ ਜੀ
7: ਕੀ ਪ੍ਰੋਵੀਜ਼ਨ ਹੁੰਦਾ ਉਹਦੇ ਵਿਚ
8: ਇਹਨਾਂ ਤੇ ਠੰਡੇ ਵਾਲਾ ਲੱਗਿਆ ਹੁੰਦਾ ਜੀ
7: ਅੱਛਾ ਔਰ ਖਾਣੇ ਵਾਸਤੇ
8: ਹਾਂਜੀ
7: ਖਾਣਾ ਮਾਨੇ ਖਾਣਾ ਗਰਮ ਹੋ ਜਾਂਦਾ ਔਰ ਠੰਡਾ ਰਹਿੰਦਾ
8: ਹਾਂਜੀ ਹਾਂਜੀ ਚੁੱਲ੍ਹੇ ਹੁੰਦੇ ਸਾਡੇ ਕੋਲ
7: ਫ੍ਰਿਜ
6: ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਸੋਨਾ ਖੇਡਦੇ ਹੋ ਨਾਮ ਲਿਖਾਉਣਾ ਚਾਹੋਗੇ ਆਪਣਾ ਰਾਜਵੀਰ ਜੀ ਤੁਹਾਨੂੰ ਪੀਜ਼ਾ ਦਿੰਦੇ ਆ ਔਰ ਸਾਡੇ ਕੋਲ ਦੋ ਲੋਕੇਸ਼ਨ ਨੇ ਰੇਲਾਸਨ ਤੇ ਮਿਕਲੋਗਲਨ ਦਾ ਏਰੀਆ ਤੇ 2 ਫਿਲੋਸਫਰਸ ਟੇਲਸ ਬ੍ਰੈਂਪਟਨ ਹਾਸਪਿਟਲ ਦੇ ਨਜ਼ਦੀਕ ਤੁਸੀਂ ਆਪਣਾ ਆਫ ਦੀ ਈਅਰ ਸਾਨੂੰ ਹੋਲਡ ਰੱਖਿਓ ਤੁਹਾਡਾ ਨਾਂ ਲਿਖ ਲੈਂਦੇ ਆ ਤੇ ਤੁਹਾਨੂੰ ਇੱਕ ਪਾਸਵਰਡ ਦਿੱਤਾ ਜਾਵੇਗਾ ਉਹ ਪਾਸਵਰਡ ਤੁਸੀਂ ਜਿਸ ਲੋਕੇਸ਼ਨ ਤੇ ਜਾਣਾ ਚਾਹੋਗੇ ਸਾਡੇ ਟੈਕਨੀਸ਼ੀਅਨ ਨੂੰ ਲਿਖਾ ਦਿਓ ਕਰਨ ਟੇਕ ਵਨ ਕਾਲ ਪਲੀਜ਼। ਸੋ ਅਸੀਂ ਚੱਲਦੇ ਹਾਂ ਜੀ ਨੰਬਰ 2 ਤੇ। ਵੈਲਕਮ ਜੀ, ਸਵਾਗਤ ਹੈ।
9: ਹੈਲੋ,
6: ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ?
9: ਠੀਕ ਹੈ ਜੀ, ਵਧੀਆ।
6: ਵੈਲਕਮ ਬੈਕ, ਕਹਿਣਾ ਚਾਹੋਗੇ? ਸੀਜੇ ਮਾਰ ਨੂੰ ਕਹਿ ਚੁੱਕੇ ਹੋ?
9: ਹਾਂਜੀ ਜੀ, ਕਹਿ ਚੁੱਕੇ ਪਹਿਲਾਂ।
6: ਕਿਸ ਕਿਸ ਏਰੀਆ ਚ ਸੁਣ ਰਹੇ ਹੋ ਅੱਜ? ਮਿਸੀ ਸਾਗਾ, ਸ਼ੁਰੂ ਕਰੀਏ ਫੇਰ।
7: ਹਾਂਜੀ ਵੀਰ ਜੀ, ਪਹਿਲਾਂ ਨਾਮ ਦੱਸ ਦਿਓ, ਫਿਰ ਅਸੀਂ ਉੱਥੇ ਟਾਈਮ ਨੀ ਵੇਸਟ ਕਰਦੇ ਨਾ।
9: ਹਾਂਜੀ, ਜਤਿੰਦਰ ਸਿੰਘ ਨਾਂ ਜੀ।
6: ਜਤਿੰਦਰ ਸਿੰਘ ਜੀ, 1 2 3 ਗੋ।
7: ਜਤਿੰਦਰ ਜੀ, ਕੀ ਹਾਲ ਚਾਲ?
9: ਠੀਕ ਠਾਕ ਭੈਣ ਜੀ।
7: ਤੁਸੀਂ ਡਰਾਈਵ ਕਰ ਰਹੇ ਹੋ ਕਿ ਤੁਸੀਂ ਘਰ ਸੁਣ ਰਹੇ ਹੋ?
9: ਮੈਂ ਘਰ ਨੂੰ ਆ ਰਿਹਾ ਜੀ।
7: ਅੱਛਾ ਅੱਛਾ, ਜੋਬ ਖਤਮ ਹੋ ਗਈ
9: ਜੀ? ਕੰਮ ਕਰਦਾ ਪਿਆ, ਜਿੱਦਾਂ ਖਾਣਾ ਵਰਤਾਉਣ ਡਿਆ ਜੀ।
7: ਓਕੇ ਓਕੇ, ਡਿਲੀਵਰੀ ਕਰ ਦਿਓ,
9: ਖਾਣਾ ਵਰਤਾਉਣ ਡਿਆ।
7: ਅੱਛਾ, ਔਰ ਕੱਲ ਦਾ ਤੁਹਾਡੇ ਵੀਕਐਂਡ ਛੁੱਟੀ ਹੁੰਦੀ ਕਿ ਵੀਕਐਂਡ ਵੀ ਜੋਬ ਕਰਦੇ ਹੋ?
9: ਕੰਮ ਤੇ ਸਾਰਾ ਸੱਤੇ ਦਿਨ ਹੁੰਦਾ ਜੀ।
7: ਓਕੇ, ਵਾਓ, ਸੋ ਦੈਟਸ ਗੁੱਡ ਯੂ ਨੋ। ਔਰ ਜੋਬ ਮਾਰਕੀਟ ਤੁਹਾਨੂੰ ਕੀ ਲੱਗਦਾ, ਕਿਸ ਤਰ੍ਹਾਂ ਚੱਲ ਰਹੀ ਹੈ ਇਸ ਵਕਤ?
9: ਕੰਮ ਵਧੀਆ ਚੱਲਦਾ ਜੀ ਭੈਣ ਜੀ।
7: ਅੱਛਾ, ਕਿਸ ਟਾਈਪ ਦਾ ਜੋਬ ਹੈ ਤੁਹਾਡਾ, ਖਾਣਾ ਵਰਤਾਉਣ ਦਾ?
9: ਹਾਂਜੀ ਭੈਣ ਜੀ,
7: ਪਾਰਟ ਟਾਈਮ ਹੈ ਕਿ ਫੁੱਲ ਟਾਈਮ? ਪਾਰਟ ਟਾਈਮ ਕਰਦੇ ਹੋ, ਫੁੱਲ ਟਾਈਮ ਕਰਦੇ ਹੋ?
9: ਪੂਰੇ ਤਾਂ ਨਹੀਂ ਕਰੀਦਾ ਭੈਣ ਜੀ।
7: ਅੱਛਾ, ਪੂਰੇ ਨਹੀਂ ਕਰਦੇ, ਵਾਹ, ਵੈਰੀ ਨਾਈਸ। ਤੋ ਤੁਸੀਂ ਸੋਚਦੇ ਹੋ ਕਿ ਲਾਈਫ ਦੇ ਵਿੱਚ ਤੁਸੀਂ ਕਦੀ ਜੋਬ ਚੇਂਜ ਕਰਨ ਦੀ ਸੋਚਦੇ ਹੋ?
9: ਨਹੀਂ, ਕੰਮ ਵਧੀਆ, ਇਹੋ ਵਧੀਆ ਵੈਸੇ।
7: ਅੱਛਾ, ਵੈਰੀ ਗੁੱਡ। ਤੁਹਾਡੀ ਫੈਮਿਲੀ ਕੀ ਕਰਦੀ ਹੈ ਜੋਬ, ਤੁਹਾਡੀ ਵਾਈਫ?
6: ਕੰਗ੍ਰੈਚੁਲੇਸ਼ਨ। ਔਰ ਜੇਤੂ ਹੋ ਤੁਸੀਂ, ਅਸੀਂ ਤੁਹਾਨੂੰ ਇੱਕ ਪੀਜ਼ਾ ਦੇਣਾ ਚਾਹਾਂਗੇ, ਥੋੜਾ ਜਿਹਾ ਤੁਸੀਂ ਰੁਕਦੇ ਪਏ ਸੀ, ਅਦਰਵਾਈਜ਼ ਸਰਪ੍ਰਾਈਜ਼ ਤੁਹਾਨੂੰ ਗਿਫਟ ਜ਼ਰੂਰ ਦਿੰਦੇ। ਹੁਣ ਸਰਪ੍ਰਾਈਜ਼ ਗਿਫਟ ਕੀ ਆ ਉਹ ਅਸੀਂ ਜ਼ਰੂਰ ਅਨਾਊਂਸ ਕਰਾਂਗੇ, ਜੇ ਲੱਗਾ ਸਾਨੂੰ ਕਿ ਕੋਈ ਜੇਤੂ ਹੈ
7: ਐਕਸਟ੍ਰੀਮਲੀ।
6: ਬਿਨਾਂ ਰੁਕੇ ਪੜਾ ਪੜਾ ਪੜਾ ਪੜਾ ਪਾ, ਜਦੋਂ ਭਗਵੰਤ ਮਾਨ ਕਹਿੰਦੇ ਨਾ ਟੂ ਟੂ ਟੂ ਟੂ, ਰੁਕਣੀ ਨਹੀਂ ਚਾਹੀਦੀ। ਕੀ ਨਾਮ ਵੀਰੇ? ਜਤਿੰਦਰ ਜੀ, ਹੋ ਰੱਖਿਓ, ਤੁਹਾਨੂੰ ਸਾਡੇ ਟੈਕਨੀਸ਼ੀਅਨ ਕੋਡ ਵਰਡ ਦਿੰਦੇ ਆ ਤੇ ਫੋਨ ਨੰਬਰ ਤੁਹਾਡਾ ਲਿਖਦੇ ਆ। ਥੈਂਕ ਯੂ, ਅਸੀਂ ਚੱਲਦੇ ਹਾਂ ਨੈਕਸਟ ਕਾਲ ਤੇ। ਹੈਲੋ,
10: ਹਾਂਜੀ, 9450 ਕਹਿੰਦੇ ਹੋ ਜੀ?
6: ਹਾਂਜੀ, 9450 ਤੁਹਾਨੂੰ। ਹੈਲੋ, ਕੀ ਹਾਲ ਜੀ?
10: ਬਹੁਤ ਵਧੀਆ।
6: ਕਿਸ ਏਰੀਏ ਚ ਸੁਣ ਰਹੇ ਹੋ ਸਾਨੂੰ?
10: ਅਸੀਂ ਜੀ ਗੋਰ ਏਰੀਏ, ਦਸ਼ਮੇਸ਼ ਦਰਬਾਰ ਗੁਰਦੁਆਰੇ ਕੋਲੇ।
6: ਅੱਛਾ, ਕੋਈ ਡਿਸਟਰਬੈਂਸ ਉਸ ਏਰੀਏ ਦੇ ਵਿੱਚ ਤੁਹਾਨੂੰ?
10: ਹਾਂ ਜੀ, ਬਹੁਤ ਵਧੀਆ, ਟੱਲੀ ਵਰਗੀ ਆਵਾਜ਼
6: ਘਰ ਦੇ ਵਿੱਚ ਸੁਣ ਰਹੇ ਹੋ?
10: ਹਾਂ ਜੀ, ਘਰ ਦੇ।
6: ਕੋਈ ਦੂਸਰਾ ਚੈਨਲ ਤੇ ਨਹੀਂ ਡਿਸਟਰਬ ਹੋ ਰਿਹਾ?
10: ਨਾ ਜੀ, ਕੋਈ ਨਹੀਂ।
6: ਲਓ ਜੀ, ਕੀ ਨਾਮ ਫੇਰ ਤੁਹਾਡਾ?
10: ਨਛੱਤਰ ਸਿੰਘ।
6: ਨਛੱਤਰ ਸਿੰਘ ਜੀ, ਧਾਲੀਵਾਲ। ਲਓ ਜੀ, 1 2 3 ਗੋ।
7: ਨਛੱਤਰ ਜੀ, ਕੀ ਹਾਲ ਚਾਲ ਆਪ ਜੀ ਦਾ?
10: ਬਹੁਤ ਵਧੀਆ ਜੀ।
7: ਕੱਲ ਕਾਫੀ ਮੌਸਮ ਖਰਾਬ ਸੀ, ਤੁਹਾਨੂੰ ਕੋਈ ਇਫੈਕਟ ਹੋਇਆ?
10: ਨਾ ਜੀ, ਕੋਈ ਨੀ, ਅਜੇ ਤਾਂ ਘਰੇ ਸੀਗੇ।
7: ਅੱਛਾ, ਗਏ ਨੀ? ਬਹੁਤ ਚੰਗਾ ਕੀਤਾ, ਮੈਂ ਬਾਰ ਬਾਰ ਪਰਸ ਅਨਾਊਂਸ ਕਰਿਆ ਸੀ ਘਰੋਂ ਬਾਹਰ ਨਾ ਜਾਓ। ਵੈਸੇ ਤੁਹਾਡੇ ਏਰੀਆ ਦੇ ਵਿੱਚ ਕੋਈ ਡਿਸਟਰਬੈਂਸ ਹੋਈ ਵੈਦਰ ਨੂੰ ਲੈ ਕੇ?
10: ਨਹੀਂ ਜੀ, ਸਾਡੇ ਤਾਂ ਠੀਕ ਹੀ ਰਿਹਾ, ਅਸੀਂ ਤਾਂ ਬੁੜੇ ਬੰਦੇ ਆ, ਅਸੀਂ ਕਿੱਥੇ ਜਾਣਾ ਹੁੰਦਾ, ਘਰੇ ਬਹਿਣਾ ਹੁੰਦਾ।
7: ਕਿੱਥੇ ਰਹਿੰਦੇ ਹੋ ਤੁਸੀਂ?
10: ਮੈਂ ਤੁਹਾਨੂੰ ਦੱਸਿਆ ਜੀ, ਇਹਦਾ ਏਰੀਆ ਵਾ ਇੱਧਰ
7: ਏਰੀਆ।
10: ਓਕੇ ਜੀ, ਥੈਂਕ ਯੂ।
6: ਏਰੀਆ ਨੀ ਸੀ ਕਹਿਣਾ, ਇਲਾਕਾ ਕਹਿਣਾ ਸੀ। ਥੈਂਕ ਯੂ। ਪਰ ਉੱਥੇ ਸੁਣ ਰਿਹਾ ਜੀ ਘਰਾਂ ਦੇ ਵਿੱਚ।
7: ਮੇਰਾ ਸਵਾਲ ਹੈ, ਲੋਕੀ ਜਦ ਬੁੱਢੇ ਹੋ ਜਾਣ ਘਰ ਹੀ ਕਿਉਂ ਪੈਣਾ? ਬੁੱਢੇ ਹੋ ਕੇ ਕੋਈ ਦਰਵਾਜ਼ੇ ਹੋ,
6: ਤੁਹਾਨੂੰ ਖਤਰਾ ਲੱਗ ਰਿਹਾ ਕੋਈ?
7: ਨਾ ਨਾ, ਮੈਂ ਕਿਉਂ ਬੁਢਾਪਾ, ਕੋਈ ਇੰਜੋਏ ਕਰੋ ਲਾਈਫ ਕੋ, ਬਾਹਰ ਨਿਕਲੋ, ਖੇਲੋ ਕੁਦੋ।
6: ਵੇਖੋ, ਮਿਸਿਸ ਸਾਰੀ ਦੁਨੀਆ ਦੇ ਫੋਨ ਆ ਗਏ, ਮਿਸਿਸ ਗੋਸਲ ਦਾ ਫੋਨ, ਮੈਨੂੰ ਲੱਗਦਾ ਕਿਤੇ ਕਰੂਜ਼ ਤੇ ਗਏ ਹੋਣੇ।
7: ਹੋ ਸਕਦਾ, ਤਾਂ ਸ਼ੀ ਇੰਜੋਇਸ, ਆਈ ਲਾਈਕ
6: ਜਾਂ ਤਾਂ ਕਿਤੇ ਗਏ ਜਾਂ
7: ਕਰੂਜ਼ ਤੇ ਗਏ। ਇਹ ਜੀ ਸਪਿਰਿਟ ਹੋਣੀ ਚਾਹੀਦੀ, ਡਰਾਈਵ ਕਰਦੇ ਨੇ ਸਭ ਕਰਦੇ,
6: ਨਹੀਂ ਤਾਂ ਉਹਨਾਂ ਤੇ ਭੰਗੜਾ ਪਾਉਂਦੇ ਹੋਣਾ ਸੀ, ਉਹਦੇ ਘਰੇ ਆ ਜਾਣਾ ਸੀ ਵਧਾਈਆਂ ਦੇਣ ਵਾਸਤੇ। ਐਨੀਵੇ, ਨੈਕਸਟ ਕਾਲ ਤੇ ਚੱਲਦੇ। ਹੈਲੋ,
11: ਹੈਲੋ,
6: ਸਤਿ ਸ੍ਰੀ ਅਕਾਲ ਜੀ।
11: ਸਤਿ ਸ੍ਰੀ ਅਕਾਲ ਜੀ,
6: ਕੀ ਹਾਲ ਚਾਲ ਵੀਰੇ?
11: ਬਹੁਤ ਵਧੀਆ।
6: ਕੀ ਨਾਮ ਤੁਹਾਡਾ?
11: ਮੇਰਾ ਸੌਰਵ ਹੈ ਜੀ।
6: ਹਾਂਜੀ,
11: ਸੌਰਵ।
6: ਤੁਹਾਡੀ ਆਵਾਜ਼ ਥੋੜੀ ਜੀ, ਥੋੜੀ ਜੀ, ਤੁਹਾਡੀ ਬੇਸ ਬੜਾ ਆ ਰਹੀ ਹੈ, ਥੋੜੀ ਜੀ ਬੇਸ ਥੋੜਾ ਜਿਹਾ ਲਾਗੇ, ਥੋੜਾ ਪਰਾਂ ਨੂੰ ਕਰ ਲਓ। ਹਾਂਜੀ
11: ਜੀ,
6: ਮਾਈਕ ਥੋੜਾ ਦੂਰ ਕਰ ਲਓ, ਮਾਈਕ।
7: ਕੀ ਨਾਮ ਹੈ ਆਪ ਜੀ ਦਾ? ਹਾਲੇ ਵੀ ਸਾਨੂੰ ਸਮਝ ਨਹੀਂ ਆਇਆ ਦੋਨਾਂ ਨੂੰ ਵੀ।
11: ਸੌਰਵ,
6: ਸੌਰਵ,
7: ਸੌਰਵ।
6: ਚਲੋ ਜੀ, ਵੈਰੀ ਗੁੱਡ ਨੇਮ, ਗੁੱਡ ਨੇਮ। ਕੀ ਮੀਨਿੰਗ ਹੈ ਜੀ? ਚਲੋ, ਵੈਰੀ ਗੁੱਡ। ਚਲੋ, ਜੋ ਵੀ ਹੈਗਾ ਮਨਜੂਰ ਹਨ, ਕਾਮਯਾਬ ਹੋਣਾ ਆਪਣੀ ਲਾਈਫ ਚ।
11: ਬਿਲਕੁਲ ਜੀ, ਬਿਲਕੁਲ, ਬੜੇ ਖੁਸ਼ ਹਾਂ।
6: ਕਿਸ ਏਰੀ ਸੁਣ ਰਹੇ ਹੋ ਤੁਸੀਂ?
11: ਮੈਂ ਜੀ ਸੁਣੇ ਮੌਨਫੀਲਡ ਤੋਂ ਆ ਰਿਹਾ, ਤੇ ਮੈਂ ਤਾਂ ਐਪ ਤੋਂ ਸੁਣਦਾ, ਤੇ ਵੈਸੇ ਤੁਹਾਡਾ ਨਾ ਥੋੜਾ ਜਿਹਾ ਹਜੇ ਮੇਫੀਲਡ ਵਾਲੇ ਪਾਸੇ ਰਾਤੀ ਮੈਂ ਦੇਖ ਰਿਹਾ ਸੀ, ਥੋੜੀ ਥੋੜੀ ਹੋਰ ਚੈਨਲ ਦੇ ਵਿੱਚ।
7: ਕਿੰਨੇ ਵਜੇ ਤੋਂ ਬਾਅਦ ਸੁਣ?
6: ਨਹੀਂ, ਕੱਲ ਸਾਡੀ ਚੱਲਦੀ ਪਈ ਸੀਗੀ ਇੱਥੇ ਇੰਜੀਨੀਅਰ ਦੀ,
7: 8:30
6: ਵਜੇ ਸਾਡੀ ਇੰਜੀਨੀਅਰ ਜਿਹੜੀ ਸੀਗੀ ਉਹ ਸਾਨੂੰ ਕੁਝ ਆਇਆ ਸੀਗਾ ਤੇ ਉਹਦੇ ਤੇ ਵਰਕ ਕਰ ਰਹੇ ਸੀ। ਸੋ ਨਾਈਸ ਆਫ, ਤੁਸੀਂ ਨਾਮ ਨੀ ਲਿਆ, ਧੰਨਵਾਦ, ਥੈਂਕ ਯੂ।
11: ਬਟ ਪਹਿਲੇ ਨਾਲੋਂ ਕਾਫੀ ਵਧੀਆ ਹੈ।
6: ਸੋ ਨਾਈਸ ਸਰ, ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ। ਲਓ ਜੀ ਸਬਰਤ ਸਾਹਿਬ ਨੂੰ ਲੈਣੇ ਆ ਜੀ, 1 2 3 ਗੋ।
7: ਸਬਰਤ ਜੀ ਕਿੱਥੇ ਜਾ ਰਹੇ ਹੋ ਤੁਸੀਂ?
11: ਮੈਂ ਜੀ ਵਾਪਸ ਆ ਰਿਹਾ ਹੈਗਾ।
7: ਅੱਛਾ, ਕਿੰਨਾ ਟਾਈਮ ਬਾਹਰ ਰਹਿੰਦੇ ਹੋ ਘਰ ਦੇ, ਐਵਰੇਜ ਵੀਕ ਦੇ ਵਿੱਚ ਦੇਖੀਏ ਤਾਂ?
11: ਔਸਤਨ ਜੀ ਮੇਰਾ ਹੁੰਦਾ ਹੈਗਾ ਕਿ 7 ਤੋਂ 8 ਘੰਟੇ, ਕਈ ਵਾਰੀ 12-13 ਘੰਟੇ ਵੀ ਲੱਗ ਜਾਂਦੇ।
7: ਅ ਡੇ ਇਨ ਅ ਡੇ ਕਿ ਵੀਕ ਵਿੱਚ?
11: ਨਹੀਂ ਮੈਂ ਦਿਨ ਦੀ ਗੱਲ ਕਰ ਰਿਹਾ ਸੀ।
7: ਓ ਅੱਛਾ, ਮੈਂ ਵੈਸੇ ਔਸਤਨ ਮੈਂ ਐਵਰੇਜ ਵੀਕ
11: ਦੇ ਵਿੱਚ ਤਕਰੀਬਨ ਮੰਨ ਕੇ ਚਲੋ ਤੁਸੀਂ 4 ਜਾਂ 5 ਦਿਨ ਜ਼ਿਆਦਾ।
7: ਤੇ ਨਾਈਟ ਸਟੇ ਤੁਸੀਂ ਉੱਥੇ ਕਰਦੇ ਹੋ ਕਿ ਵਾਪਿਸ ਆ ਕੇ ਕਰ ਨਾਈਟ ਸਟੇ ਹੁੰਦੀ ਹੈ?
11: ਰਾਤ ਨੂੰ ਰਹਿਣਾ ਤਾਂ ਪੈਂਦਾ ਜੀ ਬਾਹਰ।
7: ਅੱਛਾ, ਤੁਸੀਂ ਲੋਜਿੰਗ ਵਗੈਰਾ ਚ ਰਹਿੰਦੇ ਹੋ ਜਾਂ ਫਿਰ ਟਰੱਕ ਦੇ ਵਿੱਚ ਹੀ ਰਹਿੰਦੇ ਹੋ?
11: ਨਹੀਂ ਨਹੀਂ ਜੀ, ਨਹੀਂ ਨਹੀਂ ਨਹੀਂ, ਜਿਹੜਾ ਸਾਰਾ ਚੱਕੀ ਚਲਾਈਦਾ ਉਹਦੇ ਵਿੱਚ ਹੀ ਸੋਈਦਾ।
7: ਓ ਅੱਛਾ, ਉਹਦੇ ਵਿੱਚ ਹੀ ਸੋਈਦਾ। ਤਾਂ ਮੇਰਾ ਬੜਾ ਮਨ ਹੈ ਇੱਕ ਟਰੱਕ ਦੇਖਣ ਦਾ, ਅੰਦਰ ਕਿੱਦਾਂ ਦਾ ਹੁੰਦਾ, ਜਰਾ ਐਕਸਪਲੇਨ ਕਰੋ।
11: ਅੰਦਰ ਬਹੁਤ ਵਧੀਆ ਜੀ, ਬਿਸਤਰਾ ਲੱਗਾ ਹੁੰਦਾ ਹੈਗਾ, ਦੋ ਬਿਸਤਰਿਆਂ ਦੇ ਉੱਪਰ ਇੱਕ ਥੱਲੇ।
7: ਅੱਛਾ, ਆਰਾਮ ਨਾਲ, ਕੋਈ ਟੈਂਪਰੇਚਰ ਦੀ ਪ੍ਰੋਬਲਮ ਨਹੀਂ? ਹੀਟ ਦੀ
11: ਨਹੀਂ? ਨਹੀਂ, ਤਾਪਮਾਨ ਬਿਲਕੁਲ ਸਹੀ ਰਹਿੰਦਾ ਜੀ।
7: ਅੱਛਾ,
11: ਵਾਤਾਨੁਕੂਲਿਤ ਹੁੰਦਾ ਬਿਲਕੁਲ।
7: ਵੈਸੇ ਦਿਲਬਾਗ
6: ਜੀ, ਵੈਰੀ ਨਾਈਸ, ਯੂਰਪ ਦਾ ਸਪੈਸ਼ਲ ਗਿਫਟ,
7: ਵੈਰੀ ਨਾਈਸ। ਔਸਤਨ
6: ਜੀ ਦੇ ਕਹਿਣ ਤੋਂ ਪਹਿਲਾਂ ਹੀ ਮੈਂ ਜਿਹੜਾ 18 ਚੱਕੇ, ਤੈਨੂੰ ਪਤਾ
7: ਕੀ ਹੁੰਦਾ
6: ਚੱਕੇ, ਮਤਲਬ ਇਹ ਟਰੱਕ ਚਲਾਉਂਦੇ ਨੇ।
7: ਅੱਛਾ,
6: ਤੇ ਵੱਡੇ ਟਰੇਲੇ ਦੇ, ਟਰਾਲਰ ਦੇ ਉਹਦੇ 18 ਟਾਇਰ ਹੁੰਦੇ ਜਿਹੜੇ ਵੱਡੇ ਵੱਡੇ, ਤੁਸੀਂ ਵੇਖਿਆ ਕਿੰਨੇ ਸਾਰੇ ਟਾਇਰ ਲੱਗੇ?
11: ਇੰਗਲਿਸ਼ ਚ ਹੁੰਦਾ ਜੀ ਚੱਕੇ ਹੋਣੇ।
6: ਚੱਕੇ ਤੁਸੀਂ ਕਿਹਾ ਸੀ, ਬਹੁਤ ਵਧੀਆ ਪਲੇ ਕੀਤਾ। ਦੈਟਸ ਵਾਈ ਮੈਂ ਉਦੋਂ ਡਿਸਾਈਡ ਕਰ ਲਿਆ ਸੀ ਕਿ ਯੂ ਡਿਜ਼ਰਵ ਦਾ ਸਪੈਸ਼ਲ ਗਿਫਟ।
7: $25
6: $25 ਕੈਸ਼, ਤੁਹਾਡਾ ਈਮੇਲ ਹੁਣੇ ਲਿਖਿਆ ਜਾਵੇਗਾ, ਵਿਦਇਨ ਫਿਊ ਮਿੰਟ ਤੁਹਾਨੂੰ ਜਿਹੜਾ ਹੈ ਉਹ $25 CNN ਟੋਰਾਂਟੋ ਵੱਲੋਂ ਇਸ ਪੰਜਾਬੀ ਬੋਲੀ ਨੂੰ ਮੱਦੇਨਜ਼ਰ ਰੱਖਦੇ ਆ, ਕਿਉਂਕਿ ਤੁਸੀਂ ਬਿਨਾਂ ਰੁਕਿਆ, ਬਿਨਾਂ ਕਿਸੇ ਘਬਰਾਹਟ ਤੋਂ ਲਗਾਤਾਰ ਕੰਟੀਨਿਊ ਅੰਜੂ ਜੀ ਨੂੰ ਬੋਲਣ ਨਹੀਂ ਦਿੱਤਾ ਤੇ ਤੁਸੀਂ ਸਵਾਲਾਂ ਦਾ ਜਵਾਬ ਦੇ ਗਏ ਹੋ। ਸੋ ਡਿਜ਼ਰਵ ਇੱਕ ਪੀਜ਼ਾ ਤੇ $25 ਤੁਹਾਨੂੰ ਜਿਹੜੇ ਦਿੱਤੇ ਜਾਂਦੇ ਨੇ। ਤੁਸੀਂ ਹੋਲਡ ਰੱਖਣਾ, ਤੁਹਾਡੇ ਈਮੇਲ ਤੇ ਤੁਹਾਡਾ ਫੋਨ ਨੰਬਰ ਤੇ ਤੁਹਾਨੂੰ ਪਾਸਵਰਡ ਜਿਹੜਾ ਪੀਜ਼ੇ ਵਾਸਤੇ ਸਾਡੇ ਟੈਕਨੀਸ਼ੀਅਨ ਦੇਣਗੇ ਜਦ ਤੱਕ ਅਸੀਂ ਨੈਕਸਟ ਕਾਲ ਤੇ ਚੱਲਦੇ ਹਾਂ। ਲਓ ਜੀ ਤੁਸੀਂ ਵੀ ਇਸ ਤਰ੍ਹਾਂ ਖੇਡੋਗੇ ਤੇ ਇਹ ਹੁਣ ਸਰਪਾ ਗਿਫਟ ਤੁਹਾਨੂੰ ਪਤਾ ਲੱਗ ਹੀ ਗਿਆ ਹਨਾ, ਕਿਉਂ ਜੀ? ਸੋ ਵਿਲ ਸੀ ਨੈਕਸਟ ਕਾਲ, ਔਰ 10 ਮਿੰਟ ਹੋਣ ਦੇ ਵਿੱਚ, 2-3 ਮਿੰਟ ਬਾਕੀ ਨੇ। ਵੈਲਕਮ ਜੀ, ਹੈਲੋ,
12: ਚਾਵਲਾ ਸਾਹਿਬ ਸਤਿ ਸ੍ਰੀ ਅਕਾਲ ਜੀ।
6: ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਭਾਊ ਜੀ?
12: ਚਾਵਲਾ ਸਾਹਿਬ ਸਭ ਤੋਂ ਪਹਿਲੇ ਤੁਹਾਨੂੰ ਬਹੁਤ ਬਹੁਤ ਵਧਾਈਆਂ, ਮਹਾਰਾਜ ਬੜਾ ਮਜ਼ਾ ਆਇਆ, ਤੁਸੀਂ ਮਾਲਕ ਬਣ ਗਏ ਚਿਹਰਾ।
6: ਮਾਲਕ ਕੋ ਸਾਰੀ ਕਮਿਊਨਿਟੀ ਹੈ ਜੀ ਭਾਈਚਾਰਾ।
12: ਚਾਵਲਾ ਸਾਹਿਬ ਇੱਕ ਛੋਟੀ ਜਿਹੀ ਰਿਕੁਐਸਟ ਹੈਗੀ, ਜੇ ਮੰਨੋਗੇ ਤਾਂ।
6: ਲਵ ਯੂ, ਦੱਸੋ
12: ਯਾਰ। ਹੁਣ 12 ਵਜੇ ਤੱਕ ਪ੍ਰੋਗਰਾਮ ਕਰਿਆ ਕਰੋ, ਬੜਾ ਮਜ਼ਾ ਆਉਂਦਾ, ਬੜਾ ਮਿਸ ਕਰੀਦਾ ਤੁਹਾਨੂੰ ਯਾਰ।
6: ਰਾਤ ਦੇ 12 ਵਜੇ ਤੱਕ?
12: ਹਾਂਜੀ।
7: ਦਿਲਬਾਈ ਸੋਣ ਨਹੀਂ ਦੇਣਾ
12: ਨਾ, 12 ਤੋਂ ਲੈ ਕੇ ਸਵੇਰ ਤੱਕ ਸੋਣਾ ਜੀ ਮੁੜ ਕੇ ਇਹਨਾਂ ਨੇ।
6: 10 ਵਜੇ ਬਾਪੂ ਨੂੰ ਕਹਿੰਦਾ, ਬਾਪੂ ਉੱਠ ਸਵੇਰੇ, ਫੇਰ 10 ਵਜੇ ਸ਼ੋਅ ਕਰਨਾ ਅੱਜ, ਤੇ ਵੇਖ ਲਓ। ਮੈਨੂੰ ਤਾਂ ਕੋਈ ਨੀ,
12: ਬੜੀ ਬੜੀ ਖੁਸ਼ੀ ਹੋਈ, ਮੈਂ ਕਹਿੰਦਾ ਇੰਨਾ ਕੁ ਮਜ਼ਾ ਆਇਆ, ਮੈਂ ਕਿਹਾ ਚਾਵਲਾ ਸਾਹਿਬ ਨਾਲ ਲੰਬੀਆਂ ਗੱਲਾਂ ਕਰਿਆ ਕਰਾਂਗੇ।
6: ਉਹ ਕੋਈ ਨੀ, ਉਹ ਸਿੱਧੂ ਮੂਠੇ ਵਾਲੇ ਨੇ ਕਿਹਾ ਸੀ 9-11, ਕੋਈ ਨੀ ਜਿੱਥੇ ਮਰਜ਼ੀ ਡਾ ਦਿਓ, ਆਪਾਂ ਕਿਹੜਾ, ਉਹ ਕਹਿੰਦਾ ਫੌਜੀਆ ਲੜੇਗਾ ਕਹਿੰਦਾ। ਨੋ ਪ੍ਰੋਬਲਮ, ਜਿੱਦਾਂ ਤੁਸੀਂ ਕਹੋਗੇ ਉਦਾਂ ਸ਼ੁੱਕਰਵਾਰ ਨੂੰ ਮਾਰ ਲਿਆ ਕਰਾਂਗੇ ਛੁੱਟੀ, ਕਿਹੜੀ ਗੱਲ ਆ, ਕਿਉਂ ਜੀ? 9058131320 ਨਿਪੀ ਸਾਹਿਬ, ਹੁਣ ਪਲੇ ਕਰਨਾ ਕਿ ਬਸ ਸੁਝਾਅ ਹੀ ਦੇਣਾ ਸੀ ਅੱਜ?
7: ਕਮਲਜੀਤ ਜੀ, ਕੀ ਹਾਲ ਚਾਲ ਆਪ ਜੀ ਦਾ?
12: ਹਾਂਜੀ ਜੀ, ਸਤਿ ਸ੍ਰੀ ਅਕਾਲ, ਬਹੁਤ ਵਧੀਆ ਜੀ।
7: ਸਤਿ ਸ੍ਰੀ ਅਕਾਲ ਜੀ, ਸਭੀ ਬੜੀ ਖੁਸ਼ੀ ਹੈ ਕਿ ਸਾਡੇ ਲਿਸਨਰਸ ਅਤੇ ਵਿਊਅਰ ਸਾਨੂੰ ਕਾਲ ਕਰਕੇ ਮੁਬਾਰਕਾਂ ਦੇ ਰਹੇ ਨੇ। ਸੋ ਹੈਪੀ, ਤੁਹਾਡੀ ਆਵਾਜ਼ ਸੁਣ ਕੇ ਦਿਲੋਂ ਆਵਾਜ਼ ਆ ਰਹੀ ਸੀ, ਤੁਹਾਡੀ ਸਭ ਦੀ ਦਿਲੋਂ ਆ ਰਹੀ ਹੈ ਵੈਸੇ ਤਾਂ।
12: ਇਹ ਆਪਾਂ ਦਿਲੋਂ ਹੀ ਬੋਲੀ ਦਾ ਅੰਜੂ ਜੀ, ਦਿਲੋਂ ਹੀ ਬੋਲੀ ਦਾ।
7: ਵੈਰੀ ਨਾਈਸ, ਔਰ ਕੀ ਫੀਡਬੈਕ ਦੇਣਾ ਚਾਹੋਗੇ ਸਾਡੇ ਸ਼ੋਅ ਦੇ ਬਾਰੇ?
12: ਬਸ ਅਰਦਾਸ ਕਰਦੇ ਜੀ, ਤਰੱਕੀਆਂ ਕਰੋ।
7: ਅੱਛਾ,
12: ਤੁਸੀਂ ਦੋਨੋਂ ਸਾਰੇ ਜਿੰਨੇ ਵੀ ਨਾਲ ਸਾਡੇ ਜੁੜੇ ਹੋਏ ਨੇ ਸਭ ਤਰੱਕੀਆਂ ਕਰਨ ਜੀ।
7: ਹਾਂ, ਨਾਲ ਬਿਜ਼ਨਸਮੈਨ ਸਾਡੇ ਤਰੱਕੀਆਂ ਕਰਨ, ਸਾਡੇ ਲਿਸਨਰਸ ਤਰੱਕੀਆਂ ਕਰਨ। ਹੁਣ ਜੇ ਕਿਹੜੇ ਏਰੀਆ ਦੇ ਵਿੱਚ ਹੈਗੇ ਤੁਸੀਂ ਇਸ ਵਕਤ?
12: ਮੈਂ ਬ੍ਰੈਂਪਟਨ ਚ ਜੀ।
7: ਔਰ ਆਵਾਜ਼ ਸਾਫ਼ ਹੈ, ਕਲੀਅਰ ਆ ਰਹੀ ਹੈ?
12: ਬੜੀ ਵਧੀਆ ਸਾਫ਼ ਜੀ, ਬੜੀ ਵਧੀਆ, ਤੁਹਾਡੀ ਆਵਾਜ਼ ਤੇ ਕੋਇਲਾ ਵਰਗੀ ਆਉਂਦੀ ਪਈ ਜੀ।
7: ਕੋਇਲ? ਅੱਛਾ, ਕੋਇਲ, ਥੈਂਕ ਯੂ ਸੋ ਮਚ। ਅੱਛਾ, ਬਹੁਤ ਬਹੁਤ ਸ਼ੁਕਰੀਆ। ਔਰ ਨਾਲ ਹੀ ਨਾਲ ਸਾਨੂੰ ਹੋਰ ਵੀ ਐਕਸਪਲੇਨ ਕਰੋ, ਕੱਲ ਵੈਦਰ ਦਾ ਇਫੈਕਟ ਬ੍ਰੈਂਪਟਨ ਦੇ ਵਿੱਚ ਹੋਇਆ?
12: ਨਹੀਂ, ਕੋਈ ਖਾਸ ਫਰਕ ਨਹੀਂ ਪਿਆ ਜੀ ਮੌਸਮ ਦਾ।
7: ਤੁਸੀਂ ਪ੍ਰੀਪੇਅਰ ਸੀ ਕਿ ਬਾਹਰ ਜਾ ਰਹੇ ਸੀ ਕਿ ਘਰ ਸੀ?
12: ਸਾਡੇ ਇਲਾਕੇ ਵਿੱਚ ਤੇ ਠੀਕ ਰਿਹਾ ਜੀ, ਬੜਾ ਮਜ਼ਾ ਆਇਆ। ਬਾਕੀਆਂ ਥੋੜਿਆਂ ਨੂੰ ਜਿਹੜੇ ਲੋਕੀ ਨੇਵੇ ਇਲਾਕੇ ਚ ਰਹਿੰਦੇ ਉੱਥੇ ਥੋੜਾ ਪਾਣੀ ਆਇਆ ਹੋਣਾ ਜੀ।
6: ਬਹੁਤ ਮਿਹਰਬਾਨੀ ਜੀ ਕਮਲ ਜੀ, ਤੁਸੀਂ ਜਿੱਤ ਗਏ ਹੋ, ਥੈਂਕ ਯੂ ਵੈਰੀ ਮਚ। ਸੋਰੀ, ਇਹਨਾਂ ਦੀ ਲਾਈਨ ਡਿਸਕਨੈਕਟ ਹੋ ਗਈ। ਕਮਲ ਜੀ, ਤੁਸੀਂ ਦੁਬਾਰਾ ਕਾਲ ਕਰਕੇ ਆਪਣਾ ਪਾਸਵਰਡ ਲੈ ਲੋ ਤੁਸੀਂ ਪੀਜ਼ਾ ਜਿੱਤ ਗਏ ਹੋ ਬਹੁਤ ਬਹੁਤ ਸ਼ੁਕਰੀਆ ਅਸੀਂ ਹੁਣ ਕਿਹਦਾ ਸਾਹਮਣਾ ਕਰਾਂਗੇ ਗੱਲਬਾਤ ਕੁਝ ਮਿੰਟਾਂ ਬਾਅਦ ਸੁਣਦੇ ਰਹਿਣਾ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਔਰ ਮੈਂ ਹਾਂ ਤੁਹਾਡਾ ਹਾਂਜੀ ਕਵਲ ਜੀ ਹੈਲੋ
13: ਹੈਲੋ
6: ਹਾਂਜੀ ਸਤਿ ਸ੍ਰੀ ਅਕਾਲ ਜੀ
13: ਸਤਿ ਸ੍ਰੀ ਅਕਾਲ ਚਾਵਲਾ ਜੀ
6: ਕੀ ਹਾਲ ਜੀ
13: ਮਨਿਆਸ ਬੋਲਦਾ ਪਿਆ
6: ਮਨਿਆਸ ਸਾਹਿਬ ਕੀ ਹਾਲ ਚਾਲ ਠੀਕ ਠਾਕ
13: ਹੋ ਗੱਲ ਹੈਗੀ ਆ
6: ਹਾਂਜੀ
13: ਗੱਲ ਹੈਗੀ ਆ ਸਮਾਂ ਸਮਾਂ ਤਾਂ ਜਲਦੀ ਆ ਪਰਵਾਨੇ ਖੁਦ ਆਉਂਦੇ ਆ ਸੁਣਿਆ
6: ਜੀ ਜੀ
13: ਇਸ ਲਈ ਕਿਸਮਤ ਆਪਣੀ ਆਪਣੀ ਤੁਸੀਂ ਤੁਹਾਨੂੰ ਪਤਾ ਬਿਨਾਂ ਕਾ ਗੀਤ ਮਾਲਾ ਹੁੰਦੀ ਹੁੰਦੀ ਸੀ ਇਨਸਾਨ ਨੀ ਡੰਡਾ ਸੀ
6: ਹਾਂਜੀ ਹਾਂਜੀ
13: ਕਿੱਦਾਂ ਲੋਕ ਸੜਕਾਂ ਬੰਦ ਹੋ
6: ਜਾਂਦੀਆਂ
13: ਚਾਵਲਾ ਸਾਹਿਬ ਵਾਹਿਗੁਰੂ ਨੇ ਚਾਹਿਆ ਤੁਹਾਡੀ ਉਹੀ ਕਾਮਯਾਬੀ ਹੋਏਗੀ
6: ਬਹੁਤ ਧੰਨਵਾਦ
13: ਮਹਾਂਭਾਰਤ ਤੋਂ ਰਾਮਾਇਣ ਆਉਂਦੀ ਸੜਕਾਂ ਖੜੀ
6: ਥੈਂਕ ਯੂ ਜੀ ਬੜੇ ਵੱਡੇ ਬੋਲ ਤੁਸੀਂ ਬੋਲਦੇ ਜੀ ਅਮੀਨ ਸਿਆਮੀ ਸਾਹਿਬ ਦੀਆਂ ਸ਼ਖਸੀਅਤਾਂ ਉਹਨਾਂ ਤੋਂ ਅਸੀਂ ਬੜੇ ਪ੍ਰਭਾਵਿਤ ਹਾਂ ਔਰ ਕੌਣ ਨਹੀਂ ਜਾਣਦਾ ਅਸੀਂ ਉਹਨਾਂ ਤੋਂ ਕੁਝ ਸਿੱਖਣ ਦਾ ਹਮੇਸ਼ਾ ਹੀ ਯਤਨ ਕਰਾਂਗੇ ਹਮੇ ਹੰਕਾਰ ਤੋਂ ਪਰੇ ਹਾਂ ਜੀ ਕਦੀ ਜਾਣਬੁੱਝ ਕੇ ਕਿਸੇ ਦਾ ਦਿਲ ਨਹੀਂ ਦਿਖਾਇਆ ਨਾ ਦਿਖਾਉਣਾ ਸਤਿਗੁਰ ਨੇ ਕਿਰਪਾ ਕੀਤੀ ਹੈ ਸਭ ਕੁਝ ਦਿੰਦਾ ਦੇ ਦਿੰਦਾ ਥੱਕ ਪਾਏ ਜੁਗਾ ਜੁਗੰਤਰ ਖਾਈ ਖਾਏ ਸੋਹਣਾ ਪਰਿਵਾਰ ਹੈ ਸੋਹਣਾ ਘਰ ਹੈ ਧੀ ਆਪਣੇ ਘਰ ਚਲ ਗਈ ਹੈ ਅਸੀਂ ਅੰਜੂ ਜੀ ਨੇ 9/11 ਆਉਣ ਵਾਲਾ ਉਦੋਂ ਤੋਂ ਲੈ ਕੇ ਹੁਣ ਤੱਕ ਸਾਡਾ ਸਾਥ ਦੇ ਰਹੇ ਨੇ ਉਤਰਾਅ ਚੜਾਅ ਵੇਖੇ ਨੇ ਜ਼ਿੰਦਗੀ ਦੇ ਵਿਚ ਕਦੇ ਮਰੂ ਮਰੂ ਨਹੀਂ ਕੀਤਾ ਨਾ ਕਰਵਾਵੇ ਸਤਿਗੁਰੂ ਜੋ ਦਿੱਤਾ ਉਸਨੇ ਬਹੁਤ ਕੁਝ ਦਿੱਤਾ ਔਕਾਤ ਤੋਂ ਕਿਤੇ ਵੱਧ ਕੇ ਸਾਨੂੰ ਸਾਰਿਆਂ ਨੂੰ ਦਿੱਤਾ ਪਰ ਸਾਨੂੰ ਆਪਣੇ ਅੰਦਰ ਸਵੇ ਚਾਤ ਜ਼ਰੂਰ ਮਾਰ ਲੈਣੀ ਚਾਹੀਦੀ ਹੈ ਦੂਜੇ ਨੂੰ ਵੇਖ ਕੇ ਸੜਨਾ ਨਹੀਂ ਚਾਹੀਦਾ ਖੁਸ਼ ਹੋਣਾ ਚਾਹੀਦਾ ਉਹਦੀ ਖੁਸ਼ੀ ਦੇ ਵਿਚ ਖੁਸ਼ ਹੋਣਾ ਚਾਹੀਦਾ ਤੁਸੀਂ ਜੇ ਕਿਸੇ ਦੀ ਖੁਸ਼ੀ ਦੇ ਵਿਚ ਖੁਸ਼ ਹੋਣਾ ਤੇ ਉਹ ਜਿਹੜਾ ਨਾ ਅੰਦਰ ਬੈਠਾ ਨਾ ਜਿਹੜਾ ਅਸੀਂ ਕਹਿੰਦੇ ਹਾਂ ਕਿ ਸਾਡੇ ਅੰਦਰ ਹੀ ਹੈ ਉਹ ਜਾਣਦਾ ਹੈ ਤੁਹਾਨੂੰ ਜਾਣਦਾ ਕਿ ਤੁਸੀਂ ਕਿਸੇ ਦੀ ਖੁਸ਼ੀ ਦੇ ਵਿਚ ਖੁਸ਼ ਹੋ ਜਾਂ ਅੰਦਰੋਂ ਸੜ ਬਲ ਰਹੇ ਹੋ ਭੁੱਜ ਰਹੇ ਹੋ ਕਿਤੇ ਜਾਣ ਦੀ ਲੋੜ ਨਹੀਂ ਉਹ ਤੁਹਾਡੇ ਅੰਦਰ ਬੈਠਾ ਤੁਹਾਨੂੰ ਉਹਨੇ ਸਭ ਕੁਝ ਦੇਣਾ ਤੁਹਾਨੂੰ ਦਿੱਤਾ ਵੀ ਹੈ ਤੁਹਾਨੂੰ ਦੇਣਾ ਵੀ ਹੈ ਪਰ ਜੇ ਤੁਸੀਂ ਬਿਨਾਂ ਵਜ੍ਹਾ ਕਿਸੇ ਦੇ ਪੈਰ ਦੇ ਵਿਚ ਕੰਡੇ ਖਿਲਾਰਨ ਦੀ ਕੋਸ਼ਿਸ਼ ਕਰੋਗੇ ਕਿਸੇ ਲਈ ਖਾਈ ਪੁੱਟੋਗੇ ਟੋਆ ਤੁਹਾਡੇ ਲਈ ਪਹਿਲਾਂ ਪੁੱਟਿਆ ਮਿਲਣਾ ਦੈਟਸ ਇਟ ਇਹ ਸੂਰਜ 1320 AM ਦਾ ਚੜ ਚੁੱਕਾ ਉਦੇ ਹੋ ਚੁੱਕਾ ਇਹਦੀ ਰੋਸ਼ਨੀ ਦੇ ਅੱਗੇ ਜਿੰਨੀਆਂ ਮਰਜ਼ੀਆਂ ਪੱਲੀਆਂ ਪਾਲੋ ਜਿੰਨੇ ਮਰਜ਼ੀ ਤੁਸੀਂ ਚਾਦਰਾਂ ਪਾਲੋ ਕਾਲੀਆਂ ਪੀਲੀਆਂ ਨੀਲੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਟਪੂਸੀਆਂ ਜਿੰਨੀਆਂ ਮਰਜ਼ੀ ਕੋਈ ਮਾਰ ਲਵੇ ਇਹ ਹੁਣ ਸੂਰਜ ਡੇਲੀ ਚੜਨਾ ਹੀ ਚੜਨਾ 1320 AM ਦਾ ਚੜ ਗਿਆ ਬਹੁਤ ਧੰਨਵਾਦ ਤੁਹਾਡਾ ਸਤਿਕਾਰ ਮਾਣ ਇੱਜ਼ਤ ਪਿਆਰ ਦੇਣ ਵਾਸਤੇ ਤੇ ਅਸੀਂ ਹੁਣ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਕਿਸੇ ਵੀ ਏਰੀਏ ਦੇ ਵਿਚ ਤੁਸੀਂ ਸੁਣ ਰਹੇ ਹੋ ਜਿੱਥੇ ਵੀ ਸੁਣ ਰਹੇ ਹੋ ਜਿਵੇਂ ਤੁਹਾਨੂੰ ਕੋਈ ਲੱਗੇ ਕਿ ਇੱਥੇ ਯਾਰ ਸੁਧਾਰ ਹੋਣ ਦੀ ਲੋੜ ਹੈ ਸਾਡੀ ਟੀਮ ਨਾਲ ਆਫ ਦੀ ਏਅਰ ਸੰਪਰਕ ਕਰੋ ਅਸੀਂ ਧੰਨਵਾਦੀ ਹੋਵਾਂਗੇ ਤੇ ਨੰਬਰ ਹੈ ਕਿਸੇ ਰੇਡੀਓ ਦਾ ਨਾਂ ਨਾ ਲਿਓ ਜੇ ਤੁਹਾਨੂੰ ਲੱਗਦਾ ਕਿਤੇ ਮਾੜੀ ਮੋਟੀ ਡਿਸਟਰਬੈਂਸ ਆ ਰਹੀ ਹੈ ਇਫ ਯੂ ਲਵ ਅਸ ਪਲੀਜ਼ ਸਾਨੂੰ ਲੈਟ ਅਸ ਨੋ ਅਸੀਂ ਉਹਨੂੰ ਸੋਲਵ ਕਰਨ ਦਾ ਆਪਣੇ ਟੈਕਨੀਸ਼ੀਅਨ ਨੂੰ ਆਪਣੇ ਇੰਜੀਨੀਅਰ ਨੂੰ ਦੱਸਾਂਗੇ ਭਈ ਇੱਥੇ ਸਮੱਸਿਆ ਵਾ ਉਹਨੂੰ ਹੱਲ ਕੀਤੀ ਜਾਵੇ ਜੇ ਹੋ ਸਕਦੀ ਹੋਵੇਗੀ ਨਹੀਂ ਤਾਂ ਰਾਤ ਨੂੰ ਆਮ ਤੌਰ ਤੇ ਆਪਾਂ ਵੇਖਿਆ ਕਿ ਚਿਰੜ ਪਿਰੜ ਪਿਰੜ ਚਿਰੜ ਹੁੰਦੀ ਰਹਿੰਦੀ ਹੈ ਵੱਖ ਵੱਖ ਰੇਡੀਓ ਪ੍ਰੋਗਰਾਮਾਂ ਦੇ ਵਿਚ ਤੁਸੀਂ ਜਾ ਕੇ ਆਮ ਤੌਰ ਤੇ ਵੇਖਦੇ ਹੋਵੋਗੇ ਤੇ ਜੇ ਇਹਦੇ ਵਿਚ ਵੀ ਹੁੰਦੀ ਹੈ ਭਾਵੇਂ ਸਾਨੂੰ ਦੱਸਣ ਦੀ ਕਿਰਪਾਲਤਾ ਕਰਨੀ ਅਸੀਂ ਸੁਧਾਰਨ ਦਾ ਯਤਨ ਕਰਾਂਗੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸੁਣਦੇ ਰਹਿਣਾ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
14: ਸ਼ਹਿਰ ਦੀ ਆਵਾਜ਼ ਦਿਲਾਂ ਦੀ ਪੁਕਾਰ ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320
15: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ ਪਰਿਵਾਰਾਂ ਸਮੇਤ ਕੇਸੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
16: ਆਪਣੇ ਦੰਦਾਂ ਦਾ ਰੱਖੋ ਖਿਆਲ SM ਸਪ੍ਰਿੰਗਡੇਲ ਡੈਂਟਲ ਸੈਂਟਰ ਦੇ ਨਾਲ
17: ਵਾਈਡ ਰੇਂਜ ਆਫ ਸਰਵਿਸਿਜ਼ ਵਿਜ਼ਡਮ ਟੂਥ ਰੂਟ ਕਨਾਲ ਡੈਂਚਰ
18: ਫਾਰ ਡੈਂਟਲ ਐਕਸਟ੍ਰੈਕਸ਼ਨ ਕਲੀਨਿੰਗ ਗਮ ਟ੍ਰੀਟਮੈਂਟ ਐਂਡ ਇੰਪਲਾਂਟ
16: SM ਸਪ੍ਰਿੰਗਡੇਲ ਡੈਂਟਲ ਸੈਂਟਰ 2260 ਬੋਵੇਡ ਡਰਾਈਵ ਈਸਟ ਬ੍ਰੈਂਪਟਨ ਬੋਵੇਡ ਜਿੰਗੂਸੀ ਡੈਂਟਲ ਸੈਂਟਰ 811 ਬੋਵੇਡ ਡਰਾਈਵ ਯੂਨਿਟ 17 ਬ੍ਰੈਂਪਟਨ ਕਾਲ 9057898262
19: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
20: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
21: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
22: 6477609 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
23: ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸੋਰਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ, 2883 ਡੈ ਰੋਡ ਐਟ ਏਅਰਪੋਰਟ ਰੋਡ, 4550 ਈਬਨਜ਼ ਰੋਡ, ਜੂਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ 9056781200, 9056781200। ਕਟਾਰੀਆ ਟੂਰਸ ਐਂਡ ਟਰੈਵਲ।
24: ਵਾਹ ਭਾਬੀ ਜੀ, ਮੁਬਾਰਕਾਂ, ਤੁਹਾਡਾ ਘਰ ਤੇ ਬਹੁਤ ਸ਼ਾਨਦਾਰ ਹੈ। ਕਾਰਪੇਟਸ, ਵੁਡਨ, ਸਭ ਕਮਾਲ ਦੇ ਨੇ, ਲੱਗਦਾ ਹੈ ਕਾਫੀ ਖਰਚਾ ਕੀਤਾ ਹੈ।
25: ਇਹ ਕਮਾਲ ਹੈ ਜੀ, GTA ਫਲੋਰਿੰਗ ਦਾ ਅਫੋਰਡੇਬਲ ਪ੍ਰਾਈਸ ਤੇ ਕੁਆਲਿਟੀ ਦਾ ਸਮਾਨ। ਵੱਡੇ ਸ਼ੋਰੂਮ ਤੇ ਆਓ, ਹਾਰਡਵੁੱਡ ਕਾਰਪੇਟ, ਲੈਮੀਨੇਟ ਟਾਈਲਸ ਦੀ ਖੂਬਸੂਰਤ ਤੇ ਲਾਰਜ ਵੈਰਾਈਟੀ ਪਾਓ। ਕਾਲ ਕਰੋ ਨਵ ਬਰਾੜ ਨੂੰ 905-605-6805, 905-605-6605।
26: GTA ਫਲੋਰਿੰਗ ਕੈਨੇਡਾ,
27: GTA ਫਲੋਰਿੰਗ ਕੈਨੇਡਾ।
28: ਹਰ ਘਰ ਕੀ ਇੱਕ ਡਿਮਾਂਡ ਹੋਤੀ ਹੈ ਕਿ ਉਸੇ ਔਰ ਵੀ ਖੂਬਸੂਰਤ ਬਨਾਨੇ ਕੇ ਲਿਏ ਇੱਕ ਸਟਾਈਲਿਸ਼ ਫਰਨੀਚਰ ਚਾਹੀਏ। ਜਬ ਤਲਾਸ਼ ਹੋ ਐਸੇ ਫਰਨੀਚਰ ਕੀ, ਤੋ ਯਹਾਂ ਆਈਏ ਸਟੀਵਨਸ ਫਰਨੀਚਰ, ਜਹਾਂ ਆਪਕੋ ਮਿਲੇਗਾ ਬਿਲਕੁਲ ਸੋਲਿਡ ਫਰਨੀਚਰ, ਚਾਹੇ ਬੈਡ ਸੈੱਟ ਹੋ, ਸੋਫਾ ਸੈੱਟ ਜਾਂ ਮੈਟ੍ਰੇਸਿਸ, ਐਵਰੀਥਿੰਗ ਸਿੰਸ 1992। ਵਿਜ਼ਿਟ ਇਨ ਸਟੋਰ ਫਾਰ ਮਚ ਮੋਰ, 2575 ਸਟੀਲਜ਼ ਐਵੇਨਿਊ ਈਸਟ, ਬ੍ਰੈਂਪਟਨ, 9057900560। ਸਟੀਵਨਸ ਫਰਨੀਚਰ।
29: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859, 6475458।

0: ਓ ਜੀ ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀਆਂ ਤਾਂ ਤਿਆਰੀਆਂ ਦੀ ਕੋਈ ਟੈਂਸ਼ਨ ਹੀ ਨਹੀਂ।
1: ਇਹਨਾਂ ਕੋਲ ਟੈਂਟ, ਟੇਬਲ, ਚੇਅਰ, ਐਲਈਡੀ ਡਾਂਸ ਫਲੋਰ, ਫਲਾਵਰ ਐਂਡ ਡੈਕੋਰੇਸ਼ਨ, 360 ਡਿਗਰੀ ਕੈਮਰਾ, ਸਭ ਕੁਝ ਮਿਲੇਗਾ। ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ।
0: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ 6477080079 6477080079।
2: ਖਾਓ ਪੀਓ ਐਸ਼ ਕਰੋ ਮਿੱਤਰੋ,
3: ਪੀਜ਼ਾ ਮਸ਼ੀਨ ਤੇ ਹੁਣ ਖੁੱਲ ਕੇ ਖਾਓ। ਇਹਨਾਂ ਦੀਆਂ ਲੋਕੇਸ਼ਨਸ ਨੇ 2 Philosopher Trail ਬ੍ਰੈਂਪਟਨ ਐਂਡ 373 ਸਟੀਲਸ ਐਵਨਿਊ ਵੈਸਟ ਬਿਹਾਈਂਡ ਸ਼ੈਰਡਨ ਕਾਲਜ ਬ੍ਰੈਂਪਟਨ।
2: ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਭਰ ਕਿਸੇ ਦਾ ਦੁੱਖ ਆਇਓ ਨਾ।
4: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੌਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।
5: ਪੰਜਾਬ ਦੀ ਸ਼ਾਨ ਰਾਜਨੀਤੀ ਦਾ ਧੁਰਾ, ਰਿਆਸਤੀ ਸ਼ਹਿਰ ਪਟਿਆਲਾ, ਜਿੱਥੋਂ ਜੁੜਨਗੇ ਸਾਡੇ ਨਾਲ ਗੁਰਨਾਮ ਸਿੰਘ ਅਕੀਦਾ।
6: ਵੈਲਕਮ ਬੈਕ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ, CJMR 1320 AM ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦੇ ਵਿਚ। ਇਕ ਵਾਰ ਫਿਰ ਤੋਂ ਹਾਰਦਿਕ ਨਿਗਾਹ ਸਵਾਗਤ। ਵੀਰ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਜੁੜ ਚੁੱਕੇ ਨੇ ਪਟਿਆਲੇ ਤੋਂ, ਤੇ ਵੀਰ ਸਤਪਾਲ ਸਿੰਘ ਜੌਲ ਵੀ ਅੱਜ ਹਾਜ਼ਰ ਹੋਣਗੇ। ਇਸ ਤੋਂ ਇਲਾਵਾ ਸਰਦਾਰ ਗੁਰਮੇਲ ਸਿੰਘ ਸੱਗੂ ਹੁਣਾਂ ਵੱਲੋਂ ਜੋ ਮੇਲਾ ਕਿਰਤੀਆਂ ਦਾ ਹਰ ਸਾਲ ਕਰਵਾਇਆ ਜਾਂਦਾ ਹੈ, ਹਰਿੰਦਰ ਸੰਧੂ, ਅਮਨ ਧਾਲੀਵਾਲ ਜਿਨ੍ਹਾਂ ਨਾਲ ਸਵੇਰ ਦੇ ਪ੍ਰੋਗਰਾਮ ਦੇ ਵਿਚ ਗੱਲਬਾਤ ਕੀਤੀ ਸੀ, ਔਰ ਖੁੱਲਾ ਅਖਾੜਾ ਵਾਈਲਡਵੁੱਡ ਪਾਰਕ ਮਾਲਟਨ ਦੇ ਵਿਚ ਲੱਗਣ ਜਾ ਰਿਹਾ ਹੈ 7 September ਨੂੰ। ਸੋ ਉਹਦੀ ਜਾਣਕਾਰੀ ਵਾਸਤੇ 647-213-00 ਫ੍ਰੀ ਹੁੰਦਾ ਜੀ, ਤੁਸੀਂ ਦੋਸਤਾਂ ਮਿੱਤਰਾਂ ਦੇ ਨਾਲ ਇਸ ਮੇਲੇ ਦੇ ਵਿਚ ਜ਼ਰੂਰ ਪਹੁੰਚਣਾ। ਜ਼ਰੂਰੀ ਸੂਚਨਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 13 September ਨੂੰ ਦਿਨ ਐਤਵਾਰ ਵਾਲੇ ਦਿਨ ਮਾਲਟਨ ਗੁਰਦੁਆਰਾ ਸਾਹਿਬ ਦੇ ਵਿਚ ਮਹਾਨਗਰ ਕੀਰਤਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪਾਵਨ ਗੁਰਪੁਰਬ ਨੂੰ ਮੱਦੇਨਜ਼ਰ ਰੱਖ ਹਰ ਸਾਲ ਹੁੰਦੇ ਨੇ, ਔਰ ਇਸ ਸਾਲ ਵੀ 13 September ਦਿਨ ਐਤਵਾਰ ਨੂੰ ਕੇਸਰੀ ਦਸਤਾਰਾਂ, ਦੁਪੱਟੇ ਅਤੇ ਬੱਚਿਆਂ ਦੇ ਨਾਲ ਪਰਿਵਾਰਾਂ ਦੇ ਨਾਲ ਵੀ ਹੀਰਾਂ ਕੱਤ ਕੇ ਪਹੁੰਚੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਧੇਰੇ ਜਾਣਕਾਰੀ ਲਈ 905-6076-1662 ਤੇ ਕਾਲ ਕੀਤੀ ਜਾ ਸਕਦੀ ਹੈ। ਅਕੀਦਾ ਸਾਹਿਬ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ।
7: ਸਤਿ ਸ੍ਰੀ ਅਕਾਲ ਚਾਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ, ਸਾਰੇ ਸਰੋਤਿਆਂ ਨੂੰ ਜੀ, ਸ਼ੁਕਰੀਆ ਨਾਲ ਜੁੜਨ ਜਾ ਰਹੇ ਸਾਹਿਬ, ਧੰਨਵਾਦ
6: ਜੀ। ਪ੍ਰੋਗਰਾਮ ਦੇ ਵਿਚ ਜਿੱਥੇ ਸਵਾਗਤ ਹੈ ਉਥੇ ਅਕੀਦਾ ਸਾਹਿਬ ਹਾਜ਼ਰ ਨੇ, ਔਰ ਪ੍ਰੋਗਰਾਮ ਦੇ ਵਿਚ ਤੁਸੀਂ ਸਵਾਲ ਕਰਨਾ ਚਾਹੋ 905-813-1320, ਔਰ ਅਸੀਂ ਅੱਜ ਟ੍ਰਾਇਲ ਬੇਸ ਤੇ 9 English with 1 Minute ਪਲੇ ਕੀਤਾ ਤੇ ਅਸੀਂ ਝਿਜਕਦੇ ਹੋਏ ਕਾਲਜ ਲਈਆਂ ਨੇ, ਪਰ ਤੁਸੀਂ ਸਾਡਾ ਸਿਰ ਹੋਰ ਉੱਚਾ ਕਰ ਦਿੱਤਾ, ਸਤਿਕਾਰ ਦਿੱਤਾ, ਮਾਣ ਦਿੱਤਾ। ਤੁਹਾਡੀਆਂ ਸਾਰੀਆਂ ਲਗਾਤਾਰ ਲਾਈਨਸ ਫਲੈਸ਼ ਹੁੰਦੀਆਂ ਰਹੀਆਂ, ਕਈਆਂ ਨੂੰ ਕਾਲਜ ਨਹੀਂ ਮਿਲੀਆਂ ਹੋਣਗੀਆਂ, ਕੋਈ ਕਾਲ ਅਸੀਂ ਨਹੀਂ ਲੈ ਸਕੇ। ਇਹ ਤੋਂ ਇਹ ਸਾਬਤ ਕੀਤਾ ਤੁਸੀਂ ਕਿ 1320 AM ਨੂੰ ਤੁਸੀਂ ਕਿੰਨਾ ਮਿਸ ਕਰਦੇ ਹੋ, ਕਿੰਨਾ ਪਿਆਰ ਕਰਦੇ ਹੋ, ਕਿੰਨਾ ਸਤਿਕਾਰ ਕਰਦੇ ਹੋ। ਅਜੇ ਤਾਂ ਸਿਰਫ ਰੰਗਲਾ ਪੰਜਾਬ ਆਇਆ, ਬੇਸਿਕਲੀ ਇਹ ਰੰਗਲਾ ਪੰਜਾਬ ਹੈ, ਭਾਵਾਂ ਕਿ CNN ਟੋਰਾਂਟੋ ਅਸੀਂ ਇਹਦਾ ਨਾਂ ਰੱਖਿਆ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਕੀ ਸੰਗੀਤ ਘੱਟ ਹੁੰਦਾ, ਟਾਕ ਸ਼ੋ ਜ਼ਿਆਦਾ ਹੁੰਦੇ ਨੇ। ਬਾਕੀ ਦੇ ਜਿਹੜੇ ਪ੍ਰੋਡਿਊਸਰ ਨੇ ਉਨ੍ਹਾਂ ਨੇ 2-4 ਦਿਨਾਂ ਦੇ ਵਿਚ ਕੰਟਰੈਕਟ ਸਾਈਨ ਕਰ ਲੈਣੇ ਨੇ, ਫਸਟ ਕਮ ਫਸਟ ਸਰਵ, ਤੇ ਤੁਸੀਂ ਦੇਖੋ ਕਿ ਇਹਦੀ ਜਿਹੜੀ ਰੇਂਜ ਹੈ ਬਹੁਤ ਦੂਰ ਤੱਕ ਕ੍ਰਿਸਟਲ ਕਲੀਅਰ ਜਿਹੜਾ ਹੈ ਉਹ ਸੁਣਾਈ ਦੇ ਰਿਹਾ। ਅਜੇ ਤਾਂ ਇਹਦਾ ਜਿੰਨੀ ਇਹਦੀ ਪਾਵਰ ਹੈ ਪੇਪਰਾਂ ਦੇ ਵਿਚ ਰਿਟਨ, ਜੇਕਰ ਫੁੱਲ ਪਲੈਜ ਕਿਤੇ ਜਗ੍ਹਾ ਬਾਬੇ ਨੇ ਕਿਰਪਾ ਕੀਤੀ ਫਿਰ ਤਾਂ ਪਟਾਕੇ ਪੈਣਗੇ ਪਟਾਕੇ। ਅਜੇ ਤਾਂ ਚੌਥਾ ਹਿੱਸਾ ਹੈ, 75% ਨਹੀਂ ਇਹਦਾ, ਚੌਥਾ ਹਿੱਸਾ। ਤੇ ਇਸ ਕਰਕੇ ਕਿਉਂਕਿ ਕੁਝ ਨਵੀਂ ਤਕਨੀਕ, ਨਵੇਂ ਜਿਹੜੇ ਇਕਵਿਪਮੈਂਟ ਹੁੰਦੇ ਨੇ ਉਹਦੇ ਨਾਲ ਹੋਰ ਰੇਂਜ ਵੀ ਕਲੀਅਰ ਹੋ ਰਹੀ ਹੈ, HD ਸਾਊਂਡ ਜਿਹੜਾ ਅਰਸ਼ ਨੇ ਲੱਗੇ ਹੋਏ ਨੇ, ਇਸ ਵਕਤ ਵੀ ਸਾਡੇ ਇੰਜੀਨੀਅਰ ਲੱਗੇ ਹੋਏ ਨੇ ਕਿ ਸਾਊਂਡ ਹੋਰ ਬੈਟਰ

0: 1320 ਨੂੰ, ਉਦੋਂ ਇਹਦੀਆਂ ਲਹਿਰਾਂ ਬਹਿਰਾਂ ਜਿਹੜੀਆਂ ਨੇ ਹੋਰ ਵੀ ਵੱਧ ਹੋਣਗੀਆਂ। ਸਾਰਿਆਂ ਦਾ ਸਵਾਗਤ ਹੈ। ਹਿੰਦੀ, ਪੰਜਾਬੀ, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪੁਰਤਗੀਜ਼, ਇਟਾਲੀਅਨ, ਸਪੈਨਿਸ਼, ਕੋਈ ਵੀ ਭਾਸ਼ਾ ਦੇ ਵਿੱਚ ਤੁਸੀਂ ਪ੍ਰੋਗਰਾਮ ਰਨ ਕਰਨਾ ਚਾਹੋ, ਯੂਅਰ ਮੋਸਟ ਵੈਲਕਮ ਹੈ। ਔਰ ਅਰਸ਼ ਚਾਵਲਾ ਨੂੰ ਕਾਲ ਕਰ ਸਕਦੇ ਹੋ 416-303-1515। ਕੀਦਾ ਸਾਹਿਬ ਨੂੰ ਸਵਾਲ ਕਰਨਾ 905-813-1320। ਅਕੀਦਾ ਸਾਹਿਬ, ਕੱਲ ਸਾਡੇ ਇਕ ਦਿਨ ਛੱਡ ਕੇ ਟੋਰਾਂਟੋ ਦੇ ਵਿਚ ਵੀ ਜੋ ਜਕਦਮ ਜਿਸ ਤਰੀਕੇ ਦੇ ਨਾਲ ਮਤਲਬ ਟਰਨੇਡੋ ਆਇਆ, ਉਸਨੇ ਮਤਲਬ ਦਬਾਈ ਮਚਾ ਦਿੱਤੀ ਸਾਡੇ ਰੋਜਰ ਸੈਂਟਰ, ਜਿਸ ਤਰੀਕੇ ਦੇ ਨਾਲ ਤੁਸੀਂ ਵੇਖੀਆਂ ਹੋਣੀਆਂ ਤਸਵੀਰਾਂ, ਇੰਨਾ ਸਟਰੋਂਗ, ਇੰਨਾ ਮਜ਼ਬੂਤ, ਖੱਖੜੀਆਂ ਖੱਖੜੀਆਂ ਕਰ ਛੱਡਿਆ। ਹਾਂਜੀ, ਔਰ ਵੱਖ ਵੱਖ ਦੇਸ਼ਾਂ ਦੇ ਵਿਚ, ਨੇਪਾਲ ਦੇ ਵਿਚ ਵੇਖੋ ਕਿਵੇਂ ਹਾਲ ਹੈ, ਚਾਈਨਾ ਦੇ ਵਿਚ ਵੀ, ਹੋਰ ਕਈਆਂ ਥਾਵਾਂ ਤੇ ਬਾਰਿਸ਼ਾਂ ਹੋ ਰਹੀਆਂ ਨੇ, ਕਈਆਂ ਥਾਵਾਂ ਤੇ ਅੱਗ ਲੱਗਣ ਦੀਆਂ ਘਟਨਾਵਾਂ ਹੋ ਜਾਂਦੀਆਂ ਨੇ। ਉਹ ਪਤਾ ਲੱਗਾ ਕਿ ਯੂਪੀ ਦੇ 23 ਜ਼ਿਲ੍ਹਿਆਂ ਦੇ ਵਿਚ ਹੜ੍ਹ ਆ ਗਿਆ। ਇਸ ਤੋਂ ਪਹਿਲਾਂ ਕਿ ਆਪਾਂ ਇਹਦੀ ਗੱਲ ਕਰੀਏ, ਕਾਲਰ ਨੇ ਪਹਿਲਾਂ ਕਾਲ ਲੈ ਲੈਣੇ ਤੇ ਫਿਰ ਅੱਗੇ ਵਧਦੇ। ਵੈਲਕਮ ਜੀ।
1: ਹਾਂਜੀ ਚਾਵਲਾ ਸਾਹਿਬ, ਤੁਹਾਡਾ ਬਹੁਤ ਧੰਨਵਾਦ,
0: ਤੁਸੀਂ
1: ਬਹੁਤ ਵਧੀਆ ਬੈਕ ਟੂ ਆ ਗਿਆ
0: ਜੀ, ਮਿਹਰਬਾਨੀ।
1: ਉਹ ਦਿਨ ਵੀ ਹੁੰਦੇ ਸੀ ਆਸ ਦੇ ਪੱਤਰੇ ਪੜ੍ਹਨੇ ਤੇ ਵਾਰ, ਇੱਕ ਬੀਬੀ ਜੱਦੀ ਹੁੰਦੀ ਸੀ, ਉਹ ਵੀ ਦਿਨ ਵੀ ਹੁੰਦੇ ਸੀ।
0: ਹਾਂ, ਮਾਤਾ ਕਪੂਰ ਕੌਰ
1: ਚੜ੍ਹਦੀ ਕਲਾ ਰਹੂਗੀ,
0: ਮਾਤਾ ਕਪੂਰ ਕੌਰ
1: ਰਾਤ ਨੂੰ ਇਤਿਹਾਸ ਦੇ ਪੰਨੇ ਸੁਣਨੇ
0: ਜੀ,
1: ਤੇ ਜਿਹਨੂੰ ਪ੍ਰਾਈਸ ਮਿਲਣਾ ਵਾਰ, ਗੋਲਡ ਦੀ ਵਾਰ ਤੁਸੀਂ ਪ੍ਰਾਈਸ ਕੱਢਦੇ ਰਹੇ
0: ਜੀ, ਕਈ ਕਈ ਗੋਲਡ ਬਾਰਾਂ ਦਿੱਤੀਆਂ ਨੇ ਜੀ। ਵਾਹ,
1: ਹਾਂ ਕਈ ਗੋਲਡ, ਤੇ ਹੁਣ ਵੀ ਉਹੀ ਦਿਨ ਆਉਣਗੇ, ਖਿੱਚ ਕੇ ਰੱਖੋ,
0: ਚੜ੍ਹਦੀ ਕਲਾ। ਥੈਂਕ ਯੂ ਜੀ, ਤੁਹਾਡਾ ਪਿਆਰ ਚਾਹੀਦਾ ਜੀ, ਸਤਿਕਾਰ। ਕਿਹੜੀ ਏਰੀ ਸੁਣ ਰਹੇ ਹੋ?
1: ਮੈਂ ਤਾਂ ਮਾਲਟਨੀ ਗੁਰੂ ਘਰ ਨਮਸਕਾਰ ਕਰਕੇ ਭਾਈ ਦਲਜੀਤ ਸਿੰਘ ਜੀ ਬੋਲ ਕੇ ਗਏ ਹੁਣ ਨਗਰ ਕੀਰਤਨ ਦਾ
0: ਜੀ ਜੀ,
1: ਇੱਥੋਂ ਹੀ ਨਮਸਕਾਰ ਕਰਕੇ ਘਰ ਨੂੰ ਜਾ ਰਿਹਾ ਸੀ। ਬਹੁਤ ਸੋਹਣਾ ਆਵਾਜ਼ ਆ ਜੀ, ਬਿਲਕੁਲ ਟਣਾ ਟਾਣਾ।
0: ਥੈਂਕ ਯੂ ਜੀ, ਚੜ੍ਹਦੀ ਕਲਾ ਚਲੋ। ਥੈਂਕ ਯੂ ਜੀ। ਅੱਛਾ ਹਾਂਜੀ, ਗੀਤਾ ਸਾਹਿਬ,
2: ਯੂਪੀ ਦੇ ਵਿਚ ਨਾ ਚਾਵਲਾ ਸਾਹਿਬ, ਅਸਲ ਦੋ ਤਿੰਨ ਦਿਨ ਤੋਂ ਕਾਫੀ ਬਾਰਿਸ਼ ਪੈ ਰਹੀ ਆ, ਜਿਹੜੀ ਕਿ ਰਿਪੋਰਟਾਂ ਪੜ੍ਹਨ ਨੂੰ ਮਿਲਦੀਆਂ ਨੇ। ਉੱਥੇ ਕਾਫੀ ਨੁਕਸਾਨ ਵੀ ਹੋ ਰਿਹਾ ਵੱਖ ਵੱਖ ਥਾਵਾਂ, 23 ਜ਼ਿਲ੍ਹਿਆਂ ਨੂੰ ਕਵਰ ਕਰ ਲਿਆ ਇਹਨਾਂ ਨੇ, ਜਿਹੜੇ ਹੜ੍ਹ ਹੈਗੇ ਨੇ ਉੱਥੇ ਦੀਆਂ ਫਸਲਾਂ, ਉੱਥੇ ਦੀ ਜੋ ਵੀ ਫਸਲ ਯੂਪੀ ਦੀ ਹੈਗੀ ਆ, ਹੁਣ ਤਾਂ ਝੋਨਾ ਵੀ ਲਾਉਣ ਲੱਗ ਪਿਆ ਯੂਪੀ ਦੇ ਵਿੱਚ ਕਈ ਥਾਵਾਂ ਤੇ ਉਹਦਾ ਨੁਕਸਾਨ ਵੀ ਜਿਹੜਾ ਕਿ ਕਾਫੀ ਹੋਇਆ। 16,000 ਵਿਅਕਤੀਆਂ ਨੂੰ, ਬੱਚਿਆਂ ਨੂੰ ਰੈਸਕਿਊ ਵੀ ਕੀਤਾ, ਉੱਥੇ ਬਚਾਇਆ ਗਿਆ, ਕਈ ਥਾਵਾਂ ਤੇ ਫਸ ਗਏ ਸੀਗੇ। ਤੇ ਮੱਧ ਪ੍ਰਦੇਸ਼ ਦੇ ਵਿੱਚ ਦੋ ਨਦੀਆਂ ਕਾਫੀ ਮਸ਼ਹੂਰ ਹੈਗੀਆਂ ਨੇ, ਮੰਦਾਕਿਨੀ ਤੇ ਨਰਮਦਾ।
0: ਅੱਛਾ,
2: ਤੇ ਦੋਵੇਂ ਨਦੀਆਂ ਦੇ ਵਿੱਚ ਬਹੁਤ ਉਫਾਨ ਹੈਗਾ, ਬਹੁਤ ਉੱਥੇ ਪਾਣੀ ਆਇਆ ਹੈਗਾ, ਤੇ ਬਾਰਿਸ਼ਾਂ ਕਰਕੇ ਕਾਫੀ ਹੋਇਆ। ਬਿਹਾਰ ਦੇ ਵਿੱਚ 5 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਹੜ੍ਹਾਂ ਦੇ ਨਾਲ, ਬਹੁਤ ਜ਼ਿਆਦਾ ਮੀਂਹ ਬਿਹਾਰ ਨੂੰ ਵੀ ਘੇਰਿਆ ਹੋਇਆ ਬੁਰੀ ਤਰ੍ਹਾਂ। ਹਿਮਾਚਲ ਦੇ ਵਿੱਚ ਤਾਂ ਹੁਣ ਤੱਕ ਇਸ ਸਾਲ ਦੇ ਵਿੱਚ 266 ਮੌਤਾਂ ਹੋ ਚੁੱਕੀਆਂ ਨੇ, ਤੇ ਸੜਕਾਂ ਅਜੇ ਵੀ ਬੰਦ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ। ਨੇਪਾਲ ਦਾ ਹਾਲ ਤਾਂ ਖੈਰ ਤੁਹਾਨੂੰ ਇਸ ਗੱਲ ਦਾ ਪਤਾ ਹੀ ਹੈ ਚਾਵਲਾ ਸਾਹਿਬ, ਕਿ ਦੋ ਬੰਦ, ਜਿਵੇਂ ਕੱਲ 97 ਸਾਲ ਦੀ ਬਜ਼ੁਰਗ ਔਰਤ ਕਿੱਦਾਂ ਬਚ ਕੇ ਬਾਹਰ ਆਈ ਸੀਗੀ, ਹੁਣ 9 ਦਿਨਾਂ ਬਾਅਦ ਸੁਰਗ ਵਿੱਚੋਂ 2 ਜ਼ਿੰਦਾ ਮਜ਼ਦੂਰ ਕੱਢੇ ਗਏ ਆ, ਤੇ ਦੋ ਮਜ਼ਦੂਰ ਜ਼ਿੰਦਾ ਕੱਢੇ ਆ, 40 ਹੋਰ ਫਸੇ ਹੋ ਸਕਦੇ ਆ। ਤੇ ਉੱਥੇ ਦੀ ਕਹਾਣੀਆਂ ਵੀ ਬੜੀਆਂ ਕਮਾਲ ਦੀਆਂ ਸਾਹਮਣੇ ਆ ਰਹੀਆਂ ਨੇ, ਭਾਵੇਂ ਕਿ ਬੜੀਆਂ ਦੁਖਦਾਈ ਨੇ ਉਹ। ਤੇ ਇਸ ਤਰ੍ਹਾਂ ਜੇ ਪੰਜਾਬ ਦੀ ਗੱਲ ਕਰਦੇ ਹਾਂ ਆਪਾਂ, ਪੰਜਾਬ ਦੇ ਵਿੱਚ ਕੱਲ ਵੱਖ ਵੱਖ ਥਾਵਾਂ ਤੇ ਮੀਂਹ ਪਿਆ, ਕਈ ਥਾਵਾਂ ਤੇ ਅਚਾਨਕ ਮੀਂਹ ਆਇਆ, ਤੇ ਮੀਂਹ ਕਾਫੀ ਬਿਜਲੀ ਕੜਕੀ ਆ, ਤੇ ਬੱਦਲ ਬੋਲੇ ਨੇ ਬਹੁਤ ਕੱਲ, ਤੇ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਤੇ ਕੱਲ ਬਾਰਿਸ਼ ਹੋਈ ਹੈ, ਮੌਸਮ ਥੋੜਾ ਠੰਡਾ ਹੋਇਆ ਪੰਜਾਬ ਦੇ ਵਿੱਚ।
0: ਔਰ ਅਸੀਂ ਪੁਰਾਣੀਆਂ ਕਹਾਵਤਾਂ, ਸਾਡੇ ਪੁਰਾਣੇ ਬਜ਼ੁਰਗਾਂ ਦੇ ਬੋਲ, ਜਿਹੜੇ ਮੁਹਾਵਰੇ ਨੇ ਨਾ, ਉਹ ਅਸੀਂ ਸੁਣਦੇ ਰਹੇ ਹਾਂ, ਭਾਵਾਂ ਕਿ ਅਸੀਂ ਵੀ ਹੁਣ ਉਸ ਅਵਸਥਾ ਦੇ ਵੱਲ ਤੁਰ ਰਹੇ ਹਾਂ। ਧੀ ਦਾ ਵਿਆਹ ਕਰ ਲਿਆ, ਪੁੱਤ ਵਿਆਹ ਲਿਆ, ਸਤਿਗੁਰ ਨੇ ਦਾਤ ਦਿੱਤੀ ਆ, ਪੋਤਿਆਂ ਵਾਲੇ ਹੋ ਗਏ ਹੋ, ਤੁਸੀਂ ਵੀ ਪੋਤਿਆਂ ਦੋਤਿਆਂ ਵਾਲੇ ਹੋ, ਸਾਰੇ ਅਸੀਂ ਉਸ ਪੜਾਅ ਤੇ ਉੱਤੇ ਹਾਂ, ਤੇ ਉਹ ਜਿਹੜੇ ਬੋਲ ਨੇ ਸਾਡੇ ਵੱਡਿਆਂ ਦੇ ਕਹੇ ਹੋਏ ਸਾਨੂੰ ਯਾਦ ਨੇ, ਕਿ ਉਹਦੀ ਨਜ਼ਰ ਜੇ ਕਿਤੇ ਪੁੱਠੀ ਪੈ ਜਾਵੇ ਨਾ, ਤਾਂ ਉਹ ਸੁਲਤਾਨਾਂ ਨੂੰ ਘਾਹ ਚਰਾਉਣ ਲੱਗ ਪੈਂਦਾ, ਹਨਾ, ਰਾਜੇ ਤੋਂ ਰੰਕ ਰੰਕ ਤੋਂ ਰਾਜਾ ਬਣਾ ਦਿੰਦਾ। ਨੇਪਾਲ ਤੋਂ ਖ਼ਬਰ ਹੈ, ਪੜ੍ਹ ਰਿਹਾ ਸਾਂ, ਤੇ ਉਹ ਵਿਚਾਰਾ ਭੁੱਬੀ ਰੋ ਰਿਹਾ ਸੀ ਕਿ ਕੱਲ ਤੱਕ ਕੁਝ ਪਲ ਪਹਿਲਾਂ ਕਹਿੰਦਾ ਕਿ ਮੈਂ ਅਰਬਾਂਪਤੀ ਕਰੋੜਾਂਪਤੀ ਸੀ, ਤੇ ਨੇਪਾਲ ਦੇ ਵਿਚ ਆਈ ਉਸ ਆਫ਼ਤ ਨੇ ਉਸਨੂੰ ਧਰਤੀ ਤੇ ਰੱਖ ਦਿੱਤਾ, ਕੁਝ ਵੀ ਪੱਲੇ ਨਹੀਂ ਉਹਦੇ, ਕੁਛ ਵੀ ਪੱਲੇ ਨਹੀਂ, ਕਿਉਂਕਿ ਜਿਹੜੀ ਧਨ ਦੌਲਤ ਆ ਕਈ ਵਾਰੀ ਅਸੀਂ ਰੱਖੀ ਹੁੰਦੀ ਆ ਜਾਂ ਆਪਣੇ ਕੰਮ ਕਾਰ ਹੁੰਦੇ ਨੇ, ਰੁੜ ਜਾਂਦੇ ਨੇ, ਤੇ ਜੇ ਕੋਈ 4 ਪੈਸੇ ਬੈਂਕ ਚ ਹੋਣਗੇ ਤੇ ਸ਼ਾਇਦ ਕਰ ਕਰਾ ਕੇ ਲੈ ਲਵੇਗਾ ਵਾਪਸ, ਬਟ ਇਹ ਵੇਖੋ ਉਹਦੀ ਕਿਰਪਾ ਜਿਹਦੇ ਤੇ ਹੋਣੀ ਹੈ, ਜਿਹਦੇ ਤੇ ਕ੍ਰੋਧਵਾਨ ਹੋਣਾ। ਪਰ ਇਹਦੇ ਬਾਵਜੂਦ ਵੀ ਸਾਨੂੰ ਇੱਕ ਗੱਲ ਹੋਰ ਵੀ ਨਾਲ ਹੈ ਕਿ ਜਦੋਂ ਹਨੇਰੀਆਂ ਚੱਲਦੀਆਂ ਨੇ, ਝੱਖੜ ਝੁੱਲਦੇ ਨੇ, ਉਹ ਜਿਹੜੀ ਹਨੇਰੀ ਹੈ ਆਪਣੇ ਨਾਲ ਇੱਕ ਕਿਣਕਾ ਦਾਣਾ ਵੀ ਨਾਲ ਲੈ ਕੇ ਜਾਂਦੀ ਹੈ, ਜੋ ਪੱਥਰ ਦੇ ਵਿੱਚ

0: ਜੀਵ ਹੈ ਨਾ ਉਥੋਂ ਤੱਕ ਵੀ ਪਹੁੰਚਣਾ, ਇਹ ਉਹਦੀ ਕੁਦਰਤ ਹੈ। ਹਾਂਜੀ, ਤੇ ਉਸ ਕੁਦਰਤ ਨੂੰ ਅਸੀਂ ਜਿਹੜਾ ਕਦੇ ਵੀ ਚੈਲੰਜ ਨਹੀਂ ਕਰ ਸਕਦੇ। 9051313120 ਅਸੀਂ ਇੱਕ ਡਾਕੀਏ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਹਾਜ਼ਰ ਹੁੰਦੇ ਹਾਂ। ਖਬਰਾਂ ਕਿਸੇ ਵੇਲੇ ਚੰਗੀਆਂ ਹੁੰਦੀਆਂ ਨੇ, ਕਈਆਂ ਨੂੰ ਚੰਗੀਆਂ ਲੱਗਦੀਆਂ, ਕਈ ਵੇਲੇ ਕਈ ਖਬਰ ਇਹੋ ਜਿਹੀ ਹੁੰਦੀ ਹੈ ਕਈਆਂ ਨੂੰ ਨਹੀਂ ਚੰਗੀ ਲੱਗਦੀ। ਸੋ ਉਹਦੀ ਗਹਿ ਤੱਕ ਜਾ ਕੇ ਤੁਸੀਂ ਸਾਡੇ ਤੇ ਜੋ ਵੀ ਜਿਹੜਾ ਹੈ ਫੈਸਲਾ ਲੈਣਾ ਹੁੰਦਾ, ਪਹਿਲਾਂ ਪਰਖ ਲਿਆ ਕਰੋ, ਵਿਚਾਰ ਲਿਆ ਕਰੋ, ਫਿਰ ਤੁਸੀਂ ਸਾਨੂੰ ਕਾਲ ਕਰਕੇ ਪੁੱਛ ਵੀ ਸਕਦੇ ਹੋ ਵੀ ਇਹ ਖਬਰ ਕਿੱਥੋਂ ਲਈ ਹੈ, ਕਿਵੇਂ ਦੇ, ਕਿਸ ਸੰਦਰਭ ਦੇ ਵਿੱਚ ਲਈ ਹੈ, ਅਸੀਂ ਤੁਹਾਨੂੰ ਜਵਾਬ ਦਿਆਂ। 9058131320905 8013320। ਸਵੇਰੇ ਮੈਂ ਖਬਰ ਪੜ੍ਹੀ ਸੀਗੀ, ਇਸਰੋ ਨੇ ਇੱਕ ਬਾ ਕਮਾਲ ਕੰਮ ਕੀਤਾ, ਇੱਕ ਹੋਰ ਚੰਨ ਚਾੜਿਆ। ਹਾਂਜੀ, ਬਹੁਤ ਵਧੀਆ ਤਰੱਕੀ ਹੈ, 36,000 ਕਿਲੋਮੀਟਰ ਤੋਂ ਤਸਵੀਰਾਂ ਲੈਣ ਵਾਲਾ ਭਾਰਤ ਦਾ ਪਹਿਲਾ ਸੈਟੇਲਾਈਟ ਲਾਂਚ ਹੋਇਆ, ਇਹ ਵੀ ਬੜੀ ਪ੍ਰਾਪਤੀ ਵਾਲੀ ਗੱਲ ਹੈ ਇਸਰੋ ਦੀ, ਕੀ ਕਹਿਣਾ ਚਾਹੋਗੇ?
1: ਹਾਂ ਚਾਵਲਾ ਸਾਹਿਬ, ਅਸਲ ਵਿੱਚ ਅੱਛੀ ਗੱਲ ਹੈ ਕਿ ਜਦੋਂ ਨਾ ਇਹੋ ਜਿਹੇ ਕੰਮ, ਜਦੋਂ ਇਹੋ ਜਿਹੀਆਂ ਗੱਲਾਂ ਹੁੰਦੇ ਨੇ ਸਾਡੇ ਆਪਣੇ ਮੁਲਕਾਂ ਦੇ ਵਿੱਚ, ਸਾਨੂੰ ਤਾਂ ਇਸ ਗੱਲ ਦਾ ਫਕਰ ਹੀ ਹੁੰਦਾ। ਬਹੁਤ ਵਧੀਆ ਗੱਲ ਹੈ ਕਿ ਕੱਲ 36,000 ਕਿਲੋਮੀਟਰ ਦੇ ਕਰੀਬ ਤਸਵੀਰਾਂ ਬੜੀਆਂ ਬਾ ਕਮਾਲ ਲੈਣ ਵਾਲਾ ਜਿਹੜਾ ਕਿ ਸੈਟੇਲਾਈਟ ਕੱਲ ਲਾਂਚ ਕਰਤਾ ਭਾਰਤ ਵੱਲੋਂ, ਇਸਰੋ ਵੱਲੋਂ ਲਾਂਚ ਕੀਤਾ ਗਿਆ। ਬੜੀ ਮਿਹਨਤ ਕੀਤੀ ਹੈ ਵਿਗਿਆਨੀਆਂ ਨੇ, ਤੇ ਹੁਣ ਇਹਦੇ ਨਾਲ ਇਹ ਫਾਇਦਾ ਹੋਏਗਾ ਕਿ ਅਸੀਂ ਭਾਰਤ ਹੁਣ ਚੀਨ ਤੇ ਪਾਕਿਸਤਾਨ ਵਰਗੇ ਵਿਰੋਧੀ ਮੁਲਕਾਂ ਦੀ ਹਰ ਗੱਲ ਤੇ ਨਜ਼ਰ ਰੱਖ ਸਕੇਗਾ, ਜਿਹੜਾ ਕਿ ਰਿਪੋਰਟਾਂ ਵਿੱਚ ਆਇਆ, ਖਾਸ ਕਰਕੇ ਜਿਹੜੇ ਵਿਰੋਧੀ ਮੁਲਕ ਹੈਗੇ ਨੇ ਉਹਨਾਂ ਦੇ ਉੱਪਰ ਨਜ਼ਰਾਂ ਜ਼ਰੂਰ ਹੋਣਗੀਆਂ। ਜਿੱਦਾਂ ਕਿ ਨਾ ਅਮੈਰੀਕਾ ਦਾ, ਖੈਰ ਪਹਿਲਾਂ ਵੀ ਏਦਾਂ ਦਾ ਹੈਗਾ, ਅਮੈਰੀਕਾ ਦੇ ਕੋਲੇ ਤਾਂ ਪਹਿਲਾਂ ਵੀ ਸੈਟੇਲਾਈਟ ਅਜਿਹਾ ਹੈਗਾ, ਬੇਸ਼ੱਕ ਇਹ ਨਵੀਂ ਟੈਕਨੋਲੋਜੀ ਵਾਲਾ ਸਾਹਮਣੇ ਲਿਆਂਦਾ ਭਾਰਤ ਨੇ, ਪਰ ਅਮੈਰੀਕਾ ਇਸ ਤੋਂ ਪਹਿਲਾਂ ਵੀ ਬੜੀਆਂ, ਮਤਲਬ ਕਿ ਬਿਲਕੁਲ ਕਲੀਅਰ ਤੁਹਾਡੀ ਘੜੀ ਤੇ ਕਿੰਨੇ ਵੱਜ ਰਹੇ ਇਸ ਟਾਈਮ, ਉਹ ਵੀ ਅਮੈਰੀਕਾ ਤਸਵੀਰ ਲੈ ਸਕਦਾ, ਉਹਦੇ ਕੋਲ ਇੰਨੇ ਵਧੀਆ ਸੈਟੇਲਾਈਟ ਕੀਤੇ ਗਏ ਨੇ। ਪਰ ਆਹ ਨਵੀਂ ਟੈਕਨੋਲੋਜੀ ਆ, ਇਹ ਵੀ ਇਸ ਤਰ੍ਹਾਂ ਦੀ ਹੀ ਕਾਰਵਾਈ ਕਰ ਸਕੇਗਾ, ਜਿਵੇਂ ਕਿ ਰਿਪੋਰਟਾਂ ਵਿੱਚ ਆਇਆ, ਜਿਵੇਂ ਕਿ ਵਿਗਿਆਨੀ ਕਹਿੰਦੇ ਆ, ਇਹ ਬੜਾ ਬਾ ਕਮਾਲ ਹੈਗਾ ਜੀ। ਤੇ ਇਸ ਗੱਲ ਦੀ ਭਾਰਤ ਨੂੰ, ਸਮੁੱਚੇ ਭਾਰਤ ਨੂੰ, ਸਮੁੱਚੇ ਭਾਰਤ ਦੇ ਵਿਗਿਆਨੀਆਂ ਨੂੰ ਵਧਾਈ ਵੀ ਹੋਵੇ ਚਾਵਲਾ ਸਾਹਿਬ।
0: 29 ਅਪ੍ਰੈਲ 1997 ਤੋਂ ਇਹ ਪ੍ਰੋਗਰਾਮ ਸ਼ੁਰੂ ਹੋਇਆ, ਉਦੋਂ ਤੋਂ ਲੈ ਕੇ ਹੁਣ ਤੱਕ, ਜਦੋਂ ਬਹੁਤ ਘੱਟ ਰੇਡੀਓ ਹੁੰਦੇ ਸੀ, ਜਿਵੇਂ ਸਾਡੇ ਵੀਰ ਜੀ ਜ਼ਿਕਰ ਕਰਕੇ ਗਏ ਨੇ ਕਿ ਅਸੀਂ ਸਿੱਖ ਇਤਿਹਾਸ ਦੇ ਪੰਨੇ ਕਰਿਆ ਕਰਦੇ ਸਾਂ, ਤੇ ਬਾਅਦ ਇੱਕੋ ਪ੍ਰੋਗਰਾਮ ਹੁੰਦਾ ਸੀ ਰਾਤ ਨੂੰ, ਰਾਤ ਨੂੰ ਹੀ ਨਹੀਂ ਸਾਰਾ ਦਿਨ ਹੀ ਇੱਕੋ ਪ੍ਰੋਗਰਾਮ ਹੁੰਦਾ ਸੀ ਰਾਤ ਨੂੰ ਹੁੰਦਾ ਸੀਗਾ। ਸਰਦਾਰ ਸੁਖਮਿੰਦਰ ਸਿੰਘ ਹੰਸਰਾ ਤੋਂ ਬਾਅਦ ਸਾਡੀ ਵਾਰੀ ਆਉਂਦੀ ਸੀ, ਜਦੋਂ ਉਨ੍ਹਾਂ ਦਾ ਕਿਸੇ ਕਾਰਨ ਕਰਕੇ ਪ੍ਰੋਗਰਾਮ ਬੰਦ ਹੋਇਆ, ਤਾਂ 9 ਤੋਂ 11 ਮੰਡੇ ਟੂ ਥਰਸਡੇ ਤੇ 9 ਤੋਂ 10 ਫਰਾਈਡੇ ਜਦੋਂ ਸ਼ੁਰੂ ਕੀਤਾ, ਤਾਂ ਕੁਸਰ ਮੁਸਰ ਜੀ ਵੀ ਹੋਈ ਸੀ, ਮੇਰੇ ਸੀਨੀਅਰ ਕੁਝ ਉਨ੍ਹਾਂ ਨੇ ਵੇਗ ਦੇ ਵਿਚ ਆ ਕੇ ਰੇਡੀਓ ਤੇ ਵੀ ਕਹਿਤਾ ਸੀ ਕਿ ਪੰਗਾ ਤੇ ਇਹਨੇ ਲੈ ਲਿਆ, ਚਲਾਊ ਕਿਵੇਂ, ਤੇ ਮੈਂ ਕਿਹਾ ਸੀਗਾ ਕਿ ਜਿਸ ਦਾ ਸਾਹਿਬ ਡਾਡਾ ਹੋਵੇ ਤੇ ਇਸ ਨੂੰ ਮਾਰ ਨਾ ਸਕੇ ਕੋਈ, ਮੈਨੂੰ ਵਿਸ਼ਵਾਸ ਹੈ ਬਾਪੂ ਕਲਗੀਆਂ ਵਾਲੇ ਤੇ, ਮੈਂ ਉਹਦੇ ਨਾਲ ਝਗੜਾ ਵੀ ਕਰਦਾ ਜਾ ਕੇ ਆਪਣੇ ਇਸ਼ਟ ਦੇ ਨਾਲ, ਲੜ ਤੁਸੀਂ ਤਾਂ ਹੀ ਸਕਦੇ ਹੋ ਜੇ ਕਿਸੇ ਦਾ ਦਿਲ ਨਾ ਦਿਖਾਇਆ ਹੋਵੇ, ਚੰਗਾ ਕਰਦੇ ਹੋਵੋ, ਜੇ ਤੁਸੀਂ ਇਸ ਦਾ ਦਿਲ ਦਿਖਾਉਂਦੇ ਹੋ ਤੇ ਫੇਰ ਜਾ ਕੇ ਲੜੋਗੇ, ਫੇਰ ਤੁਸੀਂ ਲੜ ਵੀ ਨਹੀਂ ਸਕਦੇ। ਕੋਈ ਅਭਿਨਬੀ ਹੋਵੇ ਤੇ ਮੈਂ ਜਾ ਕੇ ਉਹਦੇ ਨਾਲ ਕਰਦਾ ਹੁੰਦਾ ਗੱਲ, ਤੁਸੀਂ ਵੀ ਕਰਿਆ ਕਰੋ, ਉਹ ਸੁਣਦਾ। ਤੇ ਉਦੋਂ ਤੋਂ ਬਾਅਦ ਲੈ ਪਿੱਛਾ ਭੌਂ ਕੇ ਨੇ ਦੇਖਿਆ, ਤੇ ਨਾ ਹੀ ਪਖੰਡੀ ਬਾਬਿਆਂ ਦੀਆਂ ਐਡਾਂ ਲਾਈਆਂ ਨੇ, ਨਾ ਉਹਨਾਂ ਕੋਲ ਪੈਸੇ ਲਏ, ਨਾ ਮੰਦਰ, ਨਾ ਗੁਰਦੁਆਰਾ, ਨਾ ਮਸਜਿਦ, ਨਾ ਚਰਚ, ਨਾ ਧਾਰਮਿਕ ਸੰਸਥਾਵਾਂ, ਨਾ ਖੇਡ ਕਲੱਬਾਂ। ਅਥਾਹ ਪੈਸੇ ਕਮਾਉਣ ਵਾਲਿਆਂ ਨੇ ਇਹਨਾਂ ਦੇ ਕੋਲੋਂ ਕਮਾਏ, ਦੇਣ ਵਾਲਿਆਂ ਦਿੱਤੇ ਵੀ, ਲੁੱਟਣ ਵਾਲਿਆਂ ਨੂੰ ਲੁੱਟਿਆ ਗਿਆ, ਤੇ ਮਿੱਟੀ ਦੇ ਵਿੱਚੋਂ, ਸੋਰੀ, ਆਂਡੇ ਦੀਆਂ ਵਿੱਚੋਂ ਪਰਚੀਆਂ ਕੱਢਣ ਵਾਲੇ ਜਿਹੜੇ ਸੀ, $1,000 ਸਾਡੇ ਕੇ ਸੁੱਟ ਦੇ ਰਹੇ, ਅਸੀਂ ਨਹੀਂ ਲਏ। ਪਰ ਸਤਿਗੁਰ ਨੇ ਸਾਨੂੰ ਜੋ ਅੱਜ ਦਿੱਤਾ ਹੈ ਨਾ, ਜੋ ਇਹ ਦਿੱਤਾ ਹੈ, ਤੇ ਜੇ ਅਸੀਂ ਉਹ ਕੰਮ ਕਰਦੇ ਹੁੰਦੇ ਤਾਂ ਸ਼ਾਇਦ ਅੱਜ ਇੱਥੇ ਨਹੀਂ ਸੀ ਪਹੁੰਚਣਾ। ਕਿਉਂਕਿ ਦੱਸਾਂ, ਅੱਜ ਜੋ ਇਹ ਰੇਡੀਓ ਸਟੇਸ਼ਨ ਦੇ ਸੰਚਾਲਕ ਅਸੀਂ ਬਣੇ ਹਾਂ, ਵਾਪਸ ਲਿਆਂਦਾ 1320 ਨੂੰ, ਜੋ ਕਦੇ ਸੁਪਨਾ ਹੀ ਨਹੀਂ ਸੀ ਬਾਅਦ ਦੇ ਵਿੱਚ ਆਵੇਗਾ 1320 ਸਾਡੀ ਕਮਿਊਨਿਟੀ ਦੇ ਹੱਥ ਵਿੱਚ ਆਵੇਗਾ, ਜਾਂ CGMR 1320 AM ਦੀ ਮੈਨੇਜਮੈਂਟ, ਚਾਵਲਾ ਨਿਊਜ਼ ਨੈਟਵਰਕ ਬ੍ਰੌਡਕਾਸਟ ਦੇ ਕੋਲ ਆਵੇਗੀ, ਨੈਵਰ। ਮੈਂ ਤਾਂ ਨਹੀਂ ਸੀ ਸੋਚਿਆ, ਪਰ ਉਹ ਦਿਨ ਦਾ ਦੇ ਲੈਂਦੇ, ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ, ਅਰਦਾਸ ਕਰਦੇ ਹੁੰਦੇ ਸਾਂ ਸਤਿਗੁਰੂ ਕਰੋ ਕਿਰਪਾ ਕਰਕੇ, ਤੇ ਉਹਨੇ ਅਰਦਾਸ ਸੁਣੀ ਹੈ, ਤੇ ਇਹ ਹੁਣ ਸੂਰਜ ਚੜ ਚੁੱਕਾ, ਉਦੇ ਹੋ ਚੁੱਕਾ। ਵੱਖ ਵੱਖ ਕਾਲਸ ਤੁਹਾਡੀਆਂ ਜਿਹੜੀਆਂ ਨੇ ਸਾਨੂੰ ਸਬੂਤ ਦੇ ਰਹੀਆਂ ਨੇ ਕਿ ਤੁਸੀਂ ਕਿੱਡੀ ਵੱਡੀ ਤਾਦਾਦ ਦੇ ਵਿੱਚ ਇਹਨੂੰ ਮਿਸ ਕਰਦੇ ਸੀ, ਅਸੀਂ ਵੀ ਤੁਹਾਡੀਆਂ ਆਸਾਂ ਤੇ ਖਰੇ ਉਤਰਨ ਦਾ ਪੂਰਾ ਯਤਨ ਕਰਾਂਗੇ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਖਬਰ ਸੱਚੀ ਹੋਈ ਉਹ ਨਹੀਂ ਜੇ ਵੀਰੋ ਰੋਕਣੀ, ਨਾ ਹੀ ਕਿਸੇ ਹੋਸਟ ਨੂੰ ਰੋਕਣ ਬੋਲਣ ਤੋਂ ਰੋਕਣਾ, ਤੇ ਨਾ ਆਪ ਰੋਕੇ ਆ, ਨਾ ਦਬਾਅ ਥੱਲੇ ਆਏ, ਨਾ ਦਬਾਅ ਥੱਲੇ ਰਹਿਣਾ। ਸੱਚ ਜਿਹੜਾ ਵਾ ਉਹ ਹੋਵੇ ਜ਼ਰੂਰ, ਸਾਡਾ ਕੋਈ ਵੀ ਪ੍ਰੋਡਿਊਸਰ ਡਾਇਰੈਕਟਰ ਸਾਡੇ ਨਾਲ ਆਵੇਗਾ, ਸੱਚ ਬੋਲਣ ਤੋਂ ਅਸੀਂ ਨਹੀਂ ਰੋਕਾਂਗੇ ਉਸ ਨੂੰ, ਪਰ ਜਿੱਥੇ ਰੂਲ ਐਂਡ ਰੈਗੂਲੇਸ਼ਨ ਦੀ ਗੱਲ ਹੋਵੇਗੀ ਉਹ ਜ਼ਰੂਰ ਫਾਲੋ ਕੀਤੇ ਜਾਣਗੇ। ਤੁਹਾਡਾ ਪਿਆਰ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਲਵ ਯੂ ਆਲ। ਨੰਬਰ ਲੋਕਲ 647-910-1320, ਕੈਨੇਡਾ ਵਾਈਡ 647-910-1320, US 641-741-1919 ਤੇ ਸੁਣਿਆ ਜਾ ਸਕਦਾ ਹੈ। ਚੜਾਵਾ ਚੋਰੀ ਦੇ ਵਿਚ ਇਕ ਬਹੁਤ ਵੱਡੀ ਖ਼ਬਰ ਹੈ ਕਿ ਟਰੱਸਟ ਦੇ ਮੁੱਖ ਸਕੱਤਰ ਗੋਬਿੰਦ ਦੇਵ ਗਿਰੀ ਮਹਾਰਾਜ ਨੇ ਚੰਪਤ ਰਾਏ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਕੀ ਕਹਿਣਾ ਚਾਹੋਗੇ?
1: ਬੜੀ ਵੱਡੀ ਗੱਲ ਹੋਈ ਚਾਵਲਾ ਸਾਹਿਬ, ਚੰਪਤ ਰਾਏ ਨੂੰ ਕਲੀਨ ਚਿੱਟ ਦੇਣਾ ਬਹੁਤ ਵੱਡੀ ਗੱਲ ਹੈ। ਤੇ ਉਹ ਵੀ ਮੁੱਖ ਸਕੱਤਰ ਹੈਗਾ ਟਰੱਸਟ ਦਾ, ਗੋਬਿੰਦ ਰਾਏ ਦੇਵਗਿਰੀ, ਗੋਬਿੰਦ ਦੇਵਗਿਰੀ ਮਹਾਰਾਜ। ਤੇ ਭਗਵੇਂ ਕੱਪੜੇ ਨੇ ਜਿਹਨਾਂ ਕੋਲੇ, ਤਿਲਕ ਲੱਗਿਆ ਹੋਇਆ ਮੱਥੇ ਉੱਤੇ, ਤੇ ਵਧੀਆ ਦਾ ਸੋਹਣਾ ਸੁਰੱਖਾ ਵੀ ਹੈਗਾ, ਥੋੜਾ ਬਜ਼ੁਰਗ ਵੀ ਹੈਗਾ, ਤੇ ਇਸ ਨੇ ਦਿੱਤੀ ਹੈ ਜੀ ਕਲੀਨ ਚਿੱਟ। ਹਾਲਾਤ ਚਾਵਲਾ ਸਾਹਿਬ ਇਹਨੂੰ ਤਾਂ ਖੈਰ ਇੱਕ ਨਾ ਮੇਰੀ ਯਾਦ ਆਈ ਕਹਾਣੀ, ਸ਼ਾਇਦ ਪਹਿਲਾਂ ਹੀ ਮੈਂ ਕਦੇ ਬਾਰੇ ਸੁਣਾਈ ਹੋਵੇ। ਉਹ ਇੱਕ ਬਹੁਤ ਵੱਡਾ ਰੁੱਖ ਸੀਗਾ, ਉਹਦੇ ਉੱਤੇ ਖਾਸ ਕਰਕੇ ਉੱਲੂਆਂ ਦਾ ਟਿਕਾਣਾ ਹੁੰਦਾ ਸੀਗਾ, ਤੇ ਉੱਲੂ ਉੱਥੇ ਰਾਤ ਨੂੰ ਆਪਣੀਆਂ ਲਾਉਂਦੇ ਸੀ ਕਚਹਿਰੀਆਂ ਆਪਣੇ ਲਾਉਂਦੇ ਸੀਗੇ, ਉੱਥੇ ਮਜ਼ਮੇ ਲੱਗਦੇ ਹੁੰਦੇ ਸੀਗੇ ਰਾਤ ਨੂੰ, ਤੇ ਉਹ ਕਿਸੇ ਨਾ ਕਿਸੇ ਸਬਜੈਕਟ ਉੱਤੇ ਚਰਚਾ ਕਰਦੇ ਹੁੰਦੇ ਸੀਗੇ
0: ਉੱਲੂ।
1: ਤੇ ਅੱਜ ਦੀ ਚਰਚਾ, ਹਾਂ ਉੱਲੂ, ਅੱਜ ਦੀ ਚਰਚਾ ਰਾਤ ਦੀ ਸੀਗੀ। ਕਹਿੰਦੇ ਅੱਜ ਦਾ ਵਿਸ਼ਾ ਕੀ ਆ ਵੀ ਇਹ ਚਰਚਾ ਦਾ, ਉਹ ਕਹਿੰਦੇ ਵੀ ਅੱਜ ਦਾ ਵਿਸ਼ਾ ਹੈਗਾ ਇਹ ਜਿਹੜੇ ਰੌਲਾ ਪਾਈ ਜਾਂਦੇ ਆ ਦਿਨ ਦੇ ਵਿੱਚ ਲੋਕ, ਸੂਰਜ ਸੂਰਜ ਸੂਰਜ, ਅੱਜ ਦਾ ਵਿਸ਼ਾ ਕਹਿੰਦਾ ਸੂਰਜ ਹੈ, ਅੱਜ ਸੂਰਜ ਦੀ ਹੋਂਦ ਤੇ ਚਰਚਾ ਕਰਾਂਗੇ ਆਪਾਂ। ਉਹ ਕਹਿੰਦੇ ਠੀਕ ਆ ਵੀ ਪੇਪਰ ਤਿਆਰ ਹੋ ਗਏ ਆ। ਹਾਂ ਪੇਪਰ ਤਿਆਰ, ਪੜ੍ਹੋ ਪੇਪਰ ਜੀ। ਪੇਪਰ ਪੜ੍ਹਨ ਲੱਗ ਪਿਆ, ਇੱਕ ਬੰਦਾ ਪੇਪਰ ਵਿਦਵਾਨ ਆਇਆ ਉਦੂਆਂ ਦਾ, ਉਹ ਕਹਿੰਦੇ ਜੀ ਉਹਨੇ ਪੂਰਾ ਉਦਾਹਰਣ ਦਿੱਤੀਆਂ ਜੀ ਸੂਰਜ ਕਿੱਥੇ ਇੱਥੇ, ਸੂਰਜ ਤਾਂ ਹੈ ਨੀ ਜੀ, ਨਾ ਗੱਲਾਂ ਨਾਲ ਬਾਤ ਹੋ ਜਾਂਦੀ, ਬਿਨਾਂ ਮਤਲਬ ਜੀ ਲੋਕ ਸੂਰਜ ਸੂਰਜ ਆਖੀ ਜਾਂਦੇ ਆ। ਦੂਜਾ ਕਹਿੰਦਾ ਦੂਜੇ ਦੇ ਪੇਪਰ ਚ ਵੀ ਆਇਆ, ਉਹਨੇ ਪੇਪਰ ਚ ਵੀ ਕਹਿੰਦਾ ਵੀ ਸੂਰਜ ਤਾਂ ਹੈ ਨੀਗਾ। ਇੱਕ ਬਜ਼ੁਰਗ ਸੀ, ਬੜਾ ਬੜਾ ਪੁਰਾਣਾ ਬਜ਼ੁਰਗ ਸੀਗਾ, ਉਹ ਕਹਿੰਦਾ ਯਾਰ ਪਤਾ ਨੀ ਕਿਹੋ ਜਿਹੇ ਲੋਕ ਨੇ ਦਿਨ ਦੇ ਵਿੱਚ ਰੌਲਾ ਪਾਈ ਜਾਂਦੇ ਆ ਇਹ ਸੂਰਜ। ਕਹਿੰਦਾ ਮੇਰੀ ਐਡੀ ਵੱਡੀ ਉਮਰ ਹੋ ਗਈ ਮੈਂ ਕਦੇ ਸੂਰਜ ਨੀ ਦੇਖਿਆ। ਏਦਾਂ ਕਰ ਕਰਾ ਕੇ ਜੀ, ਫਿਰ ਉਹ ਉੱਤੇ ਬੈਠਾ ਸੀ ਇੱਕ ਹੰਸ, ਉਹ ਸੁਣੀ ਜਾਂਦਾ ਸੀ ਗੱਲਾਂ ਇਹਨਾਂ ਦੇ ਚਾਚਾ ਦੀਆਂ। ਉਹ ਥੋੜਾ ਹੇਠ ਨੂੰ ਆਇਆ, ਉਹ ਕਹਿੰਦਾ ਗੱਲ ਸੁਣੋ ਤੁਸੀਂ ਦਿਨ ਦੇ ਵਿੱਚ ਉੱਠੋ ਯਾਰ, ਸੂਰਜ ਬਿਨਾਂ ਤੁਹਾਡਾ ਤਾਂ ਤੁਸੀਂ ਸਾਹ ਨੀ ਲੈ ਸਕਦੇ, ਸੂਰਜ ਬਿਨਾਂ ਤੁਸੀਂ ਤੁਰ ਫਿਰ ਵੀ ਨੀ ਸਕਦੇ। ਇੱਥੇ ਸੂਰਜ ਹੈਗਾ ਤੇ ਤੁਹਾਨੂੰ ਆਪਣੀ ਨਜ਼ਰੀਆ ਬਦਲਣਾ ਚਾਹੀਦਾ, ਤੁਹਾਨੂੰ ਦਿਨ ਦੇ ਵਿੱਚ ਦੇਖਣਾ ਚਾਹੀਦਾ ਹੈਗਾ ਸੂਰਜ ਬਿਲਕੁਲ ਹੈਗਾ, ਚਮਕਾ ਦਮਕਾ ਮਾਰਦਾ। ਤਾਂ ਉਹ ਉੱਲੂ ਕਹਿੰਦਾ ਆਹ ਕੌਣ ਆ ਗਿਆ ਵਾਧੂ ਜਿਹਾ ਇਨਸਾਨ ਬਈ, ਉਹ ਕਹਿੰਦੇ ਜੀ ਇਹ ਕਹਿੰਦਾ ਇਹ ਵੀ ਇੱਕ ਹੈਗਾ ਦਿਨ ਦੇ ਵਿੱਚ, ਇਹ ਵੀ ਉਹਨਾਂ ਵਿੱਚ ਹੀ ਸ਼ਾਮਿਲ ਆ ਜਿਹੜੇ ਸੂਰਜ ਕਹਿੰਦਾ ਹੈਗਾ। ਕਹਿੰਦਾ ਫਿਰ ਇਹਦੇ ਤੇ ਚਰਚਾ ਕਰੀਏ ਪਾਉਣ ਬੰਦੇ ਤੇ, ਹੰਸ ਤੇ ਚਰਚਾ ਕਰਨ ਲੱਗ ਪਏ। ਉਹ ਕਹਿੰਦਾ ਵੀ ਹੰਸ ਜਿਹੜਾ ਹੈਗਾ ਸਾਰੇ ਚਰਚਾ ਕਰੋ ਵੀ ਕੀ ਇਹ ਸੱਚਾ। ਉਹ ਉੱਲੂ ਕਹਿਣ ਲੱਗੇ ਨਹੀਂ, ਕਿ ਇਹਦੇ ਕਹਿਣ ਮੁਤਾਬਕ ਸੂਰਜ ਹੈਗਾ। ਉਹ ਕਹਿੰਦੇ ਨਹੀਂ, ਸਾਰੇ ਕਹਿੰਦੇ ਨਹੀਂ ਨਹੀਂ ਨਹੀਂ। ਕਹਿੰਦਾ ਫਿਰ ਝੂਠਾ ਹੰਸ ਤੇ ਸੱਚੇ ਉੱਲੂ, ਜੇ ਸੱਚੀ ਬਾਤ ਹਮਾਰੀ, ਜਿਸ ਤਰ੍ਹਾਂ ਇੱਕ ਲਿਖਿਆ ਹੋਇਆ ਕਿਸੇ ਨੇ ਇਸ ਕਹਾਣੀ ਦੇ ਉੱਤੇ, ਤੇ ਉਹ ਕਹਿੰਦਾ ਵੀ ਉੱਲੂ ਜਿਹੜਾ ਕਹਿੰਦੇ ਵੀ ਬਿਲਕੁਲ ਹੀ ਝੂਠਾ ਹੈਗਾ, ਸਾਂਚੇ ਮਦਾ ਪਾਤਾ ਉਹਨਾਂ ਨੇ, ਮਦਾ ਪੈ ਗਿਆ ਕਿ ਉੱਲੂ ਜਿਹੜਾ ਹੈਗਾ ਉਹ ਸੱਚੇ ਨੇ, ਕਹਿੰਦੇ ਸੂਰਜ ਹੈ ਨੀ, ਹੰਸ ਝੂਠਾ ਹੈ। ਇਹ ਹੈ ਸਾਡੇ ਭਾਰਤ ਦੀ ਕੁਝ ਖੇਤਰਾਂ ਵਿੱਚ ਵਰਤੀ ਜਾਂਦੀ ਰਾਜਨੀਤੀ ਦਾ ਸੱਚ। ਰਾਤ ਇਹ ਹੈ ਚਾਵਲਾ ਸਾਹਿਬ ਕਿ ਸ਼ਰੇਆਮ ਸ਼੍ਰੀ ਰਾਮ ਮੰਦਿਰ ਦੇ ਵਿੱਚ ਜਦੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ, ਚੰਪਤ ਰਾਏ ਨੇ 8 ਮਹੀਨਿਆਂ ਦੀ ਸੀਸੀਟੀਵੀ ਫੁਟੇਜ ਗੈਪ ਕੀਤੀ, ਉਹ ਖਤਮੀ ਕਰਤੀ। ਸ਼ਰੇਆਮ ਚੰਪਤ ਰਾਏ ਨੇ ਉਹ ਬੰਦੇ ਰੱਖੇ ਟਰੱਸਟ ਦੇ ਵਿੱਚ, ਉਹ ਗਿਣਤੀ ਦੇ ਵਿੱਚ, ਗਿਣਤੀ ਕਰਨ ਦੇ ਵਿੱਚ ਜਿਹੜੇ ਬੰਦੇ ਨੂੰ ਸਿਰਫ ਚੰਪਤ ਰਾਏ ਹੀ ਜਾਣਦਾ ਸੀ, ਤੇ ਸ਼ਰੇਆਮ ਚੰਪਤ ਰਾਏ ਦੇ ਉੱਪਰ ਇਹ ਇਲਜ਼ਾਮ ਵੀ ਲੱਗੇ ਕਿ ਚੰਪਤ ਰਾਏ ਨੇ ਆਪਣੀ ਨਿੱਜੀ ਸੰਪਤੀ ਵਿੱਚੋਂ 20 ਕਰੋੜ ਰੁਪਏ ਭਾਜਪਾ ਨੂੰ ਚੋਣ ਫੰਡ ਦਿੱਤਾ। ਮੈਂ ਇਹਦੀ ਪੁਸ਼ਟੀ ਨਹੀਂ ਕਰਦਾ, ਇਹ ਜਿੱਦਾਂ ਅਸੀਂ ਅਖਬਾਰਾਂ ਵਿੱਚ ਪੜ੍ਹ ਰਹੇ ਹਾਂ ਉਦਾਂ ਦੀ, ਮੈਨੂੰ ਨੀ ਪਤਾ ਦਿੱਤੇ ਤੇ, ਪਰ ਇਹ ਇੱਦਾਂ ਦੀ ਉਹ ਹੁਣ ਕਿੱਥੋਂ ਆਏ ਪੈਸੇ ਉਹਦੇ ਕੋਲੇ, ਕਿਵੇਂ ਆਏ ਪੈਸੇ ਭਾਜਪਾ ਨੂੰ ਦੇਣ ਵਾਸਤੇ, ਇਹ ਅਜੇ ਇਹ ਗੱਲ ਹੀ ਨਹੀਂ ਕਰ ਰਿਹਾ ਕੋਈ। ਸ਼ਰੇਆਮ ਹੀ ਉੱਥੇ ਪੈਸੇ ਦੀ ਚੋਰੀ ਹੋਈ, ਜਿਹੜੀ 8 ਮਹੀਨਿਆਂ ਦੀ ਫੁਟੇਜ ਦੁਬਾਰਾ ਰਿਕਵਰ ਕੀਤੀ ਗਈ ਸਿੱਟ ਵੱਲੋਂ, ਉਹ ਜਦ ਦੁਬਾਰਾ ਰਿਕਵਰ ਹੋਈ ਸ਼ਰੇਆਮ ਉਹਦੇ ਵਿੱਚ ਪੈਸੇ ਚੋਰੀ ਕੀਤੇ ਜਾ ਰਹੇ ਆ, ਸਪਸ਼ਟ ਹੋ ਰਹੇ ਨੇ ਬਿਲਕੁਲ ਹੀ। ਉਹ ਸ਼ਰੇਆਮ ਉਸ ਬੰਦੇ ਨੂੰ ਪਤਾ ਸਿਸਟਮ ਪਤਾ ਲਾਇਆ ਉਹਨੂੰ ਵੀ ਚੋਰੀ ਹੋ ਰਹੀ ਹੈ ਇੱਥੇ, ਬਿਲਕੁਲ ਪਤਾ ਉੱਥੇ ਤੇ। ਪਰ ਹੁਣ ਨਵੇਂ ਜਿਹੜੇ ਬਣੇ ਨੇ ਮੁੱਖ ਸਕੱਤਰ ਗੋਬਿੰਦ ਦੇਵ ਗਿਰੀ ਸਾਹਿਬ, ਉਹਨਾਂ ਨੇ ਕਹਿਤਾ ਕਿ ਇਹ ਤਾਂ ਭੋਲੇਪਣ ਚ ਮਾਰੇ ਗਏ, ਭੋਲਾਪਣ ਸੀ ਇਹਨਾਂ ਵਿੱਚ ਨਾ ਜੀ, ਭੋਲੇਪਣ ਕਰਕੇ ਜਿਹੜੇ ਮਰਜ਼ੀ ਬੰਦੇ ਰੱਖ ਲੈਂਦੇ ਸੀਗੇ, ਭੋਲਾਪਣ ਸੀ ਬੰਦਾ ਆ ਜਾਂਦਾ ਸੀਗਾ ਉਹਨੂੰ ਰੱਖ ਲੈਂਦੇ ਸੀਗੇ, ਬਾਅਦ ਚ ਉਹਦੀ ਗੌਰ ਨੀ ਕਰਦੇ ਸੀਗੇ, ਤਾਂ ਮਾਰੇ ਗਏ ਬੰਦਾ ਬੇਦਾਗ ਤੇ ਨਿਸ਼ਕਲੰਕ ਹੈ। ਇਹਦੇ ਚ ਕੋਈ ਕੋਈ ਸ਼ੜਯੰਤਰ ਹੋਇਆ ਇਹਦੇ ਉੱਤੇ, ਮਤਲਬ ਬੰਦੇ ਨੂੰ ਭੋਲਾ ਕਹਿਤਾ। ਜੇ ਭੋਲਾ ਬੰਦਾ ਤੁਸੀਂ ਇੰਨਾ ਭੋਲਾ, ਐਡੇ ਵੱਡੇ ਟਰੱਸਟ ਜਿਹੜਾ ਕਿ ਸ਼੍ਰੀ ਰਾਮ ਦਾ ਮੰਦਿਰ ਹੈ ਉਸ ਦਾ ਮੁੱਖ ਸਕੱਤਰ ਤੁਸੀਂ ਬਣਾ ਸਕਦੇ ਹੋ ਉਹਨੂੰ? ਨਹੀਂ ਬਣਾ ਸਕਦੇ। ਜੇਕਰ ਇੰਨਾ ਭੋਲਾ ਬੰਦੇ ਦੀ ਲਿਆਕਤ ਹੁਣ ਤੁਸੀਂ ਰੱਖਿਆ ਹੈਗਾ ਸੀਈਓ, ਤੁਸੀਂ ਬਕਾਇਦਾ ਤੌਰ ਤੇ ਬੰਦੇ ਨੇ ਇੰਟਰਵਿਊ ਲਈ ਆ ਸੀਈਓ ਦੀ, ਰੱਖਿਆ ਗਿਆ ਸ਼੍ਰੀ ਰਾਮ ਮੰਦਿਰ ਦਾ, ਅੱਜ ਤੁਸੀਂ ਉਹਦੀ ਇੰਟਰਵਿਊ ਲੈ ਕੇ ਰੱਖ ਰਹੇ ਹੋ। ਐਡਾ ਵੱਡੇ ਫੁੱਲ ਪਾਵਰ ਸੀ ਮੁੱਖ ਸਕੱਤਰ ਚੰਪਤ ਰਾਏ ਦੀ ਸ਼੍ਰੀ ਰਾਮ ਮੰਦਿਰ ਦੇ ਵਿੱਚ ਅੱਜ ਵੀ ਚੱਲਦੀ ਆ। ਈਵਨ ਕੇ ਹੈਰਾਨੀ ਦੀ ਗੱਲ ਹੈ ਕਿ ਸਿੱਟ ਨੇ ਜਾਂਚ ਕੀਤੀ, ਗ੍ਰਹਿ ਵਿਭਾਗ ਕੋਲੇ ਰਿਪੋਰਟ ਪੇਸ਼ ਕਰਤੀ, ਗ੍ਰਹਿ ਵਿਭਾਗ ਨੇ ਖੁਦ ਕਾਰਵਾਈ ਕਰਨ ਦੀ ਬਜਾਏ ਟਰੱਸਟ ਕੋਲੇ ਰਿਪੋਰਟ ਭੇਜਤੀ ਅਯੁੱਧਿਆ ਦੇ ਵਿੱਚ। ਹੈ ਨਾ ਵੱਡੇ ਹੈਰਾਨ ਦੀ ਗੱਲ, ਉਹ ਕਹਿੰਦੇ ਆਪ ਹੀ ਮੁਨਸਬ, ਆਪ ਹੀ ਕਾਤਲ, ਸਾਰਾ ਕੁਛ ਆਪ ਕਰਨ ਕਰਾਉਣ ਲਿਆ। ਹੁਣ ਟਰੱਸਟ ਫੈਸਲਾ ਕਰੇਗਾ ਕਿ ਉਹ ਰਿਪੋਰਟ ਸਹੀ ਹੈ ਜਾਂ ਗਲਤ ਹੈ। ਦੂਜੇ ਪਾਸੇ ਯੋਗੀ ਜੀ ਕੀ ਕਹਿ ਰਹੇ ਨੇ, ਯੋਗੀ ਜੀ ਆਖੀ ਜਾਂਦੇ ਨੇ ਕਹਿੰਦਾ ਆਸਥਾ ਮਿਟਾਉਣ ਵਾਲੇ ਮਿੱਟੀ ਮੇ ਮਿਲ ਜਾਏਗੇ, ਇਹ ਬਾਬਰ ਔਰ ਔਰੰਗਜ਼ੇਬ ਕੀ ਲਾਦ ਹੈ। ਬਲਕਿ ਉਹ ਖੇਸ਼ ਨੂੰ ਭੰਡ ਰਹੇ ਨੇ ਜਿਹੜੇ ਬੰਦੇ ਮੁੱਦੇ ਚੱਕ ਰਹੇ ਨੇ, ਉਹ ਕਹਿੰਦੇ ਆਸਥਾ ਮਿਟਾਉਣ ਵਾਲੇ ਬੰਦੇ, ਮਤਲਬ ਆਪਣੇ ਆਪ ਨੂੰ ਬਿਲਕੁਲ ਕਲੀਅਰ ਸਾਫ਼ ਦੱਸਦੇ ਹੋਏ ਯੋਗੀ ਜੀ ਬਿਲਕੁਲ ਸਾਫ਼ ਕਹਿ ਰਹੇ ਵੀ ਸਾਡਾ ਤਾਂ ਸਾਰਾ ਕੁਝ ਠੀਕ ਹੈ, ਇਹ ਤਾਂ ਇਹ ਬਾਬਰ ਤੇ ਔਰੰਗਜ਼ੇਬ ਨੇ। ਇਹ ਗੱਲ ਯੋਗੀ ਜੀ ਕਹਿ ਰਹੇ ਨੇ ਇਸ ਮੌਕੇ ਤੇ। ਚਾਵਲਾ ਸਾਹਿਬ
0: ਧੰਨਵਾਦੀ ਆ ਜੀ, ਸਾਨੂੰ ਜਿਹੜਾ ਸਿਸਟਮ ਸਾਡੀ ਟੀਮ ਨੇ ਸੈੱਟ ਕਰਕੇ ਦਿੱਤਾ ਹੈ ਉਹਦੇ ਵਿੱਚ ਜਿਹੜੇ ਅੱਜ ਹੀ ਅਸੀਂ ਫੋਨ ਕਾਲਸ ਕੱਲ ਦੀ ਅਨਾਉਂਸਮੈਂਟ ਕੀਤੀ ਹੈ ਕਿ ਲੋਕਲ ਨੰਬਰ 6479101320 6147910 1320 ਤੇ ਤੁਸੀਂ ਸਾਨੂੰ ਡਾਇਲ ਕਰਕੇ ਸੁਣ ਸਕਦੇ ਹੋ। ਅਮਰੀਕਾ ਦੇ ਵਿੱਚ 641-741-1919 ਤੇ ਸੁਣ ਸਕਦੇ ਹੋ। ਦਿਲ ਬਾਗੋ ਬਾਗ ਹੈ ਇਸ ਵਕਤ ਕੈਨੇਡਾ ਦੇ ਵਿਚ, ਸਪੇਨ ਦੇ ਵਿਚ, ਇੰਡੀਆ ਦੇ ਵਿਚ ਅਤੇ ਆਸਟ੍ਰੇਲੀਆ ਦੇ ਵਿਚ ਵੀ ਸੁਣਿਆ ਜਾ ਰਿਹਾ। ਸਾਹਮਣੇ ਮੈਂ ਆਪਣੀ ਡੈਸਕਟਾਪ ਤੇ ਜੋ ਮੈਨੂੰ ਸਿਸਟਮ ਦੇ ਵਿਚ ਸੈਟਅਪ ਕਰਕੇ ਦਿੱਤੀ ਹੈ ਅਰਸ਼ ਹੋਣਾ ਨੇ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕਿਹੜੇ ਕਿਹੜੇ ਕੰਟਰੀ ਦੇ ਵਿਚ ਤੁਹਾਨੂੰ ਰੇਡੀਓ ਤੇ ਜਿਹੜਾ ਹੈ ਮਾਧਿਅਮ ਦੇ ਰਾਹੀਂ ਸੁਣਿਆ ਜਾ ਰਿਹਾ, ਐਪ ਦੇ ਰਾਹੀਂ ਸੁਣਿਆ ਜਾ ਰਿਹਾ। ਸੋ ਅੱਜ ਦੀ ਤਕਨੀਕ ਜਿਹੜੀ ਅਸੀਂ ਝੂਠ ਨਹੀਂ ਬੋਲ ਸਕਦੇ ਕਿਉਂਕਿ ਸਾਨੂੰ ਜਿੰਨੇ ਇਹ ਸਿਸਟਮ ਸੈਟਅਪ ਕਰਕੇ ਦਿੱਤਾ ਉਹ ਵੀ ਦੇਖ ਸਕਦਾ ਕਿ ਸਾਨੂੰ ਵਾਕਿਆ ਹੀ ਇੰਨੀ ਕੰਟਰੀਆਂ ਦੇ ਵਿਚ ਇਸ ਵਕਤ ਸੁਣਿਆ ਜਾ ਰਿਹਾ ਟੈਲੀਫੋਨ ਦੇ ਉੱਤੇ। ਕੈਨੇਡਾ ਦੇ ਵਿਚ ਵਾਧ ਦੀ ਗੱਲ ਹੈ, ਜਿਹੜੇ ਰੇਡੀਓ ਪ੍ਰੋਗਰਾਮ ਦੇਖ ਰਹੇ ਨੇ ਦੈਟਸ ਡਿਫਰੈਂਸ, ਯੂਟਿਊਬ ਫੇਸਬੁੱਕ ਤੇ ਜਿਹੜੇ ਦੇਖ ਰਹੇ ਨੇ ਉਹ ਵੱਖਰੇ ਨੇ, ਰੰਗਲਾ ਪੰਜਾਬ ਦੇ ਐਪ ਤੇ ਵੱਖਰੇ ਨੇ, CGMR 1320 ਦੇ ਐਪ ਤੇ ਵੱਖਰੇ ਨੇ, IPTV ਬਾਕਸ ਤੇ ਜੋ ਲੱਖਾਂ ਲੋਕ ਨੇ ਉਹਨਾਂ ਦੇ ਵਿਚ ਤੁਸੀਂ ਕਿੰਨੇ ਫੋਨ ਦੇਖ ਰਹੇ ਹੋ ਸਾਨੂੰ ਉਹਦਾ ਕੋਈ ਅੰਦਾਜ਼ਾ ਨਹੀਂ, ਉਹ ਵੱਖਰੇ ਨੇ, ਤੇ ਰੇਡੀਓ ਰੈਗੂਲਰ ਜਿਹੜੇ ਕਾਰਾਂ ਵੈਨਾਂ ਟਰੱਕਾਂ ਦੇ ਵਿਚ ਨੇ ਉਥੇ ਤੁਸੀਂ ਸੁਣ ਦੇਖ ਰਹੇ ਹੋ। ਸਭਨਾਂ ਦਾ ਧੰਨਵਾਦ। 9058131320 ਜੇ ਅਸੀਂ ਗੱਲ ਕਰੀਏ ਅੱਜ ਦਾ ਛੋਟਾ ਦੁਕਾਨਦਾਰ, ਹਾਂਜੀ, ਜਿਨ੍ਹਾਂ ਦੇ ਆਸਰੇ ਤੇ ਅਸੀਂ ਪ੍ਰੋਗਰਾਮ ਰਨ ਕਰਦੇ ਹਾਂ, ਸਾਨੂੰ ਵੱਡੇ ਕਾਰਪੋਰੇਟ ਅਦਾਰੇ, ਹਾਂ ਹੁਣ CGMR 1320 AM ਦੀ ਜਿਹੜੀ ਚਾਬੀਆਂ ਸਾਡੇ ਕੋਲ ਨੇ ਕਾਰਪੋਰੇਟ ਅਦਾਰਿਆਂ ਦੀਆਂ ਐਡਾਂ ਜ਼ਰੂਰ ਆਉਣਗੀਆਂ, ਵੱਖਰੀ ਗੱਲ ਆ, ਅਪਰੋਚ ਕੀਤੀ ਜਾਵੇਗੀ, ਵਰਕ ਕਰਾਂਗੇ, ਮਿਲੇਗਾ ਚੰਗਾ ਕਰਾਂਗੇ ਤੇ ਜ਼ਰੂਰ ਆਉਣਗੇ, ਜਿਵੇਂ ਵੱਖ ਵੱਖ ਰੇਡੀਓ ਟੈਲੀਵਿਜ਼ਨ ਨੂੰ ਮਾਰਕੀਟਿੰਗ ਵੇਲੇ ਆਉਂਦੀਆਂ ਨੇ। ਪਰ ਅਸੀਂ ਛੋਟੇ ਛੋਟੇ ਦੁਕਾਨਦਾਰ ਜਿਹੜੇ ਵੱਡੇ ਦਿਲ ਵਾਲੇ ਮਾਲਕ ਨੇ, ਚਾਹੇ ਉਹ ਰੈਸਟੋਰੈਂਟ ਵਾਲੇ ਨੇ, ਗਰੋਸਰੀ ਸਟੋਰ ਵਾਲੇ ਨੇ, ਕੱਪੜੇ ਵਾਲੇ ਨੇ, ਰਿਪੇਅਰ ਸੈਂਟਰ ਵਾਲੇ ਨੇ, ਜੂਲੀ ਸਟੋਰ ਨੇ, ਮਠਿਆਈਆਂ ਬਣਾਉਣ ਵਾਲੇ ਨੇ, ਉਨ੍ਹਾਂ ਤੋਂ ਗੁਰਾਈ ਕਰਕੇ ਤੇ ਪਿਛਲੇ 30 ਸਾਲਾਂ ਤੋਂ ਇਹ ਪ੍ਰੋਗਰਾਮ ਚਲਾਉਂਦੇ ਆ ਰਹੇ। ਭਾਰਤ ਵਿਚ ਹੀ ਨਹੀਂ, ਮੈਨੂੰ ਇੰਜ ਮਹਿਸੂਸ ਹੁੰਦਾ ਕਿ ਵਰਲਡਵਾਈਡ ਹੀ ਛੋਟੇ ਦੁਕਾਨਦਾਰਾਂ ਤੇ ਸੰਕਟ ਹੈ। ਭਾਰਤ ਵਿਚ ਵੀ ਖ਼ਬਰ ਆਈ ਹੈ ਕਿ ਛੋਟੇ ਦੁਕਾਨਦਾਰਾਂ ਤੇ ਸੰਕਟ ਹੈ, ਤੇ ਇਹਦੇ ਤੇ ਕੀ ਕਹਿਣਾ ਚਾਹੋਗੇ ਤੁਸੀਂ?
1: ਅਸਲ ਚ ਨਾ ਅਸੀਂ ਕੀ ਕਰਦੇ ਹਾਂ ਹੁਣ ਭਾਰਤ ਇੰਡੀਆ ਦੇ ਵਿਚ, ਮੇਰੇ ਖਿਆਲ ਕੁਝ ਹੋਰ ਮੁਲਕਾਂ ਦੇ ਵਿਚ ਵੀ ਅਪਣਾਈ ਜਾ ਰਹੀ ਹੈ ਤਕਨੀਕ ਇਹ। ਸਾਡੇ ਕੋਲ ਇੱਕ ਕਿਊ ਆਰ ਕੋਡ ਦੇਤਾ ਬੈਂਕ ਨੇ ਸਾਨੂੰ, ਤੇ ਉਹਦੇ ਵਿਚ ਜਿਹੜੀਆਂ ਬੈਂਕ ਕਹਿ ਸਕਦੇ ਆਪਾਂ ਜਾਂ ਕੁਝ ਕੰਪਨੀਆਂ ਹੈਗੀਆਂ ਨੇ, ਗੂਗਲ ਪੇ ਹੋ ਗਿਆ।
2: ਦਿਸ ਇਜ਼ CJMR, ਦ ਵੌਇਸ ਆਫ਼ ਦ ਸਿਟੀ, ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70
1: ਨੂੰ ਇਹ ਬੜਾ ਲਾਭ ਦਿੰਦੀਆਂ। ਲਾਭ ਕੀ ਦਿੰਦੀਆਂ ਨੇ ਕਿ ਬੰਦਾ ਦੁਕਾਨ ਤੇ ਕੋਈ ਵੀ ਸਮਾਨ ਖਰੀਦਦਾ ਤੇ ਕਿੰਨੇ ਪੈਸੇ ਦਾ ਖਰੀਦਦਾ, ਉਹ 50 ਪੈਸੇ ਤੋਂ ਲੈ ਕੇ ਤੇ ਉਹ ਬੰਦਾ